ਨਮਸਕਾਰ ਐਫ ਐਮ ਬੈਨ 102.7 ਮੈਗਾਹਰਟਸ 'ਤੇ ਇਹ ਆਕਾਸ਼ਵਾਣੀ ਜਲੰਧਰ ਕੇਂਦਰ ਦਾ ਐਫ ਐਮ ਰੇਨਬੋ ਚੈਨਲ ਹੈ। ਅੱਜ ਸੋਮਵਾਰ ਹੈ, ਸ਼ਕਸਵੰਦ 1948 ਦੇ ਆਸ਼ਰ ਮਹੀਨੇ ਦੀ 15 ਤਾਰੀਖ ਹੈ। ਤਾਰੀਖ ਤਦ ਅਨੁਸਾਰ ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 6 ਤਾਰੀਖ ਹੈ। ਇਸ ਵੇਲੇ ਸਵੇਰ ਦੇ 5:58 ਹੋ ਰਹੇ ਹਨ। ਸਾਡੀ ਅੱਜ ਦੀ ਸਭਾ ਹੁਣ ਸ਼ੁਰੂ ਹੁੰਦੀ ਹੈ। ਐਫ ਐਮ ਰੇਨਬੋ ਆਪਣੇ ਸਾਰੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦਾ ਹੈ।

ਲਓ ਹੁਣ ਸੁਣੋ ਸਾਡੇ ਇਸ ਮੀਟਰ 'ਤੇ ਪ੍ਰਸਾਰਿਤ ਹੋਣ ਵਾਲੇ ਅੱਜ ਰਾਤ 11 ਵਜੇ ਤੱਕ ਦੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਹੁਣ ਤੋਂ ਥੋੜ੍ਹੀ ਦੇਰ ਬਾਅਦ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਠੀਕ 6:05 'ਤੇ। 7:02 'ਤੇ ਤੁਸੀਂ ਸੁਣੋਗੇ ਸਾਡਾ ਮੋਰਨਿੰਗ ਇਨਫੋਟੇਨਮੈਂਟ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ। 8:30 'ਤੇ ਤੁਸੀਂ ਸੁਣੋਗੇ ਪੰਜਾਬੀ 'ਚ ਖ਼ਬਰਾਂ। 'ਤੇ ਹਾਰਟ ਬੀਟ ਨੂੰ ਹੋਰ ਵੀ ਤੇਜ਼ ਬਣਾਏਗਾ ਅਤੇ ਤੁਹਾਡੇ ਦਿਨ ਨੂੰ ਹੋਰ ਵੀ ਐਨਰਜੈਟਿਕ ਬਣਾਏਗਾ ਪ੍ਰੋਗਰਾਮ ਅੱਡੀ ਟੱਪਾ, ਠੀਕ 8:40 'ਤੇ। ਠੀਕ 9:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ, ਜਿੱਥੇ ਤੁਹਾਡੀ ਸ਼ਿਰਕਤ ਹੋਏਗੀ ਵਟਸਐਪ ਮੈਸੇਜਿਸ ਅਤੇ ਆਡੀਓ ਰਾਹੀਂ। ਦਿਲਾਂ ਨੂੰ ਸਕੂਨ ਦੇਣ ਵਾਲੇ ਮਿੱਠੇ ਮਿੱਠੇ ਹਿੰਦੀ ਫਿਲਮੀ ਗੀਤ ਤੁਸੀਂ ਸੁਣੋਗੇ ਪ੍ਰੋਗਰਾਮ ਗੀਤ ਬਹਾਰ ਵਿੱਚ, ਠੀਕ 10:02 'ਤੇ। ਗੀਤਾਂ ਦਾ ਫਰਮਾਇਸ਼ੀ ਪ੍ਰੋਗਰਾਮ ਰਹੇਗਾ ਪੰਜਾਬੀ ਤੜਕਾ, ਠੀਕ 11:02 'ਤੇ। ਠੀਕ 12:02 'ਤੇ ਤੁਸੀਂ ਸੁਣੋਗੇ ਰੋਜ਼ਾਨਾ ਜ਼ਿੰਦਗੀ ਨਾਲ ਜੁੜਿਆ ਪ੍ਰੋਗਰਾਮ ਹੋਮ ਸਵੀਟ ਹੋਮ।

ਦੁਪਹਿਰ ਦੇ 1 ਵਜੇ ਤੁਸੀਂ ਇੰਜੋਏ ਕਰੋਗੇ ਪ੍ਰੋਗਰਾਮ ਮਿਡ ਡੇ ਮੈਲੋਡੀਜ਼। ਸਾਡੇ ਸ਼ਾਇਰ ਦੋਸਤਾਂ ਲਈ ਖਾਸ ਪ੍ਰੋਗਰਾਮ ਦਿਲ ਅੱਜ ਸ਼ਾਇਰ ਹੈ ਠੀਕ 2 ਵਜੇ, ਜਿੱਥੇ ਤੁਸੀਂ ਆਪਣੇ ਲਿਖੀਆਂ ਸ਼ਾਇਰੀਆਂ ਜਾਂ ਆਪਣੇ ਮਨਪਸੰਦ ਸ਼ਾਇਰ ਦੀ ਸ਼ਾਇਰੀ ਸਾਨੂੰ ਵਟਸਐਪ 'ਤੇ ਭੇਜ ਸਕਦੇ ਹੋ। ਦੋ ਵੱਜ ਕੇ 30 ਮਿੰਟ 'ਤੇ ਰਹੇਗਾ ਪ੍ਰੋਗਰਾਮ ਉਮੰਗ ਸਾਡੇ ਦਿੱਲੀ ਕੇਂਦਰ ਤੋਂ। ਠੀਕ 3 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਰੇਡੀਓ ਡਾਕਟਰ ਸਾਡੇ ਦਿੱਲੀ ਕੇਂਦਰ ਤੋਂ। ਚਾਰ ਵਜੇ ਹੋਏਗਾ ਪ੍ਰੋਗਰਾਮ ਹੈਲੋ ਜਲੰਧਰ। ਯੁਵਾ ਦੋਸਤਾਂ ਦਾ ਖਾਸ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਣਗੇ ਯੁਵਾ ਦੋਸਤ ਠੀਕ 5 ਵਜੇ ਤੋਂ ਲੈ ਕੇ 6 ਵਜੇ ਤੱਕ। ਜ਼ਿੰਦਗੀ ਵਿੱਚ ਉਦਾਸੀ ਚੱਲ ਰਹੀ ਹੈ ਅਤੇ ਕੋਈ ਗੱਲ ਨਹੀਂ, ਜ਼ਿੰਦਗੀ ਨੂੰ ਪਿਆਰ ਭਰਨ ਦੀਆਂ ਗੱਲਾਂ ਕਰਾਂਗੇ ਅਤੇ ਮੁਸਕਾਨ ਲਿਆਉਣ ਵਾਲੀਆਂ ਚਿਹਰਿਆਂ 'ਤੇ ਗੱਲਾਂ ਕਰਾਂਗੇ ਪ੍ਰੋਗਰਾਮ ਲਵ ਯੂ ਜ਼ਿੰਦਗੀ ਵਿੱਚ ਠੀਕ 6 ਵਜੇ। ਬਾਲੀਵੁੱਡ ਅਤੇ ਬਾਲੀਵੁੱਡ ਫਿਲਮ ਇੰਡਸਟਰੀ ਦੀਆਂ ਗੱਲਾਂ ਕਰਾਂਗੇ ਅਤੇ ਉਸ ਦੁਨੀਆ ਤੋਂ ਰੂਬਰੂ ਹੋਵਾਂਗੇ ਪ੍ਰੋਗਰਾਮ ਫਿਲਮੀ ਦੁਨੀਆ ਵਿੱਚ ਠੀਕ 7 ਵਜੇ। ਅੱਠ ਵੱਜ ਕੇ 2 ਮਿੰਟ 'ਤੇ ਹੋਏਗਾ ਪ੍ਰੋਗਰਾਮ ਮਸਾਲਾ ਮਿਕਸ। 9 ਵੱਜ ਕੇ 2 ਮਿੰਟ 'ਤੇ ਰਹੇਗਾ ਪ੍ਰੋਗਰਾਮ ਦਿਲ ਚਾਹਤਾ ਹੈ। ਰਾਤ ਨੂੰ ਹੋਰ ਖਾਸ ਅਤੇ ਮਹਿਫਿਲ ਲਗਾਏਗਾ ਪ੍ਰੋਗਰਾਮ ਸ਼ਾਮੇ ਗਜ਼ਲ ਠੀਕ 10 ਵਜੇ ਤੋਂ ਲੈ ਕੇ 10:30 ਤੱਕ। 10:30 ਤੋਂ ਲੈ ਕੇ 11 ਵਜੇ ਤੱਕ ਰਹੇਗਾ ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ। FM ਨਿਊਜ਼ ਹੈਡਲਾਈਨਸ ਸੁਣੋਗੇ ਆਪੋ ਆਪਣੇ ਟਾਈਮ 'ਤੇ। ਇਹ ਸਨ ਸਾਡੇ ਅੱਜ ਰਾਤ 11 ਵਜੇ ਤੱਕ ਦੇ ਪ੍ਰਸਾਰਿਤ ਹੋਣ ਵਾਲੇ ਖਾਸ ਪ੍ਰੋਗਰਾਮ ਅਤੇ ਉਹਨਾਂ ਦਾ ਪ੍ਰਸਾਰਣ ਸਮਾਂ। ਅਤੇ ਹੁਣ ਤੁਸੀਂ ਸਰਵਣ ਕਰੋਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ।

0: ਜਿਸ ਮਨ ਵਿੱਚ ਹੰਕਾਰ ਨਹੀਂ ਉਸ ਮਨ ਵਿੱਚ ਹੀ ਪ੍ਰਭੂ ਦਾ ਪ੍ਰਕਾਸ਼ ਵਸਦਾ ਹੈ।
1: ਜੈਕਾਰਾ ਸ਼ੇਰਾਵਾਲੀ ਦਾ ਬੋਲ ਸਾਚੇ ਦਰਬਾਰ।

FM band 102.7 MHz ਦੇ ਨਾਲ ਨਾਲ ਅਸੀਂ 103.6 MHz ਦੇ ਆਕਾਸ਼ਵਾਣੀ ਅੰਮ੍ਰਿਤਸਰ ਦੇ ਸਰੋਤਿਆਂ ਦਾ ਵੀ ਨਿੱਘਾ ਸਵਾਗਤ ਕਰਦੇ ਹਾਂ।

ਜਿਸ ਮਨ ਵਿੱਚ ਹੰਕਾਰ, ਹਨੇਰ ਇਹ ਸਾਰੀਆਂ ਚੀਜ਼ਾਂ ਦੂਰ ਹੋ ਜਾਂਦੀਆਂ ਨੇ, ਉਸ ਮਨ ਵਿੱਚ ਹੀ ਪ੍ਰਭੂ ਦਾ ਵਾਸ ਆਪਣੇ ਆਪ ਹੋ ਜਾਂਦਾ ਹੈ।

ਕਬੀਰ ਜੀ ਆਖਦੇ ਨੇ, ਸੱਜ ਦੇ ਰਾਹ 'ਤੇ ਤੁਰਨਾ ਔਖਾ ਹੋ ਸਕਦਾ ਹੈ, ਪਰ ਇਹੀ ਰਾਹ ਸਾਨੂੰ ਰੱਬ ਤੱਕ ਲੈ ਕੇ ਜਾਂਦੀ ਹੈ।

ਤੁਸੀਂ ਸਰਵਣ ਕਰ ਰਹੇ ਸੀਗੇ ਭਗਤੀ ਰਸ ਦਾ ਪ੍ਰੋਗਰਾਮ ਵੰਦਨਾ, ਅਤੇ ਹੁਣ ਕੁਝ ਹੀ ਪਲਾਂ ਵਿੱਚ ਸੁਣੋਗੇ FM ਨਿਊਜ਼ ਹੈਡਲਾਈਨਸ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਨੇ ਦੋਹਾ ਵਿੱਚ ਕਤਰ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਮੁਹੰਮਦ ਬਿਨ ਅਬਦੁਲ ਰਹਿਮਾਨ ਬਿਨ ਜਾਸਿਮ ਅਲਤਾਨੀ ਨਾਲ ਮੁਲਾਕਾਤ ਕੀਤੀ। ਦੋਵਾਂ ਨੇਤਾਵਾਂ ਨੇ ਦੋਵੱਲੇ ਸਹਿਯੋਗ ਦੇ ਵੱਖ ਵੱਖ ਪਹਿਲੂਆਂ ਦੀ ਸਮੀਖਿਆ ਕੀਤੀ। ਪੈਟਰੋਲੀਅਮ ਬਰਾਮਦਕਾਰ ਦੇਸ਼ਾਂ ਦੇ ਸੰਗਠਨ ਨੇ ਇਸ ਸਾਲ ਅਗਸਤ ਤੋਂ ਤੇਲ ਉਤਪਾਦਨ ਵਿੱਚ 188,000 ਬੈਰਲ ਪ੍ਰਤੀ ਦਿਨ ਵਾਧਾ ਕਰਨ ਦੀ ਸਹਿਮਤੀ ਪ੍ਰਗਟਾਈ ਹੈ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ। ਭਾਰਤ ਅੱਜ ਆਸਾਮ ਦੇ ਗੁਹਾਟੀ ਵਿੱਚ ਸ਼ੁਰੂ ਹੋਣ ਵਾਲੀ 2 ਰੋਜ਼ਾ ਬ੍ਰਿਕਸ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ।

ਅਮਲੇ, ਲੋਕ ਸ਼ਿਕਾਇਤਾਂ ਅਤੇ ਪੈਨਸ਼ਨ ਬਾਰੇ ਰਾਜ ਮੰਤਰੀ ਡਾਕਟਰ ਜਤਿੰਦਰ ਸਿੰਘ ਨੇ ਭਾਰਤੀ ਮਜ਼ਦੂਰ ਸੰਘ ਅਤੇ ਸੰਬੰਧਿਤ ਮੁਲਾਜ਼ਮਾਂ ਦੀ ਜਥੇਬੰਦੀ ਦੇ ਇੱਕ ਵਫਦ ਨਾਲ ਸਰਕਾਰੀ ਮੁਲਾਜ਼ਮਾਂ, ਪੈਨਸ਼ਨ ਅਤੇ ਪ੍ਰਸ਼ਾਸਨਿਕ ਸੁਧਾਰਾਂ ਨਾਲ ਜੁੜੇ ਕਈ ਮੁੱਦਿਆਂ 'ਤੇ ਚਰਚਾ ਕਰਨ ਲਈ ਮੁਲਾਕਾਤ ਕੀਤੀ। ਪੰਜਾਬ ਦੇ ਪੱਟੀਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026 ਅਤੇ 2027 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਵਿਜੇ ਸਾਂਪਲਾ ਨੇ ਇਲਜ਼ਾਮ ਲਗਾਇਆ ਹੈ ਕਿ ਸੂਬਾ ਸਰਕਾਰ ਵੱਲੋਂ ਉਹਨਾਂ ਨੂੰ ਕਾਨੂੰਨੀ ਪ੍ਰਕਿਰਿਆ ਦੇ ਉਲਟ ਕਦਮਾਂ ਰਾਹੀਂ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਤੇ ਚੰਡੀਗੜ੍ਹ ਸਥਿਤ ਮੌਸਮ ਵਿਭਾਗ ਨੇ ਅੱਜ ਤੋਂ 9 ਜੁਲਾਈ ਤੱਕ ਭਾਰਤ ਅਤੇ ਹਰਿਆਣਾ ਦੇ ਜ਼ਿਆਦਾਤਰ ਹਿੱਸਿਆਂ ਦੇ ਨਾਲ

ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਗਰਜ ਚਮਕ ਨਾਲ ਭਾਰੀ ਮੀਂਹ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਤੇ ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ, ਸਾਰਿਆਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਗੁੱਡ ਮਾਰਨਿੰਗ। ਤੁਸੀਂ ਸਾਰੇ ਨੇ ਟਿਊਨਿੰਗ ਕੀਤਾ 102.7 ਐਫਐਮ ਰੇਡੀਓ ਦੇ ਨਾਲ ਨਾਲ 103.6 ਮੈਗਾਹਰਟਜ਼ ਵੀ ਤੇ। ਜੀ ਪ੍ਰੋਗਰਾਮ ਸ਼ੁਰੂ ਹੋ ਗਿਆ ਹੈ, ਗੁੱਡ ਮਾਰਨਿੰਗ ਜਲੰਧਰ। ਮੈਂ ਤੁਹਾਡੀ ਅੱਜ ਦੋਸਤ ਰਾਹਿਲ। ਹਾਂਜੀ, ਅੱਜ ਤਾਂ ਮੈਨੂੰ ਲੱਗਦਾ ਹੈ ਕਿ ਸ਼ੁਰੂਆਤ ਹੀ ਇੰਨੀ ਸੋਹਣੀ ਸੋਹਣੀ ਹੋ ਗਈ, ਕਿਉਂਕਿ ਬਾਹਰ ਇੰਨਾ ਸੋਹਣਾ ਮੌਸਮ ਹੋਇਆ ਪਿਆ, ਹਵਾਵਾਂ ਚੱਲਦੀ, ਬਸ ਮੀਂਹ ਦੀ ਤਿਆਰੀ ਹੈ। ਅਤੇ ਫਿਰ ਜਿਹੜੇ ਜਿਹੜੇ ਸਾਡੇ ਦੋਸਤ ਰੈਡੀ ਹੋ ਰਹੇ ਨੇ ਜਾਣ ਦੇ ਲਈ, ਫਿਰ ਆਪਣੀ ਛੱਤਰੀ ਯਾਨੀ ਕਿ ਆਪਣਾ ਛਾਤਾ ਜ਼ਰੂਰ ਰੱਖ ਲੈਣਾ। ਟਿਫਨ ਨਹੀਂ ਭੁੱਲਣਾ, ਸੌਕਸ ਨਹੀਂ ਭੁੱਲਣੇ, ਸ਼ੂਜ਼ ਨਹੀਂ ਭੁੱਲਣੇ, ਹੈਂਕੀ ਨਹੀਂ ਭੁੱਲਣਾ, ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ, ਬਿਲਕੁਲ ਜਾਂਦੇ ਜਾਂਦੇ ਹੈਲਮੇਟ ਬਿਲਕੁਲ ਨਹੀਂ ਭੁੱਲਣਾ।

ਮੈਨੂੰ ਲੱਗਦਾ ਅੱਜ ਦੇ ਸਾਰਿਆਂ ਦੀ ਫੁੱਲ ਬੈਟਰੀ ਚਾਰਜ ਹੈ, ਕਿਉਂਕਿ ਰਾਤ ਦਾ ਮੌਸਮ ਵੀ ਸੁਹਾਵਣਾ ਹੀ ਹੋਇਆ ਪਿਆ ਸੀਗਾ ਅਤੇ ਅੱਜ ਦਾ ਮੌਸਮ ਤਾਂ ਹੋਰ ਵੀ ਵਧੀਆ ਹੋ ਗਿਆ ਇਸ ਕਰਕੇ। ਹਾਏ ਜੀ, ਮੌਸਮ ਇੰਨਾ ਪਿਆਰਾ ਹੈ ਤਾਂ ਲਓ ਪ੍ਰੋਗਰਾਮ ਦੀ ਸ਼ੁਰੂਆਤ ਵੀ ਪਿਆਰੇ ਪਿਆਰੇ ਗੀਤਾਂ ਦੇ ਨਾਲ ਕਰ ਲੈਂਦੇ ਹਾਂ ਆਪਾਂ ਵੀ, ਕਿਉਂਕਿ ਪਾਵਰ ਹਾਊਸ 'ਤੇ ਆਉਣ ਹਮੇਸ਼ਾ ਰਹਿਣਾ ਹੀ ਚਾਹੀਦਾ ਹੈ।

ਜੀ ਦੋਸਤੋ, ਸਵੇਰ ਦੀ ਸ਼ੁਰੂਆਤ ਹੋ ਜਾਏ ਇੱਕ ਪਿਆਰੇ ਜਿਹੇ ਵਿਚਾਰ ਦੇ ਨਾਲ, ਤੇ ਹੋਰ ਚਾਹੀਦਾ ਕੀ ਹੈ। ਚਲੋ ਇੱਕ ਛੋਟੀ ਜਿਹੀ ਸਟੋਰੀ ਸਾਂਝੀ ਕਰਦੀ ਹਾਂ। ਕੀ ਹੁੰਦਾ ਕਿ ਇੱਕ ਛੋਟਾ ਜਿਹਾ ਮੁੰਡਾ ਹੈ, ਉਹ ਹਰ ਰੋਜ਼ ਸਵੇਰੇ ਨੂੰ ਸਕੂਲ ਦੇ ਵਿੱਚ 10 ਮਿੰਟ ਹਮੇਸ਼ਾ ਲੇਟ ਪਹੁੰਚਦਾ ਹੈ। ਹੁਣ ਉਹਦੇ ਟੀਚਰ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਉਹਨੂੰ ਵੇਖਦੇ ਨੇ, ਲੇਕਿਨ ਉਹਨੂੰ ਡਾਂਟਦੇ ਵੀ ਨੇ, ਲੇਕਿਨ ਉਹ ਕੁਛ ਨਹੀਂ ਕਹਿੰਦਾ। ਉਹ ਦੱਸਦਾ ਹੀ ਨਹੀਂ ਹੈ ਕਿ ਉਹ ਲੇਟ ਕਿਉਂ ਹੁੰਦਾ। ਇੱਕ ਦਿਨ ਤਾਂ ਉਹਨੂੰ ਡਾਂਟ ਵੀ ਬਹੁਤ ਜ਼ਿਆਦਾ ਪੈ ਜਾਂਦੀ, ਜਿਸ ਕਰਕੇ ਉਹਨੂੰ ਰੋਣਾ ਵੀ ਆ ਜਾਂਦਾ। ਫਿਰ ਵੀ ਉਹ ਕੁਝ ਨਹੀਂ ਦੱਸਦਾ ਕਿ ਉਹ ਲੇਟ ਕਿਉਂ ਹੁੰਦਾ। ਟੀਚਰ ਨੂੰ ਹੁਣ ਥੋੜ੍ਹੀ ਜਿਹੀ ਪਰੇਸ਼ਾਨੀ ਹੋ ਜਾਂਦੀ ਹੈ। ਫਿਰ ਉਹ ਉਸਦੇ ਘਰ ਨੂੰ ਘਰ ਕਾਲ ਕਰਕੇ ਵੀ ਪੁੱਛਦੇ ਨੇ ਕਿ ਹਾਂਜੀ, ਤੁਹਾਡਾ ਮੁੰਡਾ ਜਿਹੜਾ ਹੈ ਲੇਟ ਕਿਉਂ ਆਉਂਦਾ, ਉਹ ਵੀ ਐਗਜੈਕਟ 10 ਮਿੰਟ ਲੇਟ। ਕਹਿੰਦੇ ਘਰ ਵਾਲੀ ਤਾਂ ਕਹਿੰਦੀ ਹੈ ਕਿ ਉਹ 10 ਮਿੰਟ ਪਹਿਲਾਂ ਹੀ ਘਰ ਤੋਂ ਨਿਕਲ ਜਾਂਦਾ ਸਕੂਲ ਜਾਣ ਦੀ ਟਾਈਮਿੰਗ 'ਤੇ। ਹੁਣ ਫੈਮਲੀ ਵਾਲੇ ਵੀ ਪਰੇਸ਼ਾਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਟੀਚਰ ਵੀ ਇਹ ਜਾਣਦਾ ਕਿੱਥੇ ਹੈ, ਇੱਥੇ ਵੀ ਲੇਟ ਆਉਂਦਾ ਅਤੇ ਘਰੋਂ ਵੀ ਛੇਤੀ ਨਿਕਲ ਜਾਂਦਾ, ਪਰੇਸ਼ਾਨੀ ਕੀ ਹੈ। ਇੱਕ ਦਿਨ ਜਦੋਂ ਉਹਦੇ ਟੀਚਰ ਹੁੰਦੇ ਆ, ਉਸ ਨੂੰ ਵੇਖਦੇ ਨੇ, ਸਵੇਰੇ ਉਸਦੇ ਘਰ ਤੋਂ ਨਿਕਲਦੇ ਨੇ, ਜਦੋਂ ਰਸਤੇ ਵਿੱਚ ਜਾਂਦੇ ਹੋਏ ਦੇਖਦੇ ਉਹ ਮੁੰਡੇ ਨੂੰ ਵੇਖਦੇ ਨੇ ਕਿ ਉਹ ਛੋਟਾ ਜਿਹਾ ਮੁੰਡਾ ਬੜੇ ਹੀ ਪਿਆਰ ਦੇ ਨਾਲ ਜਿਹੜੇ ਉਸਦੇ ਆਲੇ ਦੁਆਲੇ ਦੇ ਜਿਹੜੇ ਛੋਟੇ ਛੋਟੇ ਜਿਹੜੇ ਆਪਾਂ ਭਾਂਡੇ ਬਾਹਰ ਰੱਖਦੇ ਹਾਂ, ਉਹਨਾਂ ਦੇ ਵਿੱਚ ਜਿਹੜੇ ਹੈ ਜਾਨਵਰਾਂ ਦੇ ਲਈ ਦਾਣਾ ਪਾਣੀ ਰੱਖਦਾ, ਪਾਣੀ ਰੱਖਦਾ। ਇਸ ਲਈ ਉਹਨੂੰ ਥੋੜ੍ਹੀ ਦੇਰ ਹੋ ਜਾਂਦੀ, ਅਤੇ ਨਾਲ ਦੇ ਨਾਲ ਹੀ ਰਸਤੇ ਦੇ ਵਿੱਚ ਇੱਕ ਅੰਕਲ ਉਸਨੂੰ ਮਿਲਦੇ ਨੇ, ਜਿਹੜੇ ਕਿ ਬਜ਼ੁਰਗ ਨੇ, ਜਿਹੜੇ ਰਸਤਾ ਪਾਰ ਉਸ ਟਾਈਮਿੰਗ 'ਤੇ ਹੀ ਕਰਦੇ ਨੇ। ਉਹਨਾਂ ਨੂੰ ਸੜਕ ਕ੍ਰੋਸ ਕਰਵਾ ਕੇ ਉਹ ਬੜੇ ਆਰਾਮ ਦੇ ਨਾਲ ਫਿਰ ਜਦੋਂ ਆਪਣਾ ਪੂਰਾ ਕੰਮ ਕਰ ਲੈਂਦਾ ਹੈ, ਫਿਰ ਸਕੂਲ ਜਾਂਦਾ। ਅਤੇ ਇਹੀ ਚੀਜ਼ ਵੇਖ ਕੇ ਜਿਹੜੇ ਉਸਦੇ ਮਾਸਟਰ ਹੁੰਦੇ, ਯਾਨੀ ਕਿ ਉਸਦੇ ਟੀਚਰ ਹੁੰਦੇ, ਖੁਸ਼ ਤਾਂ ਬਹੁਤ ਹੁੰਦੇ ਆ। ਅੱਜ ਉਹ ਜਦੋਂ ਲੇਟ ਜਾਂਦਾ ਹੈ, ਉਹ ਉਸਨੂੰ ਡਾਂਟਦੇ ਨਹੀਂ ਹੈ, ਪਰ ਆਰਾਮ ਦੇ ਨਾਲ ਬਿਠਾ ਦਿੰਦੇ। ਅਤੇ ਬਾਕੀ ਸਾਰੇ ਜਿਹੜੇ ਬੱਚੇ ਹੁੰਦੇ ਆ, ਉਹਨਾਂ ਨੂੰ ਵੀ ਦੱਸਦੇ ਨੇ ਕਿ ਚੰਗੇ ਕੰਮ ਜਿਹੜੇ ਆ ਨਾ, ਉਹਨਾਂ ਦੇ ਲਈ ਜੇ ਥੋੜ੍ਹੀ ਬਹੁਤੀ ਦੇਰ ਹੋ ਜਾਂਦੀ ਹੈ ਤਾਂ ਹੋ ਸਕਦੀ ਹੈ। ਕਿਉਂਕਿ ਦੋਸਤੋ, ਜ਼ਿੰਦਗੀ ਦੇ ਵਿੱਚ ਕਈ ਇਹੋ ਜਿਹੇ ਕੰਮ ਹੁੰਦੇ ਆ ਜਿਨ੍ਹਾਂ ਦੇ ਲਈ ਕਿਸੇ ਨੂੰ ਦੱਸਣਾ ਜ਼ਰੂਰੀ ਨਹੀਂ ਹੁੰਦਾ, ਬਸ ਉਹਨਾਂ ਨੂੰ ਕਰ ਦੇਣਾ ਹੁੰਦਾ। ਕਿਉਂਕਿ ਜ਼ਿੰਦਗੀ ਦੇ ਉਸ ਪਾਰ ਜਦੋਂ ਆਪਾਂ ਜਾਣਾ ਹੈ, ਬਹੁਤ ਸਾਰੇ ਚੰਗੇ ਕੰਮਾਂ ਦੀ ਜਿਹੜੀ ਪੋਟਲੀ ਹੈ ਨਾ, ਉਹੀ ਤਾਂ ਨਾਲ ਲੈ ਕੇ ਜਾਣੀ ਹੈ।

ਫਿਰ ਮੇਰੇ ਪਿਆਰੇ ਦੋਸਤੋ, ਦੱਸੋ ਕੌਣ ਕੌਣ ਸਵੇਰੇ ਸਵੇਰੇ ਇੰਨੇ ਚੰਗੇ ਚੰਗੇ ਕੰਮ ਕਰਕੇ ਜਾਂਦਾ ਹੈ ਅਤੇ ਆਪਣੇ ਬੱਚਿਆਂ ਨੂੰ ਵੀ ਦੱਸਦਾ ਕਿ ਹਾਂਜੀ ਇਹ ਸੋਹਣੇ ਸੋਹਣੇ ਪਿਆਰੇ ਪਿਆਰੇ ਛੋਟੇ ਛੋਟੇ ਕੰਮਾਂ ਦੇ ਨਾਲ ਹੀ ਬਹੁਤ ਸਾਰੀਆਂ ਖੁਸ਼ੀਆਂ ਮਿਲ ਜਾਂਦੀਆਂ ਰੋਜ਼ ਦੀਆਂ, ਅਤੇ ਚਿਹਰਿਆਂ 'ਤੇ ਮੁਸਕਾਨ ਤਾਂ ਅਲੱਗ ਆ ਹੀ ਜਾਂਦੀ ਹੈ, ਕਿਉਂਕਿ ਜਿਹੜੇ ਵਿਚਾਰੇ ਸਾਡੇ ਭੋਲੇ ਭਾਲੇ ਪਿਆਰੇ ਪਿਆਰੇ ਜਾਨਵਰ ਨੇ, ਜਿਹੜੇ ਕੁਝ ਆਪਣੇ ਮੂੰਹ ਤੋਂ ਨਹੀਂ ਕਹਿ ਸਕਦੇ, ਲੇਕਿਨ ਤੁਹਾਡੀਆਂ ਨਾ ਛੋਟੀਆਂ ਛੋਟੀਆਂ ਕੋਸ਼ਿਸ਼ਾਂ ਕਰਕੇ ਇੰਨੇ ਖੁਸ਼ ਹੋ ਜਾਂਦੇ ਆ। ਹਾਏ

ਜੀ ਆਇਆਂ ਨੂੰ ਜੀ ਆਇਆਂ ਨੂੰ, ਕਿਉਂਕਿ ਹੁਣ ਵੀ ਸਾਡੇ ਕੁਝ ਦੋਸਤ ਸਵੇਰੇ ਸਵੇਰੇ ਸੌ ਕੇ ਉੱਠੇ ਨੇ। ਵੈਸੇ ਤੇ 7:16 ਹੋ ਗਏ, ਪਰ ਬਾਹਰਲਾ ਮੌਸਮ ਇੱਦਾਂ ਕਹਿ ਰਿਹਾ ਕਿ ਨਹੀਂ ਜੀ 4 ਹੀ ਵੱਜ ਰਹੇ ਨੇ। ਚਲੋ ਜੀ, ਇਹ ਤਾਂ ਗੱਲ ਵੱਖਰੀ ਹੈ, ਲੇਕਿਨ ਮੰਮੀਆਂ ਦੀ ਗੱਲ ਕਰ ਲੈਂਦੇ। ਹਾਏ, ਮੰਮੀਆਂ ਦਾ ਤਾਂ ਕੀ ਹੀ ਕਹਿਣਾ, ਉਹਨਾਂ ਦੀ ਤਾਂ ਗੱਲੋਂ ਇੱਕ ਮਤਲਬ ਮੂੰਹ ਤੋਂ ਇੱਕ ਗੱਲ ਨਿਕਲਦੀ ਨਹੀਂ ਹੈ ਕਿ ਉਹਨੂੰ ਪੂਰਾ ਕਰਨਾ ਸਾਡੇ ਲਈ ਲਾਜ਼ਮੀ ਹੋ ਜਾਂਦਾ ਹੈ। ਸਹੀ ਗੱਲ ਹੈ ਸੱਚੀ, ਕਿਉਂਕਿ ਦੇਖੋ ਜਦੋਂ ਰਾਤ ਨੂੰ ਮੰਮੀ ਕਹਿੰਦੀ ਹੈ ਨਾ ਕਿ 11:30 ਵੱਜ ਗਏ ਨੇ, ਅਤੇ ਉਹਨਾਂ ਉਹ ਕਹਿੰਦੇ ਨੇ ਕਿ ਫੋਨ ਰੱਖ ਦਿਉ, ਅਤੇ ਫਿਰ ਫੋਨ ਰੱਖ ਦੇਣਾ ਚਾਹੀਦਾ, ਕਿਉਂਕਿ ਜਿੱਥੇ ਕਹਿੰਦੇ ਨੇ ਮੰਮੀ ਦੇ ਪੈਰ 'ਚ ਜੰਨਤ ਹੁੰਦੀ ਹੈ, ਉੱਥੇ ਮੰਮੀ ਦੇ ਪੈਰ 'ਚ ਯਾਨੀ ਕਿ ਮਾਵਾਂ ਦੇ ਪੈਰਾਂ 'ਚ ਜੁੱਤੀ ਵੀ ਹੁੰਦੀ ਹੈ। ਫਿਰ ਇਹ ਜੁੱਤੀ ਕਿਹਨੂੰ ਕਿਹਨੂੰ ਪਈ ਹੈ, ਹੈ ਕਈਆਂ ਨੂੰ ਪਈ ਹੋਣੀ, ਬਚਪਨ ਦੇ ਵਿੱਚ ਸਾਨੂੰ ਵੀ ਪਈ ਹੈ, ਹਰ ਕਿਸੇ ਦੀ ਮਾਵਾਂ ਨੇ ਜੁੱਤੀ, ਬੇਲਣ, ਕਿਹੜੇ ਕਿਹੜੇ ਔਜ਼ਾਰ ਨਹੀਂ ਹੈ ਮਾਵਾਂ ਦੇ, ਇਹ ਸਾਰੇ ਜਿਹੜੇ ਹਥਿਆਰ ਹੈ ਸਾਡੇ ਉੱਤੇ ਜ਼ਰੂਰ ਮਾਵਾਂ ਨੇ ਯੂਜ਼ ਕੀਤੇ ਹੋਏ ਨੇ। ਸਹੀ ਹੈ ਕਿ ਨਹੀਂ? ਬਸ ਮਾਵਾਂ ਦੀ ਜਿਹੜੀ ਡਾਂਟ ਹੈ ਨਾ, ਉਹ ਵੀ ਸਾਨੂੰ ਕਈ ਵਾਰ ਚੁੱਭਦੀ ਹੈ, ਲੇਕਿਨ ਬਾਅਦ 'ਚ ਜਾ ਕੇ ਸਾਨੂੰ ਪਤਾ ਲੱਗਦਾ ਕਿ ਨਹੀਂ, ਇਹ ਜਿਹੜੀ ਮਾਵਾਂ ਦੀ ਪਿਆਰ ਹੈ ਨਾ, ਆਹ ਜਿਹੜੀ ਡਾਂਟ ਹੈ ਨਾ, ਸਾਡੇ ਲਈ ਕਿੰਨੀ ਜ਼ਰੂਰੀ ਹੈ, ਬਾਅਦ 'ਚ ਸਾਨੂੰ ਯਾਦ ਆਉਂਦਾ ਇਹਨਾਂ ਚੀਜ਼ਾਂ ਬਾਰੇ।

हो, ठहरो ठहरो ठहरो ठहरो ठहरो ठहरो, मेरी तो रेलगड्डी आ गई है। ਤੁਸੀਂ ਵੀ ਇਹੀ ਸੋਚ ਰਹੇ ਹੋ ਨਾ? ਹਾਂਜੀ ਹਾਂਜੀ ਹਾਂਜੀ, ਰੇਲ ਗੱਡੀ ਤੇ ਆ ਗਈ ਹੈ। ਰੇਲ ਗੱਡੀ ਦੇ ਆਉਣ ਦੇ ਨਾਲ ਨਾਲ ਹੀ ਰੇਲ ਗੱਡੀ ਦੇ ਕਈ ਰੂਲਸ ਵੀ ਚੇਂਜ ਹੋ ਗਏ ਨੇ ਤੇ ਫਾਈਨ ਵੀ ਚੇਂਜ ਹੋ ਗਏ ਨੇ। ਤੇ ਫਿਰ ਯਾਤਰੀ ਕਿਰਪਿਆ ਧਿਆਨ ਦੇਣ, ਕਿਉਂਕਿ ਜੁਰਮਾਨੇ, ਟਿਕਟ ਕੈਂਸਲੇਸ਼ਨ ਤੇ ਰਾਤ ਨੂੰ ਸੌਣ ਦੇ ਰੇਲ ਗੱਡੀ ਦੇ ਕਈ ਨਿਯਮ ਚੇਂਜ ਹੋ ਚੁੱਕੇ ਨੇ। ਜੇ ਸਾਡੇ ਕਈ ਦੋਸਤ ਰੇਲ ਗੱਡੀ ਤੋਂ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਨੇ ਤਾਂ ਅੱਜ ਦੀ ਜਾਣਕਾਰੀ ਤੁਹਾਡੇ ਲਈ ਜ਼ਰੂਰੀ ਹੈ। ਭਾਰਤੀ ਰੇਲਵੇ ਨੇ ਯਾਤਰੀਆਂ ਦੀ ਸੁਰੱਖਿਆ, ਅਨੁਸ਼ਾਸਨ ਅਤੇ ਸਹੂਲਤ ਲਈ ਉਹਨਾਂ ਨੂੰ ਧਿਆਨ ਰੱਖਦੇ ਹੋਏ ਕਈ ਨਿਯਮਾਂ ਦੇ ਵਿੱਚ ਚੇਂਜਸ ਕੀਤੇ ਨੇ। ਸਭ ਤੋਂ ਪਹਿਲਾਂ ਗੱਲ ਕਰੀਏ ਜੁਰਮਾਨੇ ਦੀ। ਜੇ ਕੋਈ ਇਨਸਾਨ ਰੇਲ ਜਾਂ ਸਟੇਸ਼ਨ ਦੇ ਅੰਦਰ ਸਿਗਰਟ ਪੀਂਦਾ ਹੋਇਆ ਜਾਂ ਬੀੜਾ ਪੀਂਦਾ ਹੋਇਆ ਫੜਿਆ ਗਿਆ, ਜਾਂ ਫਿਰ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੌਕਿੰਗ ਕਰਦਾ ਹੋਇਆ ਜਾਂ ਭੀਖ ਮੰਗਦਾ ਹੋਇਆ ਫੜਿਆ ਗਿਆ, ਤਾਂ ਉਸ ਵੇਲੇ ਹੀ ਉਸ ਨੂੰ 2000 ਰੁਪਏ ਦਾ ਜੁਰਮਾਨਾ ਹੋ ਜਾਏਗਾ। ਅਤੇ ਆਮ ਤੌਰ 'ਤੇ ਅਸੀਂ ਇਹ ਹਮੇਸ਼ਾ ਵੇਖਦੇ ਹਾਂ ਕਿ ਜਿਹੜੀਆਂ ਮਹਿਲਾਵਾਂ ਦੇ ਲਈ ਰਾਖਵੇਂ ਕੋਚ ਹੁੰਦੇ ਆ, ਉਸ ਦੇ ਵਿੱਚ ਜੇ ਕੋਈ ਪੁਰਸ਼ ਬਿਨਾਂ ਅਧਿਕਾਰ ਦੇ ਯਾਤਰਾ ਕਰਦਾ ਹੈ ਤਾਂ ਉਸ ਨੂੰ 2500 ਰੁਪਏ ਦਾ ਜੁਰਮਾਨਾ ਲੱਗ ਸਕਦਾ ਹੈ ਅਤੇ ਇਸ ਨੂੰ ਕੋਚ ਤੋਂ ਬਾਹਰ ਵੀ ਉਸ ਵੇਲੇ ਕੱਢਿਆ ਜਾ ਸਕਦਾ ਹੈ। ਹੁਣ ਜਿਹੜੇ ਸਾਡੇ ਦੋਸਤ ਨੇ ਬਿਨਾਂ ਟਿਕਟ ਤੋਂ ਯਾਤਰਾ ਕਰਨ ਦੀ ਕੋਸ਼ਿਸ਼ ਕਰਦੇ ਨੇ ਅਤੇ ਉਹਨਾਂ ਦੇ ਲਈ ਹੋਰ ਵੀ ਟਿਕਟ ਮਹਿੰਗੀ ਪੈ ਸਕਦੀ ਹੈ। ਯਾਤਰੀਆਂ ਨੂੰ ਪੂਰਾ ਕਿਰਾਇਆ ਦੇਣ ਦੇ ਨਾਲ ਨਾਲ ਹੀ ਘੱਟੋ ਘੱਟ 500 ਰੁਪਏ ਦਾ ਜੁਰਮਾਨਾ

ਨਵੀਂ ਭਰਨਾ ਪੈ ਸਕਦਾ ਹੈ। ਜੇ ਮੰਨ ਲਓ ਜੁਰਮਾਨਾ ਨਾ ਭਰਿਆ, ਬਹਿਸਬਾਜ਼ੀ ਕੀਤੀ ਤੇ ਉਸ ਤੋਂ ਬਾਅਦ ਕਾਨੂੰਨੀ ਕਾਰਵਾਈ ਜਾਂ ਕੈਦ ਵੀ ਹੋ ਸਕਦੀ ਹੈ। ਤੇ ਟਿਕਟ ਕੈਂਸਲੇਸ਼ਨ ਦੇ ਇਹ ਨਿਯਮ ਤੁਹਾਨੂੰ ਪਤਾ ਹੀ ਹੋਣੇ ਆ, ਕਿਉਂਕਿ ਜਿਹੜੀ ਹੁਣ ਟ੍ਰੇਨ ਚੱਲਣ ਤੋਂ 72 ਘੰਟੇ ਪਹਿਲਾਂ ਤੋਂ ਹੀ ਤੁਹਾਨੂੰ ਜਿਹੜੀ ਹੈ ਰੱਦ ਕਰਨ ਤੋਂ ਬਾਅਦ ਜਿਹੜਾ ਰੀਫੰਡ ਹੈ ਉਹ ਮਿਲੇਗਾ, ਜਾਂ ਫਿਰ ਜਦੋਂ ਤੁਸੀਂ ਟਿਕਟ ਆਪਣੀ ਰਿਜ਼ਰਵ ਕਰਵਾਉਣੀ ਹੈ ਉਸ ਤੋਂ 8 ਘੰਟਿਆਂ ਤੋਂ ਪਹਿਲਾਂ ਹੀ ਜੇ ਤੁਸੀਂ ਆਪਣੀ ਟ੍ਰੇਨ ਕੈਂਸਲ ਕਰ ਰਹੇ ਹੋ ਤੁਹਾਨੂੰ ਰੀਫੰਡ ਚਾਹੀਦਾ। 8 ਘੰਟਿਆਂ ਤੋਂ ਪਹਿਲਾਂ ਜੇ ਤੁਸੀਂ ਨਾ ਦੱਸਿਆ ਤਾਂ ਤੁਹਾਨੂੰ ਕੋਈ ਰੀਫੰਡ ਨਹੀਂ ਮਿਲੇਗਾ। 8 ਤੋਂ 24 ਘੰਟਿਆਂ ਦੇ ਅੰਦਰ ਅੰਦਰ ਜੇ ਤੁਸੀਂ ਆਪਣੀ ਟਿਕਟ ਕੈਂਸਲ ਕਰਦੇ ਹੋ ਤਾਂ 50% ਯਾਨੀ ਕਿ 50% ਦਾ ਜਿਹੜਾ ਰੀਫੰਡ ਹੈ ਉਹ ਹੀ ਤੁਹਾਨੂੰ ਮਿਲੇਗਾ, ਜਾਂ ਫਿਰ ਜੇ 24 ਤੋਂ 72 ਘੰਟਿਆਂ ਦੇ ਅੰਦਰ ਅੰਦਰ ਕਰਦੇ ਹੋ ਤਾਂ ਤੁਹਾਨੂੰ 25% ਦਾ ਜਿਹੜਾ ਹੈ ਵਾਪਸ ਤੁਹਾਡਾ ਰੀਫੰਡ ਮਿਲ ਸਕਦਾ ਹੈ। ਲੇਕਿਨ ਜੇ ਤੁਸੀਂ 8 ਘੰਟਿਆਂ ਦੇ ਅੰਦਰ ਕਰਦੇ ਹੋ ਤਾਂ ਫਿਰ ਕੋਈ ਰੀਫੰਡ ਨਹੀਂ ਮਿਲੇਗਾ। ਅਤੇ ਹੁਣ ਰਾਤ ਨੂੰ ਸੌਣ ਦੇ ਨਿਯਮਾਂ 'ਤੇ ਵੀ ਗੱਲ ਕਰ ਲੈਂਦੇ ਹਾਂ, ਕਿਉਂਕਿ ਰੇਲਵੇ ਨੇ ਆਪਣੇ ਯਾਤਰੀਆਂ ਦੇ ਲਈ ਕੁਝ ਨਿਯਮ ਥੋੜ੍ਹੇ ਜਿਹੇ ਸਖਤ ਕਰ ਦਿੱਤੇ ਨੇ ਹੁਣ, ਕਿਉਂਕਿ ਜਿਹੜੇ ਸਾਡੇ ਯਾਤਰੀ ਨੇ ਰਾਤ ਨੂੰ ਸਫ਼ਰ ਕਰਦੇ ਹੋਏ ਬਹੁਤ ਉੱਚੀ ਮਿਊਜ਼ਿਕ ਸੁਣਨਾ ਪਸੰਦ ਕਰਦੇ ਨੇ ਜਾਂ ਫਿਰ ਬਹੁਤ ਉੱਚੀ ਉੱਚੀ ਗੱਲਾਂ ਕਰਨਾ ਪਸੰਦ ਕਰਦੇ ਨੇ, ਉਹਨਾਂ ਲਈ ਖਾਸ ਕਰ ਇਹ ਗੱਲ ਹੈ ਕਿ ਹੁਣ ਤੁਸੀਂ ਬਾਕੀ ਸਾਰੇ ਦੋਸਤਾਂ ਨੂੰ ਪਰੇਸ਼ਾਨ ਨਹੀਂ ਕਰ ਸਕਦੇ ਟ੍ਰੇਨ ਦੇ ਵਿੱਚ ਯਾਤਰਾ ਕਰਦੇ ਹੋਏ। ਇਸ ਕਰਕੇ ਰਾਤ ਨੂੰ ਸਾਇਲੈਂਟ ਹੀ ਰਹੇਗਾ ਅਤੇ ਜਿਹੜੀ ਸਲੀਪਰ ਬਰਥ ਹੁੰਦੀ ਹੈ ਜਾਂ ਫਿਰ 1, 2, 3 ਮਤਲਬ ਕਿ 3 ਬਰਥ ਵਾਲੀਆਂ ਜਿਹੜੀਆਂ ਹੁੰਦੀਆਂ ਸੀਟਸ ਹੁੰਦੀਆਂ ਉਹਨਾਂ ਦੇ ਵਿੱਚ ਜਿਹੜੀ ਮਿਡਲ ਬਰਥ ਹੁੰਦੀ ਹੈ ਉਸ ਨੂੰ ਸਵੇਰ ਦੇ ਯਾਨੀ ਕਿ 6 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਯੂਜ਼ ਕਰ ਸਕਦੇ ਹਾਂ। ਜਿਵੇਂ ਹੀ ਸਵੇਰ ਦੇ 6 ਵਜਣਗੇ ਉਹ ਜਿਹੜੀ ਮਿਡਲ ਬਰਥ ਹੈ ਉਸ ਨੂੰ ਖੋਲ੍ਹ ਦਿੱਤਾ ਜਾਏਗਾ ਤਾਂ ਕਿ ਜਿਹੜੇ ਨੀਚੇ ਬਰਥ 'ਤੇ ਬੈਠੇ ਹੋਏ ਜਿਹੜੇ ਲੋਕ ਹੈ ਉਹ ਆਰਾਮ ਦੇ ਨਾਲ ਬਹਿ ਸਕਣ।

0: ਫਿਰ ਸਾਡੇ ਜਿਹੜੇ ਦੋਸਤ ਨੇ ਹੁਣ ਟ੍ਰੇਨ ਦੇ ਵਿੱਚ ਸਫ਼ਰ ਕਰਨ ਦੀ ਜਿਹੜੀ ਆਪਣੀ ਸੋਚ ਰਹੇ ਸੀਗੇ ਉਹ ਬਿਲਕੁਲ ਟ੍ਰੇਨ ਦੇ ਸਫ਼ਰ 'ਤੇ ਕਰ ਹੀ ਸਕਦੇ ਨੇ, ਲੇਕਿਨ ਇਹਨਾਂ ਨਿਯਮਾਂ ਨੂੰ ਯਾਦ ਰੱਖਦੇ ਹੋਏ, ਕਿਉਂਕਿ ਹੁਣ ਰਾਤ ਨੂੰ ਪਰੇਸ਼ਾਨੀ ਬਿਲਕੁਲ ਅਲਾਊਡ ਨਹੀਂ ਹੈ।
1: यात्रीगण कृपया ध्यान दें या ना दें, हमारी गाड़ी तो इसी प्लेटफॉर्म पे आएगी।

ਓਪਨ ਹੋ ਚੁੱਕਾ ਹੈ ਸਾਡੇ ਦੋਸਤਾਂ ਲਈ, ਜਿਨ੍ਹਾਂ ਨੇ ਇਸ ਦੇ ਵਿੱਚ ਅਪਲਾਈ ਕਰਨਾ, ਉਹ ਕਿੱਦਾਂ ਕਰਨਾ, ਕਿਵੇਂ ਕਰਨਾ, ਕੀ ਚਾਹੀਦਾ, ਉਹਦੇ ਬਾਰੇ ਵੀ ਦੱਸਦੀ ਹਾਂ। ਸਭ ਤੋਂ ਪਹਿਲਾਂ ਸਾਡੇ ਜਿਹੜੇ ਦੋਸਤ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ ਵੀ, ਅਤੇ ਸਾਨੂੰ ਰੇਡੀਓ ਤੋਂ ਵੀ ਸੁਣ ਰਹੇ ਨੇ। ਹਾਂਜੀ, ਤੁਸੀਂ ਟਿਊਨ ਕੀਤਾ 102.7 FM ਰੇਨਬੋ ਦੇ ਨਾਲ ਨਾਲ 103.6 ਮੈਗਾਹਰਟਜ਼ ਵੀ। ਅਤੇ ਪ੍ਰੋਗਰਾਮ ਕਿਹੜਾ ਚੱਲ ਰਿਹਾ ਕਹਿਣ ਦੀ ਲੋੜ ਹੈ? ਹਾਂਜੀ, ਗੁੱਡ ਮਾਰਨਿੰਗ ਜਲੰਧਰ।

ਜੀ, ਉਸ ਦੇ ਬਾਰੇ ਵੀ ਮੈਂ ਜ਼ਰੂਰ ਦੱਸਣਾ ਹੈ ਕਿ ਆਪਾਂ ਸਕੋਲਰਸ਼ਿਪ ਦੇ ਵਿੱਚ ਅਪਲਾਈ ਕਿੱਦਾਂ ਕਰਨਾ, ਲੇਕਿਨ ਸਭ ਤੋਂ ਪਹਿਲਾਂ ਇੱਕ ਗੀਤ ਸੁਣਦੇ ਜਾਈਏ, ਫਿਰ ਦੱਸਦੀ ਹਾਂ ਕਿਵੇਂ ਅਪਲਾਈ ਕਰਾਂਗੇ ਆਪਾਂ।

ਸਹੀ ਕਿਹਾ ਕਿਸੇ ਨੇ ਕਿ ਜ਼ਿੰਦਗੀ ਦੇ ਵਿੱਚ ਜਿਹੜੇ ਮਸਲੇ ਮਸਾਇਲ ਹੁੰਦੇ ਨੇ ਉਹ ਕਦੇ ਖਤਮ ਨਹੀਂ ਹੁੰਦੇ। ਮੈਨੂੰ ਮਸਲੇ ਮਸਾਇਲ ਤਾਂ ਯਾਦ ਹੈ, ਆਪਾਂ ਗੀਤ ਉਸ ਪਾਰ ਗੱਲ ਕਰ ਰਹੇ ਸੀਗੇ ਸਾਡੀ ਪੋਸਟ ਮੈਟ੍ਰਿਕ ਸਕੋਲਰਸ਼ਿਪ 'ਚ ਕਿਵੇਂ ਆਪਾਂ ਜਿਹੜੀ ਹੈ ਕਿਹੜੇ ਕਿਹੜੇ ਸਾਡੇ ਦਸਤਾਵੇਜ਼ ਲੱਗਣਗੇ ਅਤੇ ਕਿਵੇਂ ਅਪਲਾਈ ਕਰ ਸਕਦੇ ਹਾਂ। ਮੈਂ ਸੋਚਣ ਵਾਲੀ ਗੱਲ ਹੁੰਦੀ ਹੈ ਨਾ ਕਿ ਕਈ ਹੋਣਹਾਰ ਜਿਹੜੇ ਸਾਡੇ ਸਟੂਡੈਂਟਸ ਹੁੰਦੇ ਆ, ਵਿਦਿਆਰਥੀ ਹੁੰਦੇ ਆ, ਸਿਰਫ ਕੁਝ ਇਹੋ ਜਿਹੀ ਚੀਜ਼ਾਂ ਕਰਕੇ ਰਹਿ ਜਾਂਦੇ ਆ, ਜਿਵੇਂ ਫੀਸਾਂ ਹੋ ਸਕਦੀਆਂ, ਆਰਥਿਕ ਤੰਗੀ ਹੋ ਸਕਦੀ ਹੈ, ਆਪਣੀ ਪੜ੍ਹਾਈ ਵਿਚਕਾਰ ਉਹਨਾਂ ਨੂੰ ਛੱਡਣੀ ਪੈ ਸਕਦੀ ਹੈ। ਲੇਕਿਨ ਅਜਿਹੇ ਵਿਦਿਆਰਥੀ ਲਈ ਸਰਕਾਰ ਵੱਲੋਂ ਪੋਸਟ ਮੈਟ੍ਰਿਕ ਸਕੋਲਰਸ਼ਿਪ ਇੱਕ ਵੱਡਾ ਸਹਾਰਾ ਹੈ। ਹੁਣ ਸਕੋਲਰਸ਼ਿਪ ਹੈਗੀ ਹੈ, ਇਹ ਸਕੋਲਰਸ਼ਿਪ ਉਹਨਾਂ ਵਿਦਿਆਰਥੀਆਂ ਦੇ ਲਈ ਹੈ ਜੋ 10ਵੀਂ ਜਮਾਤ ਤੋਂ ਬਾਅਦ ਜਾਂ ਫਿਰ ਜਿਵੇਂ ਕਿ 11ਵੀਂ ਹੋ ਗਈ, 12ਵੀਂ ਹੋ ਗਈ, ITI ਦੇ ਵਿੱਚ ਡਿਪਲੋਮਾ ਕਰ ਸਕਦੇ ਆ, ਗ੍ਰੈਜੂਏਸ਼ਨ ਕਰ ਸਕਦੇ ਆ, ਪੋਸਟ ਗ੍ਰੈਜੂਏਸ਼ਨ ਜਾਂ ਹੋਰ ਜਿਹੜੀ ਹੈ ਮਾਨਤਾ ਪ੍ਰਾਪਤ ਜਿਹੜੇ ਕੋਰਸ ਹੈ ਉਹ ਕਰ ਸਕਦੇ ਨੇ। ਇਸ ਦੇ ਤਹਿਤ ਜਿਹੜੇ ਯੋਗ ਵਿਦਿਆਰਥੀ ਨੇ ਉਹਨਾਂ ਨੂੰ ਟਿਊਸ਼ਨ ਫੀਸ ਮਿਲ ਸਕਦੀ ਹੈ, ਲਾਜ਼ਮੀ ਜਿਹੜੀ ਫੀਸ ਹੈ, ਜਾਂ ਕੁਝ ਸਕੀਮਾਂ ਦੇ ਵਿੱਚ ਮੈਂਟੇਨੈਂਸ ਅਲਾਊਂਸ ਵੀ ਦਿੱਤੀ ਜਾਂਦੀ ਹੈ। ਅਪਲਾਈ ਕਿਵੇਂ ਕਰ ਸਕਦੇ ਹਾਂ, ਬਿਲਕੁਲ ਜੀ ਦੱਸਦੇ ਹਾਂ। ਵਿਦਿਆਰਥੀ ਸਭ ਤੋਂ ਪਹਿਲਾਂ ਤਾਂ ਸ਼ਰਤ ਇਹੀ ਕਿਸੇ ਵੀ ਮਾਨਤਾ ਪ੍ਰਾਪਤ ਸਕੂਲ ਜਾਂ ਕਾਲਜ ਜਾਂ ਸੰਸਥਾ ਤੋਂ ਪੜ੍ਹ ਰਿਹਾ ਹੋਵੇ। ਉਸ ਤੋਂ ਬਾਅਦ ਇਹ ਜਿਹੜੀ ਸਕੀਮ ਹੈ ਸਾਡੇ ਕੁਝ ਖਾਸ ਵਰਗ ਦੇ ਲੋਕਾਂ ਦੇ ਲਈ, ਜਿਵੇਂ SC ਹੋ ਗਏ, ST ਹੋ ਗਏ ਜਾਂ OBC, ਇਨ੍ਹਾਂ ਵਰਗਾਂ ਦੇ ਵਿਦਿਆਰਥੀਆਂ ਦੇ ਲਈ ਹੁੰਦੀ ਹੈ। ਹੁਣ ਯੋਗਤਾ ਅਤੇ ਆਮਦਨ ਦੀਆਂ ਸ਼ਰਤਾਂ ਵੀ ਕੁਝ ਨੇ, ਕਿਉਂਕਿ ਸਕੀਮ ਜਿਹੜੀ ਹੈ ਰਾਜ ਅਨੁਸਾਰ ਵੱਖ ਵੱਖ ਹੋ ਸਕਦੀਆਂ ਨੇ। ਅਰਜ਼ੀਆਂ ਦੇ ਲਈ ਲੋੜੀਂਦੇ ਦਸਤਾਵੇਜ਼, ਹੁਣ ਤੁਸੀਂ ਇਹੀ ਪੁੱਛੋਗੇ ਕਿਹੜੇ ਕਿਹੜੇ ਹੋਣੇ ਚਾਹੀਦੇ, ਬਿਲਕੁਲ ਦੱਸਦੇ ਹਾਂ। ਆਧਾਰ ਕਾਰਡ ਹੋਣਾ ਚਾਹੀਦਾ ਹੈ, ਆਮਦਨ ਸਰਟੀਫਿਕੇਟ ਹੋਣਾ ਚਾਹੀਦਾ ਹੈ, ਜਾਤੀ ਸਰਟੀਫਿਕੇਟ ਹੋਣਾ ਚਾਹੀਦਾ, ਪਿਛਲੀ ਕਲਾਸ ਦੀ ਮਾਰਕਸ਼ੀਟ ਜ਼ਰੂਰ ਹੋਣੀ ਚਾਹੀਦੀ ਹੈ, ਬੈਂਕ ਦੇ ਵਿੱਚ ਤੁਹਾਡਾ ਖਾਤਾ ਹੋਣਾ ਚਾਹੀਦਾ, ਉਸ ਤੋਂ ਬਾਅਦ ਸੰਸਥਾ ਦਾ ਬੋਨਾਫਾਈਡ ਸਰਟੀਫਿਕੇਟ ਹੋਣਾ ਚਾਹੀਦਾ ਹੈ, ਜੇ ਪੋਰਟਲ ਦੇ ਵਿੱਚ ਲੋੜੀਂਦਾ ਲਿਖਿਆ ਹੈ ਉਦੋਂ ਹੀ। ਹੁਣ ਅਪਲਾਈ ਕਿਵੇਂ ਕਰਨਾ ਹੈ, ਸਰਕਾਰੀ ਸਕੋਲਰਸ਼ਿਪ ਪੋਰਟਲ 'ਤੇ ਰਜਿਸਟਰ ਕਰਨਾ ਪੈਣਾ ਹੈ ਤੁਹਾਨੂੰ, ਉਸ ਤੋਂ ਬਾਅਦ 1 ਟਾਈਮ ਰਜਿਸਟ੍ਰੇਸ਼ਨ 'ਤੇ ਲਾਗੂ ਕਰਨਾ ਹੈ, ਉਸ ਤੋਂ ਬਾਅਦ ਆਪਣੀ ਜਿਹੜੀ ਸਕੋਲਰਸ਼ਿਪ ਹੈ ਉਸਨੂੰ ਚੁਣਨਾ ਹੈ ਅਤੇ ਸਹੀ ਜਾਣਕਾਰੀ ਧਿਆਨ ਨਾਲ ਭਰਨੀ ਹੈ, ਕਿਉਂਕਿ ਇੱਕ ਵਾਰੀ ਜੋ ਤੁਸੀਂ ਆਪਣਾ ਡੇਟਾ ਸੇਵ ਕਰ ਦਿੱਤਾ, ਮਤਲਬ ਮਾਨ ਲਓ ਕਿ ਮੇਰਾ ਨਾਮ ਸਵਿਤਾ ਹੈ, ਜੇ ਮੈਂ ਸਰਿਤਾ ਲਿਖ ਦਿੱਤਾ ਤਾਂ ਫਿਰ

ਹੋਟਲ ਦੇ ਵਿੱਚ ਚੇਂਜਸ ਹੋਣਾ ਬਹੁਤ ਮੁਸ਼ਕਿਲ ਹੋ ਸਕਦਾ, ਇਸ ਕਰਕੇ ਧਿਆਨ ਦੇ ਨਾਲ ਜਿਹੜੀ ਹੈ ਨਾ ਇਨਫੋਰਮੇਸ਼ਨ ਭਰਨੀ ਹੈ। ਅਰਜ਼ੀਆਂ ਜਮ੍ਹਾਂ ਕਰਨ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਇੱਕ ਰੈਫਰੈਂਸ ਨੰਬਰ ਜਿਹੜਾ ਤੁਹਾਡੀ ਰਜਿਸਟ੍ਰੇਸ਼ਨ ਤੋਂ ਬਾਅਦ ਤੁਹਾਨੂੰ ਮਿਲਦਾ ਉਹ ਤੁਸੀਂ ਸੰਭਾਲ ਕੇ ਜ਼ਰੂਰ ਰੱਖਣਾ, ਕਿਉਂਕਿ ਇਸ ਦੇ ਨਾਲ ਹੀ ਤੁਹਾਡਾ ਪੋਰਟਲ ਜਿਹੜਾ ਬਾਅਦ ਦੇ ਵਿੱਚ ਵੀ ਓਪਨ ਹੋਏਗਾ। ਇਸ ਤੋਂ ਬਾਅਦ ਤੁਹਾਡਾ ਸਕੂਲ ਕਾਲਜ ਦੇ ਨਾਲ ਸੰਬੰਧਿਤ ਅਧਿਕਾਰੀ ਵੈਰੀਫਿਕੇਸ਼ਨ ਕਰਨਗੇ, ਫਿਰ ਉਸ ਤੋਂ ਬਾਅਦ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਯਾਨੀ ਕਿ ਤੁਹਾਡੇ ਬੈਂਕ ਦੇ ਵਿੱਚ ਜਿਹੜੀ ਹੈ ਰਕਮ ਆ ਹੀ ਜਾਏਗੀ। ਅਤੇ ਦੋਸਤੋ, ਹਰ ਸਾਲ ਅਰਜ਼ੀਆਂ ਦੀਆਂ ਤਾਰੀਖਾਂ ਅਤੇ ਕੁਝ ਨਿਯਮਾਂ ਦੇ ਵਿੱਚ ਬਦਲਾਵ ਜ਼ਰੂਰ ਹੁੰਦੇ ਆ, ਅਤੇ ਇਸ ਵਾਰ ਕਿਹੜੇ ਕਿਹੜੇ ਚੇਂਜਸ, ਕੁਝ ਹੋਰ ਚੇਂਜਸ ਹੋਏ ਕਿ ਨਹੀਂ ਹੋਏ, ਇਹ ਤੁਸੀਂ ਜ਼ਰੂਰ ਆਪਣੇ ਸਰਕਾਰੀ ਪੋਰਟਲ 'ਤੇ ਜਾ ਕੇ ਜਾਂ ਫਿਰ ਆਪਣੇ ਹੀ ਸਕੂਲ ਜਾਂ ਕਾਲਜ ਦੇ ਨੋਡਲ ਅਫਸਰ ਤੋਂ ਜ਼ਰੂਰ ਪੁੱਛ ਲੈਣਾ। ਫਿਰ ਨਾ ਕਹਿਣਾ ਕਿ ਦੱਸਿਆ ਨਹੀਂ ਸੀ ਰਾਹੀਲ ਨੇ। ਕਿਉਂਕਿ ਸਿੱਖਿਆ ਇੱਕ ਇਹੋ ਜਿਹਾ ਨਿਵੇਸ਼ ਹੈ ਜਿਸ ਦਾ ਮੁਨਾਫਾ ਪੂਰੀ ਜ਼ਿੰਦਗੀ ਸਾਨੂੰ ਮਿਲਦਾ ਹੈ। ਇਸ ਕਰਕੇ ਜੇ ਤੁਸੀਂ ਜਾਂ ਤੁਹਾਡੇ ਆਸ ਪਾਸ ਕੋਈ ਇਹੋ ਜਿਹੇ ਯੋਗ ਵਿਦਿਆਰਥੀ ਨੇ ਜਾਂ ਜਿਨ੍ਹਾਂ ਨੂੰ ਸਕੋਲਰਸ਼ਿਪ ਦੀ ਲੋੜ ਹੈ ਜਾਂ ਉਹਨਾਂ ਨੂੰ ਜਾਣਕਾਰੀ ਨਹੀਂ ਹੈ, ਤਾਂ ਇਸ ਸਕੋਲਰਸ਼ਿਪ ਦੀ ਜਾਣਕਾਰੀ ਤੁਸੀਂ ਉਹਨਾਂ ਦੇ ਨਾਲ ਸਾਂਝੀ ਜ਼ਰੂਰ ਕਰ ਸਕਦੇ ਹੋ। ਹੋ ਸਕਦਾ ਹੈ ਤੁਹਾਡੀ ਇਸੇ ਜਾਣਕਾਰੀ ਦੇ ਨਾਲ ਕਿਸੇ ਦਾ ਭਵਿੱਖ ਜਿਹੜਾ ਹੈ ਉਹ ਰੋਸ਼ਨ ਹੋ ਜਾਏ।

ਤੁਸੀਂ ਜਾਣਾ ਕਿਤੇ ਨਹੀਂ ਹੈ, ਮੈਂ ਵਾਪਸ ਜ਼ਰੂਰ ਆਉਣਾ ਹੈ, ਆਪਾਂ ਇੰਟਰਵਿਊ ਵੀ ਤਾਂ ਲੈਣਾ ਹੈ ਇੱਕ ਖਾਸ ਸ਼ਖਸੀਅਤ ਦੇ ਨਾਲ। ਲਓ ਜੀ ਤੁਸੀਂ ਜਾਣਾ ਕਿਤੇ ਨਹੀਂ ਹੈ, ਬਣੇ ਰਹੋ 102.7 FM ਰੀਮ ਦੇ ਨਾਲ ਨਾਲ 103.6 MHz ਅਤੇ ਆਪਣੀ ਆਰਜ ਦੋਸਤ ਰਾਹਿਲ ਦੇ ਨਾਲ।

0: हाँ जी दोस्तों, दोस्तानी ट्यूनिंग कितने 102.7 FM ਦੇ ਨਾਲ ਨਾਲ 103.6 MHz ਵੀ ਤੇ ਸਾਡੇ ਕੁਝ ਦੋਸਤ ਸਾਨੂੰ ਸੁਣ ਰਹੇ ਨੇ ਨਿਊਜ਼ ਔਨ AIR ਐਪ ਰਾਹੀਂ ਵੀ। ਤੇ ਅੱਜ ਦਾ ਦਿਨ ਖਾਸ ਹੈ, 6 ਜੁਲਾਈ ਸਿਰਫ ਇੱਕ ਤਾਰੀਖ ਨਹੀਂ ਹੈ ਕਿਉਂਕਿ ਅੱਜ ਬੜੇ ਹੀ ਖਾਸ ਦਿਨ ਮਨਾ ਰਹੇ ਹਾਂ ਆਪਾਂ। ਆਪਾਂ ਅੱਜ ਮਨਾ ਰਹੇ ਹਾਂ ਵਰਲਡ ਜ਼ੂਨੋਸਿਸ ਡੇ, ਜਿਹੜਾ ਕਿ ਇਹ ਦਿਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਇਨਸਾਨਾਂ, ਜਾਨਵਰਾਂ ਅਤੇ ਵਾਤਾਵਰਨ ਦੀ ਸਿਹਤ ਜਿਹੜੀ ਹੈ ਇੱਕ ਦੂਜੇ ਨਾਲ ਡੂੰਘੇ ਤੌਰ 'ਤੇ ਜੁੜੀ ਹੋਈ ਹੈ। ਕਈ ਵਾਰ ਇਹ ਵੀ ਅਸੀਂ ਵੇਖਦੇ ਹਾਂ ਕਿ ਕੁਝ ਜਿਹੜੀਆਂ 75% ਬਿਮਾਰੀਆਂ ਜਿਹੜੀਆਂ ਹੈ ਉਹਨਾਂ ਦਾ ਸਰੋਤ ਸ਼ਾਇਦ ਜਾਨਵਰ ਹੋ ਸਕਦੇ ਹਨ, ਪਰ ਕੀ ਕਿਹੜੀਆਂ ਕਿਹੜੀਆਂ ਇਹੋ ਜਿਹੀਆਂ ਬਿਮਾਰੀਆਂ ਹੈ ਜਿਹੜੀਆਂ ਸਾਨੂੰ ਉਹਨਾਂ ਤੋਂ ਲੱਗਦੀਆਂ ਨੇ, ਜਾਂ ਫਿਰ ਕਿਹੜੀਆਂ ਕਿਹੜੀਆਂ ਚੀਜ਼ਾਂ ਹੈ ਜਿਨ੍ਹਾਂ ਦਾ ਸਾਨੂੰ ਸਾਵਧਾਨੀ ਵਰਤਣੀ ਚਾਹੀਦੀ ਹੈ, ਅਤੇ ਇਸੇ ਹੀ ਖਾਸ ਮੁੱਦੇ 'ਤੇ ਇੱਕ ਜਾਗਰੂਕਤਾ ਅਤੇ ਸਾਵਧਾਨੀ ਸਾਡੇ ਲਈ ਹੋਣੀ ਜ਼ਰੂਰੀ ਹੈ। ਅਤੇ ਇਸੇ ਹੀ ਮਹੱਤਵਪੂਰਨ ਵਿਸ਼ੇ 'ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਫੋਨ ਰਾਹੀਂ ਜੁੜੇ ਨੇ ਇੱਕ ਵਿਸ਼ੇਸ਼ ਖਾਸ ਮਹਿਮਾਨ, ਜਿਹੜੇ ਕਿ ਨੇ ਸਾਡੇ ਨਾਲ ਜੁੜੇ ਨੇ ਡਾਕਟਰ JS ਬੇਦੀ, ਯਾਨੀ ਕਿ ਜਸਬੀਰ ਸਿੰਘ ਬੇਦੀ, ਜਿਹੜੇ ਕਿ ਡਾਇਰੈਕਟਰ ਪ੍ਰੋਫੈਸਰ ਨੇ ਸੈਂਟਰ ਫੋਰ ਵਨ ਹੈਲਥ ਦੇ, ਅਤੇ ਨਾਲ ਹੀ ਗੁਰੂ ਅੰਗਦ ਦੇਵ ਵੈਂਟਰੀ ਐਂਡ ਐਨੀਮਲ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਐਜ਼ ਅ ਪ੍ਰੋਫੈਸਰ ਉਹ ਪੜ੍ਹਾ ਵੀ ਰਹੇ ਨੇ, ਅਤੇ ਇਹਨਾਂ ਦਾ ਬਹੁਤ ਹੀ ਸਾਲਾਂ ਦਾ ਤਜੁਰਬਾ ਨੇ। ਸਭ ਤੋਂ ਪਹਿਲਾਂ ਇਹਨਾਂ ਦਾ ਸਵਾਗਤ ਕਰਦੇ ਹਾਂ ਸਾਡੇ ਪ੍ਰੋਗਰਾਮ ਗੁੱਡ ਮੋਰਨਿੰਗ ਜਲੰਧਰ ਦੇ ਵਿੱਚ। ਹੈਲੋ,
1: ਧੰਨਵਾਦ ਜੀ। ਮੈਂ ਧੰਨਵਾਦ ਕਰਨਾ ਚਾਹਾਂਗਾ ਕਿ ਆਲ ਇੰਡੀਆ ਰੇਡੀਓ ਨੇ ਮੈਨੂੰ ਇਸ ਬੜੇ ਇੰਪੋਰਟੈਂਟ ਡੇ ਉੱਤੇ ਇਸ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕਰਨ ਦਾ ਮੌਕਾ ਦਿੱਤਾ, ਜਿਹੜਾ ਕਿ ਵਰਲਡ ਜਿਨੋਸਿਸ ਡੇ ਅੱਜ ਆਪਾਂ ਸਾਰੇ ਵਰਲਡ ਵਿੱਚ ਮਨਾ ਰਹੇ ਹਾਂ।
0: ਜੀ ਸਰ, ਸਭ ਤੋਂ ਪਹਿਲਾਂ ਸਰ ਇਸੇ ਹੀ ਵਿਸ਼ੇ ਤੋਂ ਸ਼ੁਰੂਆਤ ਕਰਦੇ ਹਾਂ ਕਿ ਜ਼ੂਨੋਸਿਸ ਕੀ ਹੁੰਦਾ ਹੈ ਤੇ ਇਹ ਬਿਮਾਰੀਆਂ ਜਿਹੜੀਆਂ ਮਨੁੱਖਾਂ ਤੱਕ ਕਿਵੇਂ ਫੈਲਦੀਆਂ ਨੇ।
1: ਸਭ ਤੋਂ ਪਹਿਲਾਂ ਮੈਂ ਸਰੋਤਿਆਂ ਨੂੰ ਥੋੜਾ ਜਿਹਾ ਇਹ ਦੱਸਣਾ ਚਾਹਾਂਗਾ ਵੀ ਜਿਵੇਂ ਤੁਸੀਂ ਵੀ ਪਹਿਲੇ ਕਿਹਾ ਵੀ ਇਹ ਜਿਹੜਾ ਜਿਨੋਸਿਸ ਡੇ ਹੈ
0: ਜੀ,
1: ਇਹ ਹਰ ਸਾਲ 6 ਜੁਲਾਈ ਨੂੰ ਮਨਾਇਆ ਜਾਂਦਾ ਹੈ ਤਾਂ ਕਿ ਆਪਾਂ ਉਹਨਾਂ ਬਿਮਾਰੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਫੈਲਾ ਸਕੀਏ ਜਿਹੜੀਆਂ ਕਿ ਜਾਨਵਰਾਂ ਤੋਂ ਮਨੁੱਖਾਂ ਜਾਂ ਮਨੁੱਖਾਂ ਤੋਂ ਜਾਨਵਰਾਂ ਵਿੱਚ ਫੈਲ ਸਕਦੀਆਂ ਹਨ।
0: ਜੀ,
1: ਸੋ ਤਕਰੀਬਨ 200 ਤੋਂ ਵੱਧ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਕਿ ਜਾਨਵਰਾਂ ਤੋਂ ਮਨੁੱਖਾਂ ਦੇ ਵਿੱਚ ਫੈਲ ਸਕਦੀਆਂ ਹਨ। ਤੇ 6 ਜੁਲਾਈ ਦੇ ਦਿਨ 1885 ਈਸਵੀ ਵਿੱਚ ਇੱਕ ਵਿਗਿਆਨੀ ਲੂਈਸ ਪਾਸਚਰ ਵੱਲੋਂ ਮਨੁੱਖ ਨੂੰ ਪਹਿਲੀ ਵਾਰ ਹਲਕਾ ਬਿਮਾਰੀ ਦੇ ਵਿਰੁੱਧ ਟੀਕਾਕਰਨ ਕੀਤਾ ਗਿਆ ਸੀ, ਜਿਸ ਦੀ ਇਤਿਹਾਸਿਕ ਉਪਲਬਧੀ ਵਿੱਚ ਇਹ ਦਿਨ ਜਿਹੜਾ ਹਰ ਸਾਲ ਮਨਾਇਆ ਜਾਂਦਾ ਹੈ। ਤੇ ਇਹ ਦਿਨ ਇੱਕ ਰੋਗਾਂ ਦੀ ਰੋਕਥਾਮ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸਾਬਿਤ ਹੋਇਆ ਸੀ ਤਾਂ ਕਿ ਆਪਾਂ ਜਿਹੜੀਆਂ ਜਾਨਵਰਾਂ ਤੋਂ ਲੱਗਣ ਵਾਲੀਆਂ ਬਿਮਾਰੀਆਂ ਉਹਨਾਂ ਨੂੰ ਬਚਾ ਸਕੀਏ। ਇਸ ਲਈ ਇਹ ਦਿਨ ਜਾਨਵਰਾਂ ਵਿੱਚ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ, ਜਾਨਵਰਾਂ ਦੀ ਜ਼ਿੰਮੇਵਾਰ ਦੇਖਭਾਲ, ਸੁਰੱਖਿਅਤ ਅਤੇ ਸਾਫ਼ ਸੁਥਰੇ ਭੋਜਨ ਦੀ ਵਰਤੋਂ ਅਤੇ ਵਾਤਾਵਰਨ ਦੀ ਸਫਾਈ ਦੀ ਮਹੱਤਤਾ ਨੂੰ ਉਜਾਗਰ ਕਰਦਾ ਹੈ ਤਾਂ ਕਿ ਆਪਾਂ ਜ਼ੂਨੋਟਿਕ ਬਿਮਾਰੀਆਂ ਜਿਹੜੀਆਂ ਉਹਨਾਂ ਦੇ ਖਤਰੇ ਨੂੰ ਘਟਾ ਸਕੀਏ। ਤੇ ਜਿਵੇਂ ਤੁਸੀਂ ਪਹਿਲੇ ਵੀ ਦੱਸਿਆ ਵੀ 75% ਜਿਹੜੀਆਂ ਨਵੀਆਂ ਬਿਮਾਰੀਆਂ ਉੱਭਰ ਰਹੀਆਂ ਨੇ ਉਹਨਾਂ ਦਾ ਮੂਲ ਕਾਰਨ ਜਿਹੜਾ ਉਹ ਜਾਨਵਰ ਹੀ ਹਨ, ਮਤਲਬ ਕਿ ਪਸ਼ੂਆਂ ਤੋਂ ਜਾਂ ਜਾਨਵਰਾਂ ਤੋਂ 75% ਜਿਹੜੀਆਂ ਨਵੀਆਂ ਬਿਮਾਰੀਆਂ ਉਹ ਮਨੁੱਖਾਂ ਤੱਕ ਪਹੁੰਚ ਰਹੀਆਂ ਹਨ। ਤੇ ਜ਼ੂਨੋਟਿਕ ਬਿਮਾਰੀਆਂ ਐਕਚੁਅਲੀ ਉਹ ਇਨਫੈਕਸ਼ੀਅਸ ਜਾਂ ਸੰਕ੍ਰਾਮਕ ਬਿਮਾਰੀਆਂ ਹਨ ਜਿਹੜੀਆਂ ਕਿ ਕੁਦਰਤੀ ਤੌਰ ਤੇ ਜਾਨਵਰਾਂ ਤੋਂ ਮਨੁੱਖਾਂ ਅਤੇ ਮਨੁੱਖਾਂ ਤੋਂ ਜਾਨਵਰਾਂ ਵਿੱਚ ਫੈਲ ਸਕਦੀਆਂ ਹਨ।
0: ਜੀ,
1: ਇਹ ਬਿਮਾਰੀਆਂ ਬੈਕਟੀਰੀਆ, ਵਾਇਰਸ, ਪੈਰਾਸਾਈਟ ਜਾਂ ਫੰਗਸ ਕਾਰਨ ਵੀ ਹੋ ਸਕਦੀਆਂ ਹਨ। ਤੇ ਕਈ ਤਰ੍ਹਾਂ ਦੇ ਪਾਲਤੂ ਜਾਨਵਰ ਜਿਵੇਂ ਕਿ ਗਾਵਾਂ, ਮੱਝਾਂ, ਘੋੜੇ, ਭੇਡਾਂ, ਬੱਕਰੀਆਂ, ਕੁੱਤੇ, ਬਿੱਲੀਆਂ ਅਤੇ ਕਈ ਤਰ੍ਹਾਂ ਦੇ ਜੰਗਲੀ ਜਾਨਵਰ ਜਿਵੇਂ ਕਿ ਬੈਟਸ ਆਪਾਂ ਸੁਣਦੇ ਹਾਂ ਜਾਂ ਡੀਅਰ ਵਗੈਰਾ, ਮੰਕੀਜ਼, ਇਹ ਜਿਹੜੇ ਇਹ ਬਿਮਾਰੀਆਂ ਮਨੁੱਖ ਤੱਕ ਫੈਲਾ ਸਕਦੇ ਹਨ। ਸੋ ਇਹ ਬਿਮਾਰੀਆਂ ਜਿਹੜੀਆਂ ਫੈਲਣ ਦਾ ਮੇਨ ਜਿਹੜਾ ਮੁੱਦਾ ਹੁੰਦਾ ਹੈ ਉਹ ਬਿਮਾਰੀਆਂ ਜ਼ਿਆਦਾਤਰ ਫੈਲਦੀਆਂ ਜਦੋਂ ਆਪਾਂ ਕਿਸੇ ਬਿਮਾਰ ਜਾਨਵਰ ਦੇ ਸਿੱਧੇ ਸੰਪਰਕ ਵਿੱਚ ਆਉਂਦੇ ਹਨ ਜਾਂ ਉਹਨਾਂ ਤੋਂ ਪ੍ਰਾਪਤ ਭੋਜਨ ਜਿਹੜਾ ਕਿ ਦੂਸ਼ਿਤ ਹੋਵੇ ਜਾਂ ਕੰਟੈਮੀਨੇਟਡ ਹੋਵੇ ਉਹਨਾਂ ਦਾ ਆਪਾਂ ਸੇਵਨ ਕਰਦੇ ਹਨ ਜਾਂ ਕਈ ਵਾਰੀ ਮੱਛਰਾਂ, ਚਿਚੜਾਂ ਅਤੇ ਹੋਰ ਕਈ ਤਰ੍ਹਾਂ ਦੇ ਵੈਕਟਰ ਹੁੰਦੇ ਨੇ ਜਿਹੜੇ ਕਿ ਪਸ਼ੂਆਂ ਤੋਂ ਮਨੁੱਖਾਂ ਤੱਕ ਬਿਮਾਰੀ ਫੈਲਾ ਸਕਦੇ ਹਨ
0: ਜਾਂ
1: ਕਈ ਵਾਰੀ ਦੂਸ਼ਿਤ ਵਾਤਾਵਰਨ ਰਾਹੀਂ

0: ਹੱਦ ਤੱਕ ਫੈਲ ਚੁੱਕੀਆਂ ਹਨ। ਤੇ ਇਸ ਲਈ ਜਾਨਵਰਾਂ ਦੀ ਸਹੀ ਦੇਖਭਾਲ, ਨਿੱਜੀ ਸਫਾਈ, ਸੁਰੱਖਿਅਤ ਭੋਜਨ ਦੀ ਵਰਤੋਂ ਅਤੇ ਵਾਤਾਵਰਣ ਦੀ ਸਫਾਈ ਜਿਹੜੀ ਹੈ ਉਹ ਜ਼ੂਨੋਟਿਕ ਬਿਮਾਰੀਆਂ ਤੋਂ ਬਚਾਅ ਲਈ ਮਹੱਤਵਪੂਰਨ ਹੈ।
1: ਜੀ ਜਸਬੀਰ ਸਰ, ਜਿੱਦਾਂ ਕਿ ਤੁਸੀਂ ਕਿਹਾ ਕਿ ਜ਼ੂਨੋਟਿਕ ਬਿਮਾਰੀਆਂ ਜਿਹੜੀਆਂ ਹੈ ਉਹ ਜਿਹੜੀ ਇਨਫੈਕਸ਼ਨ ਦੇ ਨਾਲ ਜਿਹੜੀ ਹੈਗੀ ਹੈ ਜਾਂ ਫਿਰ ਕੋਈ ਇਹੋ ਜਿਹਾ ਬੈਕਟੀਰੀਆ ਹੋ ਗਿਆ ਹੈ ਜਿੱਦਾਂ ਦੱਸਿਆ ਤੁਸੀਂ, ਉਸਦੇ ਨਾਲ ਫੈਲ ਸਕਦੀਆਂ। ਹੁਣ ਜਿਹੜੀਆਂ ਬਿਮਾਰੀਆਂ ਨੇ ਇਸ ਦੇ ਵਿੱਚ ਕਿਹੜੀਆਂ ਕਿਹੜੀਆਂ ਬਿਮਾਰੀਆਂ ਆ ਸਕਦੀਆਂ ਨੇ ਅਤੇ ਇਸ ਦਾ ਖਤਰਾ ਹੋਰ ਕਿੰਨਾ ਵੱਧ ਸਕਦਾ ਸਾਡੇ ਲਈ?
0: ਜਿਵੇਂ ਮੈਂ ਪਹਿਲੇ ਵੀ ਦੱਸਿਆ ਵੀ 200 ਤੋਂ ਵੱਧ ਇਹੋ ਜਿਹੀਆਂ ਬਿਮਾਰੀਆਂ ਹਨ ਜਿਹੜੀਆਂ ਕਿ ਇਹਨੂੰ ਫੈਲ ਸਕਦੀਆਂ ਹਨ। ਅਤੇ ਜੇ ਆਪਾਂ ਭਾਰਤ ਦੇਸ਼ ਦੀ ਗੱਲ ਕਰੀਏ ਜਾਂ ਪੰਜਾਬ ਦੀ, ਤਾਂ ਇੱਥੇ ਪ੍ਰਮੁੱਖ ਜਿਹੜੀਆਂ ਜ਼ੂਨੋਟਿਕ ਬਿਮਾਰੀਆਂ ਪਾਈਆਂ ਜਾਂਦੀਆਂ ਹਨ ਉਹਨਾਂ ਵਿੱਚ ਰੇਬੀਸ ਹੈ ਜਿਹੜੀ ਕਿ ਹਲਕਾਵਲੇ ਕੁੱਤਿਆਂ ਤੋਂ ਮਨੁੱਖਾਂ ਤੱਕ ਪਹੁੰਚਦੀ ਹੈ।
1: ਜੀ,
0: ਸੀਲੋਸਿਸ ਹੈ ਜਿਹੜੀ ਕਿ ਗਾਵਾਂ, ਮੱਝਾਂ, ਭੇਡਾਂ, ਬੱਕਰੀਆਂ ਤੋਂ ਮਨੁੱਖਾਂ ਤੱਕ ਪਹੁੰਚ ਸਕਦੀ ਹੈ। ਲੈਪਟੋਸਪਾਇਰੋਸਿਸ ਹੈ ਜਿਹੜੀ ਕਿ ਜਾਨਵਰਾਂ ਜਾਂ ਚੂਹਿਆਂ ਤੋਂ ਮਨੁੱਖ ਨੂੰ ਹੋ ਸਕਦੀ ਹੈ। ਬਰਡ ਫਲੂ ਹੈ ਜਿਵੇਂ ਆਪਾਂ ਕਈ ਵਾਰੀ ਸੁਣਦੇ ਹਾਂ ਵੀ ਪੋਲਟਰੀ ਤੋਂ ਇਹ ਬਿਮਾਰੀ ਜਿਹੜੀ ਹੈ ਮਨੁੱਖਾਂ ਤੱਕ ਪਹੁੰਚ ਸਕਦੀ ਹੈ। ਸੂਰਾਂ ਤੋਂ ਪਹੁੰਚਣ ਵਾਲੀਆਂ ਮੁੱਖ ਬਿਮਾਰੀਆਂ ਜਪਾਨੀ ਇਨਸੈਫਲਾਈਟਿਸ ਹੈ, ਐਂਥਰੈਕਸ ਹੈ, ਚਮਗਾਦੜਾਂ ਤੋਂ ਹੋਣ ਵਾਲੀਆਂ ਬਿਮਾਰੀਆਂ ਨੀਪਾ ਵਾਇਰਸ ਹੈ, ਬੋਲਾ ਵਾਇਰਸ ਹੈ, ਅਤੇ ਕ੍ਰੀਮੀਅਨ ਕੋਂਗੋ ਹਮਰੈਜਿਕ ਫੀਵਰ ਜਿਹੜੀਆਂ ਇਹ ਆਮ ਤੌਰ ਤੇ ਬਿਮਾਰੀਆਂ ਜਿਹੜੀਆਂ ਇਹ ਆਪਣੇ ਭਾਰਤ ਵਿੱਚ ਪਾਈਆਂ ਜਾਂਦੀਆਂ ਹਨ।
1: ਜੀ,
0: ਅਤੇ ਜੇ ਅਸੀਂ ਗੱਲ ਕਰੀਏ ਤਾਂ ਅੱਜ ਵੀ ਭਾਰਤ ਵਿੱਚ ਰੇਬੀਸ ਜਿਹੜੀ ਹੈ ਉਹਦੇ ਕਾਰਨ ਜਿਹੜੀਆਂ ਜ਼ੂਨੋਟਿਕ ਬਿਮਾਰੀਆਂ ਕਾਰਨ ਹੋਣ ਵਾਲੀਆਂ ਮੌਤਾਂ ਹੈ, ਮਨੁੱਖੀ ਮੌਤਾਂ, ਉਹਨਾਂ ਵਿੱਚ ਰੇਬੀਸ ਜਿਹੜਾ ਉਹ ਨੰਬਰ 1 ਹੈ।
1: ਜੀ,
0: ਤੇ ਦੂਜੇ ਪਾਸੇ ਜੇ ਅਸੀਂ ਅੱਜ ਕੱਲ੍ਹ ਦੇ ਮੌਸਮ ਬਾਰੇ ਦੇਖੀਏ ਜਿਵੇਂ ਬਰਸਾਤਾਂ ਦਾ ਮੌਸਮ ਚੱਲਣ ਦਿਆ ਤੇ ਲੈਪਟੋਸਪਾਇਰੋਸਿਸ ਜਿਹੜੀ ਹੈ ਇਹਦਾ ਥੋੜ੍ਹਾ ਜਿਹੜਾ ਖਤਰਾ ਵੱਧ ਜਾਂਦਾ ਹੈ ਕਿਉਂਕਿ ਇਹ ਬਿਮਾਰੀ ਜਿਹੜੀ ਹੈ ਬਿਮਾਰ ਪਸ਼ੂ ਜਾਂ ਚੂਹਿਆਂ ਦੇ ਪਿਸ਼ਾਬ ਰਾਹੀਂ ਵਾਤਾਵਰਨ ਵਿੱਚ ਆਉਂਦੀ ਹੈ। ਤੇ ਮਨੁੱਖਾਂ ਦਾ ਜੇ ਦੂਸ਼ਿਤ ਪਾਣੀ ਜਾਂ ਗਿੱਲੀ ਮਿੱਟੀ ਦੇ ਨਾਲ ਸੰਪਰਕ ਹੋਵੇ ਤੇ ਜੇ ਲੈਪਟੋਸਪਾਇਰਾ ਕਰਨ ਵਾਲੇ ਬੈਕਟੀਰੀਆ ਉੱਥੇ ਹੋਣ ਤਾਂ ਉਹਦਾ ਰਿਸਕ ਜਿਹੜਾ ਉਹ ਵੱਧ ਜਾਂਦਾ ਹੈ। ਤੋ ਕਈ ਕਾਰਨ ਨੇ ਬਿਮਾਰੀਆਂ ਦੇ ਮਨੁੱਖਾਂ ਤੱਕ ਪਹੁੰਚਣ ਲਈ, ਕਈ ਜਿਵੇਂ ਆਕੂਪੇਸ਼ਨਲ ਰਿਸਕ ਵੀ ਹੁੰਦੇ ਨੇ ਵੀ ਜਿਹੜੇ ਡੇਅਰੀ ਫਾਰਮਰ ਜਾਂ ਕਿਸਾਨ ਜਾਂ ਵੈਟਨਰੀ ਡਾਕਟਰ ਪਸ਼ੂਆਂ ਦੇ ਨਾਲ ਦੇਖਭਾਲ ਕਰਦੇ ਹਨ ਜਾਂ ਟ੍ਰੀਟਮੈਂਟ ਕਰਦੇ ਹਨ ਤਾਂ ਉਹਨਾਂ ਨੂੰ ਜਿਹੜਾ ਰਿਸਕ ਥੋੜ੍ਹਾ ਜ਼ਿਆਦਾ ਹੁੰਦਾ। ਤੇ ਇਸ ਲਈ ਇਹ ਬਿਮਾਰੀਆਂ ਦੀ ਜਿਹੜੀ ਦੇਖਭਾਲ ਜਾਂ ਇਹਨਾਂ ਨੂੰ ਪਛਾਣਨਾ ਜਾਂ ਇਹ ਕਿਵੇਂ ਫੈਲਦੀਆਂ ਉਹਨਾਂ ਦੀ ਜਾਣਕਾਰੀ ਜਿਹੜੀ ਅੱਜ ਕੱਲ੍ਹ ਦੇ ਸਮੇਂ ਵਿੱਚ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ।
1: ਜੀ ਬਿਲਕੁਲ ਜਸਬੀਰ ਸਰ, ਮੈਂ ਤੁਹਾਡੇ ਤੋਂ ਇਹੀ ਕੁਸ਼ਚਨ ਅਗਲਾ ਪੁੱਛਣ ਵਾਲੀ ਸੀਗੀ ਕਿ ਜਿਹੜੇ ਪਾਲਤੂ ਪਸ਼ੂ ਹੋ ਗਏ, ਘਰੇਲੂ ਪੰਛੀ ਹੋ ਗਏ ਆ, ਉਹਨਾਂ ਦੀ ਦੇਖਭਾਲ ਕਰਦੇ ਸਮੇਂ ਜੇ ਕੋਈ ਲੱਛਣ, ਮਤਲਬ ਕਿਹੋ ਜਿਹੇ ਲੱਛਣ ਸਾਨੂੰ ਵੇਖਣ ਨੂੰ ਮਿਲਦੇ ਨੇ ਕਿ ਇਹ ਬਿਮਾਰੀਆਂ ਜਿਹੜਾ ਹੈ ਜਾਂ ਫਿਰ ਉਹ ਇਸ ਬਿਮਾਰੀ ਤੋਂ ਜੂਝ ਰਹੇ ਹਨ, ਸਾਨੂੰ ਕਿਵੇਂ ਪਤਾ ਲੱਗੇਗਾ ਇਸ ਬਾਰੇ?
0: ਜ਼ੂਨੋਟਿਕ ਬਿਮਾਰੀਆਂ ਜਿਹੜੀਆਂ ਹੈਗੀਆਂ ਇਹਨਾਂ ਦੇ ਲੱਛਣ ਜਿਹੜੇ ਨੇ ਉਹ ਆਮ ਤੌਰ ਤੇ ਜਿਹੜੇ ਆਪਾਂ ਕਹਿ ਦਿੰਦੇ ਵੀ ਕਈ ਵਾਰੀ ਆਪਾਂ ਇਗਨੋਰ ਕਰ ਦਿੰਦੇ ਹਾਂ ਕਿਉਂਕਿ ਆਮ ਕਰਕੇ ਜ਼ੂਨੋਟਿਕ ਬਿਮਾਰੀਆਂ ਵਿੱਚ ਜਿਵੇਂ ਅਸੀਂ ਬਰੂਸੀਲੋਸਿਸ ਦੀ ਐਗਜ਼ਾਮਪਲ ਲਈਏ ਤਾਂ ਜੇ ਫਾਰਮਰਾਂ ਨੂੰ ਬੁਖਾਰ ਚੜ੍ਹਦਾ, ਹਲਕਾ ਬੁਖਾਰ ਚੜ੍ਹਦਾ ਜਿਹੜਾ ਕਿ ਖਾਸ ਕਰਕੇ ਸ਼ਾਮ ਨੂੰ ਜ਼ਿਆਦਾ ਚੜ੍ਹਦਾ, ਇਹਨੂੰ ਬਾਇਓਫਿਜ਼ਿਕ ਫੀਵਰ ਕਹਿੰਦੇ ਨੇ, ਦਿਨੇ ਉੱਤਰ ਜਾਂਦਾ ਸ਼ਾਮ ਨੂੰ ਚੜ੍ਹ ਜਾਂਦਾ।
1: ਜੀ,
0: ਜਿਹੜੇ ਡਾਕਟਰ ਪਸ਼ੂ ਪਾਲਕ ਨੇ ਉਹਨਾਂ ਵਿੱਚ ਥਕਾਵਟ ਆਉਂਦੀ ਹੈ, ਪਿੱਠ ਦਰਦ ਰਹਿੰਦੀ ਹੈ, ਸੋ ਇਹ ਕੁਛ ਲੱਛਣ ਨੇ ਜਿਹੜੇ ਕਿ ਬਟ ਜਨਰਲੀ ਆਪਾਂ ਇਹਨਾਂ ਨੂੰ ਇਗਨੋਰ ਕਰ ਜਾਂਦੇ, ਆਪਾਂ ਕਹਿੰਦੇ ਵੀ ਇਹ ਥਕਾਵਟ ਕਾਰਨ ਹੋ ਸਕਦੇ ਨੇ ਦਿਨ ਦੇ ਕੰਮ ਕੀਤੇ ਕਾਰਨ। ਇਸ ਤੋਂ ਇਲਾਵਾ ਹਲਕਾਅ ਵਿੱਚ ਜੇ ਆਪਾਂ ਦੇਖੀਏ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਹਲਕਾਏ ਕੁੱਤੇ ਨੇ ਵੱਡੇ ਆ, ਤੇ ਮਨੁੱਖਾਂ ਵਿੱਚ ਹਾਈਡਰੋਫੋਬੀਆ, ਪਾਣੀ ਤੋਂ ਡਰ ਜਾਂ ਅਗਰੈਸ਼ਨ ਵੱਧ ਜਾਂਦਾ ਹੈ। ਉਸੇ ਤਰ੍ਹਾਂ ਲੈਪਟੋਸਪਾਇਰੋਸਿਸ ਦੇ ਵਿੱਚ ਜਿਹੜਾ ਅੱਖਾਂ ਦੇ ਵਿੱਚ ਪੀਲਾਪਨ ਆ ਜਾਂਦਾ ਹੈ, ਪੀਲੀਆ ਹੋਣ ਦਾ ਖਤਰਾ ਰਹਿੰਦਾ ਹੈ। ਇਸ ਤਰ੍ਹਾਂ ਦੇ ਕੁਛ ਲੱਛਣ ਜਿਹੜੇ ਆਮ ਬਿਮਾਰੀਆਂ ਵਿੱਚ ਆ ਜਾਂਦੇ ਨੇ ਜਿਹੜੇ ਕਿ ਆਪਾਂ ਨੂੰ ਪਛਾਣ ਕਰਨੇ ਬੜੇ ਜ਼ਰੂਰੀ ਨੇ, ਤਾਂ ਕਿ ਆਪਾਂ ਪਛਾਣ ਕਰਕੇ ਹੀ ਉਹਨਾਂ ਨੂੰ ਆਈਡੈਂਟੀਫਾਈ ਕਰ ਸਕਦੇ ਹਾਂ ਤੇ ਨਾਲ ਹੀ ਉਹਨਾਂ ਦੀ ਫਿਰ ਆਪਾਂ ਦੇਖਭਾਲ ਜਿਹੜਾ ਬਿਮਾਰ ਵਿਅਕਤੀ ਹੈ ਉਹਨਾਂ ਨੂੰ ਪ੍ਰਦਾਨ ਕਰ ਸਕਦੇ ਹਾਂ।
1: ਜੀ ਜਸਬੀਰ ਸਰ, ਤੇ ਜੇ ਅਸੀਂ ਗੱਲ ਕਰੀਏ ਆਪਾਂ ਜਦੋਂ ਜਾਨਵਰਾਂ ਦੀ ਦੇਖਭਾਲ ਕਰਦੇ ਹਾਂ ਤੇ ਉਸ ਵੇਲੇ ਸਾਨੂੰ ਕਿਹੜੀਆਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਤਾਂ ਜੋ ਅਸੀਂ ਇਹਨਾਂ ਬਿਮਾਰੀਆਂ ਤੋਂ ਬਚ ਸਕੀਏ?
0: ਇਹਨਾਂ ਬਿਮਾਰੀਆਂ ਤੋਂ ਬਚਾਅ ਕਰਨਾ ਬੜਾ ਜ਼ਰੂਰੀ ਹੈ। ਤੇ ਜੇ ਅਸੀਂ ਜਿਵੇਂ ਅੱਜ ਕੱਲ੍ਹ ਆਪਾਂ ਡੋਗਸ ਜਾਂ ਕੈਟਸ ਵਗੈਰਾ, ਅੱਜ ਕੱਲ੍ਹ ਪੈਟ ਕਾਫ਼ੀ ਆਪਾਂ ਰੱਖਦੇ ਹਾਂ ਘਰਾਂ ਵਿੱਚ, ਤੇ ਉਸ ਲਈ ਮੇਰੀ ਸਾਰੇ ਜਿਹੜੇ ਪੈਟ ਓਨਰਸ ਨੇ ਉਹਨਾਂ ਨੂੰ ਸਲਾਹ ਹੈ ਵੀ ਰੇਬੀਜ਼ ਦੀ ਜਿਹੜੀ ਵੈਕਸੀਨੇਸ਼ਨ ਹੈ ਜਾਂ ਟੀਕਾਕਰਨ ਹੈ ਉਹ ਸਮੇਂ ਸਮੇਂ ਸਿਰ ਜ਼ਰੂਰ ਕਰਵਾਉਂਦੇ ਰਹਿਣਾ ਚਾਹੀਦਾ।

0: ਜਦੋਂ ਆਪਾਂ ਕੋਈ ਨਵਾਂ ਪੈਟ ਪਰਚੇਸ ਕਰਦੇ ਹਾਂ
1: ਜੀ
0: ਉਹਦਾ ਰੇਬੀਜ਼ ਪ੍ਰਤੀ ਜ਼ਰੂਰ ਟੀਕਾ ਕਰਵਾਓ, ਅਤੇ ਜਿਹੜੀ ਉਹਦੀ ਫਿਰ ਸਮੇਂ ਸਿਰ ਜੇ ਸਾਲ ਬਾਅਦ ਲੋੜ ਹੈ ਤਾਂ ਉਹਨੂੰ ਰਿਪੀਟ ਜ਼ਰੂਰ ਕਰਨਾ ਚਾਹੀਦਾ। ਇਸ ਤੋਂ ਇਲਾਵਾ ਜੇ ਆਪਾਂ ਜਾਨਵਰਾਂ ਨੂੰ ਦੇਖਭਾਲ ਕਰ ਰਹੇ ਹਾਂ ਜੋ ਉਹਨਾਂ ਨੂੰ ਛੂ ਰਹੇ ਹਾਂ ਜਾਂ ਟੱਚ ਕਰ ਰਹੇ ਹਾਂ, ਤਾਂ ਉਸ ਤੋਂ ਬਾਅਦ ਕੋਸ਼ਿਸ਼ ਇਹ ਕਰੋ ਵੀ ਸਾਬਣ ਅਤੇ ਸਾਫ਼ ਪਾਣੀ ਨਾਲ ਹੱਥ ਚੰਗੀ ਤਰ੍ਹਾਂ ਆਪਣੇ ਸਾਫ਼ ਕਰੋ, ਕਿਉਂਕਿ ਇਹ ਬੜਾ ਜ਼ਰੂਰੀ ਹੈ ਵੀ ਆਪਾਂ ਵੱਡੇ ਅਡਲਟ ਤੇ ਆਪਾਂ ਸਮਝ ਜਾਂਦੇ ਹਾਂ, ਪਰ ਬੱਚਿਆਂ ਵਿੱਚ ਜਿਹੜੀ ਹੈ ਇਹ ਆਦਤ ਜਿਹੜੀ ਬਣਾਉਣੀ ਬੜੀ ਜ਼ਰੂਰੀ ਹੈ, ਕਿਉਂਕਿ ਬੱਚੇ ਪੈਟ ਨਾਲ ਖੇਲ ਕੇ ਜਿਹੜੇ ਹੱਥ ਨੇ ਮੂੰਹ ਤੇ ਲਾ ਦਿੰਦੇ ਨੇ ਆਪਣੇ ਜਾਂ ਆਪਣੇ ਉਂਗਲਾਂ ਜਿਹੜੀਆਂ ਮੂੰਹ ਚ ਪਾ ਲੈਂਦੇ, ਤੇ ਉਹਦੇ ਨਾਲ ਜਿਹੜਾ ਬਿਮਾਰੀ ਦਾ ਰਿਸਕ ਥੋੜਾ ਵੱਧ ਜਾਂਦਾ ਹੈ।
1: ਜੀ
0: ਇਸ ਤੋਂ ਇਲਾਵਾ ਆਪਾਂ ਕੋਸ਼ਿਸ਼ ਕਰੀਏ ਵੀ ਦੁੱਧ ਜਾਂ ਜਿਹੜਾ ਆਪਾਂ ਮਾਸ ਮੱਛੀ ਅੰਡੇ ਇਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਜਾਂ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਹੀ ਆਪਾਂ ਯੂਜ਼ ਕਰੀਏ, ਤੇ ਜੇ ਕਿਸੇ ਜਾਨਵਰ ਵੱਲੋਂ ਆਪਾਂ ਨੂੰ ਕੱਟਿਆ ਜਾਂਦਾ ਹੈ ਤਾਂ ਤੁਰੰਤ ਆਪਾਂ ਉਹਦੀ ਸਾਫ਼ ਸਫਾਈ ਪ੍ਰੋਪਰ ਕਰਕੇ ਆਪਾਂ ਡਾਕਟਰੀ ਸਲਾਹ ਲਈਏ ਤੇ ਉੱਥੇ ਵੈਕਸੀਨੇਸ਼ਨ ਜਿਹੜੀ ਰੇਬੀਜ਼ ਹੁੰਦੀ ਹੈ ਉਹਨੂੰ ਕਰਵਾਇਆ ਜਾਏ। ਅੱਜ ਕੱਲ੍ਹ ਘਰੇਲੂ ਪੰਛੀ ਪਾਲਣ ਦਾ ਵੀ ਬੜਾ ਟ੍ਰੈਂਡ ਚੱਲ ਰਿਹਾ, ਇਸ ਲਈ
1: ਜੀ
0: ਉਹਦੇ ਵਾਸਤੇ ਵੀ ਮੈਂ ਦੱਸਣਾ ਚਾਹਾਂਗਾ ਵੀ ਜਿਹੜੇ ਪੰਛੀਆਂ ਦੇ ਪਿੰਜਰੇ ਨੇ ਜਾਂ ਉਹਨਾਂ ਦੇ ਜਿਹੜਾ ਰਹਿਣ ਵਾਲਾ ਸਥਾਨ ਹੈ ਉਹਦੀ ਨਿਯਮਿਤ ਤੌਰ ਤੇ ਸਾਫ਼ ਸਫਾਈ ਅਤੇ ਕੀਟਾਣੂ ਰਹਿਤ ਕਰਨਾ ਬੜਾ ਜ਼ਰੂਰੀ ਹੈ ਤਾਂ ਕਿ ਆਪਾਂ ਇਹਨਾਂ ਬਿਮਾਰੀਆਂ ਦੇ ਖਤਰਿਆਂ ਨੂੰ ਘਟਾ ਸਕੀਏ। ਤੇ ਇਸ ਦੇ ਨਾਲ ਹੀ ਆਪਾਂ ਕੋਸ਼ਿਸ਼ ਕਰੀਏ ਜੇ ਆਪਾਂ ਜੇ ਆਪਣਾ ਪੰਛੀ ਬਿਮਾਰ ਹੈ ਤੇ ਆਪਾਂ ਨੂੰ ਹੈਂਡਲ ਕਰਨਾ ਹੈ ਸੰਭਾਲਣਾ ਹੈ ਤਾਂ ਆਪਾਂ ਦਸਤਾਨੇ ਅਤੇ ਮੂੰਹ ਤੇ ਮਾਸਕ ਜ਼ਰੂਰ ਪਾ ਲਈਏ ਤਾਂ ਕਿ ਆਪਾਂ ਥੋੜੀ ਸੁਰੱਖਿਆ ਜ਼ਰੂਰ ਬਣਾ ਸਕੀਏ। ਇਸ ਤੋਂ ਇਲਾਵਾ ਮੈਂ ਫਿਰ ਗੱਲ ਕਰਾਂਗਾ ਵੀ ਛੋਟੇ ਬੱਚਿਆਂ ਦਾ ਜਿਹੜੀ ਧਿਆਨ ਰੱਖਣਾ ਬੜਾ ਜ਼ਰੂਰੀ ਹੈ ਕਿਉਂਕਿ ਉਹ ਜ਼ਿਆਦਾ
1: ਬਹੁਤ ਜ਼ਿਆਦਾ ਹਾਂਜੀ
0: ਜਾਨਵਰ ਆ ਗਏ। ਇਹ ਕੁਝ ਸਾਵਧਾਨੀਆਂ ਅਪਣਾ ਕੇ ਅਸੀਂ ਆਪਣੇ ਆਪ ਨੂੰ ਆਪਣੇ ਪਰਿਵਾਰ ਨੂੰ ਤੇ ਸਮਾਜ ਨੂੰ ਜੈਨੇਟਿਕ ਬਿਮਾਰੀਆਂ ਤੋਂ ਕਾਫੀ ਹੱਦ ਤੱਕ ਸੁਰੱਖਿਆ ਪ੍ਰਦਾਨ ਕਰ ਸਕਦੇ।
1: ਜੀ ਜਸਬੀਰ ਸਰ, ਜਿੱਦਾਂ ਕਿ ਅਸੀਂ ਸੁਣਿਆ ਕਿ ਵਨ ਹੈਲਥ ਇੱਕ ਧਾਰਨਾ ਹੈ, ਅਤੇ ਇਹ ਜਿਹੜੀ ਧਾਰਨਾ ਹੈ ਇਹ ਕੀ ਹੈ ਅਤੇ ਜ਼ੂਨੋਟਿਕ ਬਿਮਾਰੀਆਂ ਦੀ ਰੋਕਥਾਮ ਦੇ ਵਿੱਚ ਇਸ ਦੀ ਕੀ ਮਹੱਤਤਾ ਹੈ?
0: ਸੋ ਵਨ ਹੈਲਥ ਐਕਚੁਅਲੀ ਅੱਜ ਕੱਲ ਬਹੁਤ ਜ਼ਿਆਦਾ ਜਿਵੇਂ ਇੱਕ ਕੋਲੈਬੋਰੇਟਿਵ ਅਪਰੋਚ ਕਹਿ ਸਕਦੇ ਹਾਂ ਜਾਂ ਆਪਾਂ ਇੱਕ ਐਫਰਟਸ ਕਰ ਰਹੇ ਹਾਂ ਜਿਹੜੀ ਕਿ
1: ਜੀ
0: ਵਿਸ਼ਵ ਪੱਧਰ ਤੇ ਚੱਲ ਰਹੀ ਹੈ, ਜੋ ਇਸ ਗੱਲ ਨੂੰ ਮੰਨਦੀ ਹੈ ਕਿ ਮਨੁੱਖਾਂ ਜਾਨਵਰਾਂ ਅਤੇ ਵਾਤਾਵਰਨ ਦੀ ਸਿਹਤ ਆਪਸ ਵਿੱਚ ਗੂੜੇ ਤੌਰ ਤੇ ਜੁੜੀ ਹੋਈ ਹੈ।
1: ਬਿਲਕੁਲ,
0: ਕਿਉਂਕਿ ਅਸੀਂ ਦੇਖਿਆ ਵੀ ਕਿਸੇ ਇੱਕ ਖੇਤਰ ਵਿੱਚ ਵੀ ਕੋਈ ਸਮੱਸਿਆ ਪੈਦਾ ਹੋਵੇ ਤਾਂ ਦੂਜੇ ਖੇਤਰ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।
1: ਜੀ
0: ਜੇ ਕਿ ਅੱਜ ਆਪਾਂ ਜੀਨੋਟਿਕ ਬਿਮਾਰੀਆਂ ਦੀ ਗੱਲ ਕਰ ਰਹੇ ਹਾਂ, ਜੇ ਪਸ਼ੂਆਂ ਵਿੱਚ ਜੀਨੋਟਿਕ ਬਿਮਾਰੀਆਂ ਨੇ ਤੇ ਉਹ ਬੰਦਿਆਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਜੇ ਵਾਤਾਵਰਨ ਦੀ ਕੋਈ ਸਮੱਸਿਆ ਹੈ ਪੋਲੂਸ਼ਨ ਹੈ ਤਾਂ ਉਹ ਬੰਦਿਆਂ ਅਤੇ ਮਨੁੱਖਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦੀਆਂ ਹਨ। ਉਹ ਇਹ ਇੱਕ ਤਰ੍ਹਾਂ ਦੀ ਕੋਲੈਬੋਰੇਟਿਵ ਐਫਰਟਸ ਚੱਲ ਰਹੀਆਂ ਨੇ, ਜਿਵੇਂ ਭਾਰਤ ਵਿੱਚ ਵੀ ਕਾਫੀ ਵੱਡੇ ਪੱਧਰ ਤੇ ਵਨ ਹੈਲਥ ਦੀ ਜਿਹੜੀ ਉਹ ਅਪਰੋਚ ਨੂੰ ਅਪਲਾਈ ਕੀਤਾ ਜਾ ਰਿਹਾ, ਨੈਸ਼ਨਲ ਵਨ ਹੈਲਥ ਮਿਸ਼ਨ ਵੀ ਬਣ ਚੁੱਕਿਆ
1: ਜੀ
0: ਨੈਸ਼ਨਲ ਲੈਵਲ ਤੇ, ਪੰਜਾਬ ਸਰਕਾਰ ਵੱਲੋਂ ਵੀ ਕਾਫੀ ਐਫਰਟਸ ਕੀਤੇ ਜਾ ਰਹੇ ਨੇ, ਵਨ ਹੈਲਥ ਕਮੇਟੀਆਂ ਜਿਨੋਸਿਸ ਕਮੇਟੀਆਂ ਬਣ ਚੁੱਕੀਆਂ, ਯੂਨੀਵਰਸਿਟੀ ਵਿੱਚ ਵੀ ਜਿਹੜਾ ਸੈਂਟਰ ਫਾਰ ਵਨ ਹੈਲਥ ਉਹ ਇਸੇ ਉਦੇਸ਼ ਨਾਲ ਸਥਾਪਿਤ ਕੀਤਾ ਗਿਆ ਸੀ ਤਾਂ ਕਿ ਆਪਾਂ ਇਕੱਠੇ ਮਨੁੱਖੀ ਵਾਤਾਵਰਨ ਅਤੇ ਪਸ਼ੂਆਂ ਦੀ ਸਿਹਤ ਨੂੰ ਬਚਾ ਸਕੀਏ। ਜੀਨੋਟਿਕ ਬਿਮਾਰੀਆਂ ਦੀ ਦੇਖਭਾਲ ਜਾਂ ਪ੍ਰਭਾਵਸ਼ਾਲੀ ਰੋਕਥਾਮ ਵਾਸਤੇ ਵਨ ਹੈਲਥ ਬਹੁਤ ਜ਼ਰੂਰੀ ਹੈ, ਕਿਉਂਕਿ ਉਹਦੇ ਅੰਤਰਗਤ ਹੀ ਡਾਕਟਰ, ਵੈਟਨਰੀ ਡਾਕਟਰ, ਵਾਤਾਵਰਨ ਵਿਗਿਆਨੀ, ਜਨ ਸਿਹਤ ਮਾਹਿਰ, ਜੰਗਲੀ ਜੀਵ ਸਪੈਸ਼ਲਿਸਟ ਅਤੇ ਕਮਿਊਨਿਟੀ ਵਿਚਕਾਰ ਜਿਹੜਾ ਆਪਸੀ ਤਾਲਮੇਲ ਅਤੇ ਸਹਿਯੋਗ ਜਿਹੜਾ ਉਹ ਬੜਾ ਜ਼ਰੂਰੀ ਹੈ, ਕਿਉਂਕਿ ਅਕਸਰ ਵੇਖਿਆ ਗਿਆ ਵੀ ਜਾਨਵਰਾਂ ਵਿੱਚ ਜੇ ਆਪਾਂ ਸ਼ੁਰੂਆਤੀ ਬਿਮਾਰੀ ਦੀ ਪਛਾਣ ਕਰ ਸਕੀਏ ਜਲਦੀ ਤਾਂ ਮਨੁੱਖਾਂ ਵਿੱਚ ਇਸ ਦੇ ਫੈਲਾਅ ਨੂੰ ਆਪਾਂ ਸਮੇਂ ਸਿਰ ਰੋਕਿਆ ਜਾ ਸਕਦਾ ਹੈ।
1: ਜੀ
0: ਸੋ ਇਸ ਲਈ ਬਿਮਾਰੀਆਂ ਦੀ ਜੀਨੋਟਿਕ ਬਿਮਾਰੀਆਂ ਦੀ ਨਿਗਰਾਨੀ ਜਿਹੜੀ ਸਰਵੇਲੈਂਸ ਜਿਹਨੂੰ ਕਹਿੰਦੇ ਨੇ ਉਹ ਕਰਨਾ ਬੜਾ ਜ਼ਰੂਰੀ ਹੈ, ਜਿਹੜੀਆਂ ਕਿ ਆਪਣੇ ਸੂਬੇ ਵਿੱਚ ਹੋਣ ਅਤੇ ਉਹਨਾਂ ਦੀ ਜਾਣਕਾਰੀ ਸਾਂਝੀ ਕਰਨਾ ਵੈਟਨਰੀ ਵਿਭਾਗ ਨਾਲ, ਮਨੁੱਖੀ ਵਿਭਾਗ ਨਾਲ, ਵਾਤਾਵਰਨ ਦੇ ਵਿਭਾਗ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨਾ ਉਹ ਇੱਕ ਵਨ ਹੈਲਥ ਦੀ ਸਫਲਤਾ ਦੀ ਕੁੰਜੀ ਹਨ। ਤੇ ਮੈਨੂੰ ਇਹ ਦੱਸਣ ਚ ਬੜੀ ਖੁਸ਼ੀ ਹੋ ਰਹੀ ਵੀ ਪੰਜਾਬ ਵਿੱਚ ਇਹਦੇ ਉੱਤੇ ਕਾਫੀ ਜ਼ਿਆਦਾ ਅੱਛੇ ਤਰੀਕੇ ਨਾਲ ਕੰਮ ਹੋ ਰਿਹਾ, ਕਈ ਤਰ੍ਹਾਂ ਦੀਆਂ ਕਮੇਟੀਜ਼ ਬਣ ਚੁੱਕੀਆਂ ਤੇ ਉਹ ਕਾਫੀ ਵਧੀਆ ਸਕੇਲ ਤੇ ਕੰਮ ਕਰ ਰਹੀਆਂ ਹਨ।
1: ਜੀ, ਅਤੇ ਜਸਬੀਰ ਸਰ, ਜੇ ਮੈਂ ਇਹ ਪੁੱਛਣਾ ਚਾਹਾਂਗੀ ਇੱਥੇ ਹੀ ਕਿ ਕਈ ਵਾਰ ਹੁੰਦਾ ਨਾ ਕਿ ਇਨਸਾਨ ਜਾ ਰਿਹਾ ਹੋਵੇ ਜਾਂ ਫਿਰ ਕਿਸੇ ਵਿਅਕਤੀ ਨੂੰ ਕਿਸੇ ਨੇ ਕੁੱਤੇ ਨੇ ਕੱਟ ਲਿਆ ਜਾਂ ਬਿੱਲੀ ਨੇ ਕੱਟ ਲਿਆ ਜਾਂ ਹੋਰ ਵੀ ਕਿਸੇ ਪਸ਼ੂ ਨੇ ਕੱਟ ਲਿਆ, ਅਤੇ ਉਸ ਵੇਲੇ ਉਸ

0: ਕੋਲ ਇੰਨਾ ਟਾਈਮ ਨਹੀਂ ਹੈ ਜਾਂ ਫਿਰ ਆਲੇ ਦੁਆਲੇ ਕੋਈ ਹੋਸਪਿਟਲ ਵਗੈਰਾ ਕੁਝ ਨਹੀਂ ਹੈ ਤੇ ਉਸ ਵੇਲੇ ਉਸਨੂੰ ਤੁਰੰਤ ਕਿਹੜੇ ਕਿਹੜੇ ਕਦਮ ਚੁੱਕਣੇ ਚਾਹੀਦੇ ਨੇ?
1: ਬੜਾ ਮਹੱਤਵਪੂਰਨ ਕੁਐਸਚਨ ਪੁੱਛਿਆ ਕਿਉਂਕਿ ਇਹ ਕਾਫੀ ਕੇਸ ਹੈ ਜਿਹੜੇ ਬਾਈਟ ਦੇ ਜਾਨਵਰਾਂ ਦੀ ਬਾਈਟ ਦੇ
0: ਜੀ ਜੀ
1: ਅੱਜ ਕੱਲ ਆ ਰਹੇ ਨੇ ਤੇ ਜਨਰਲੀ ਜਿਹੜੀ ਹਲਕਾ ਦੀ ਬਿਮਾਰੀ ਜਿਹੜੀ ਹੈ ਉਹ ਮੇਨ ਜਿਹੜੀ ਫੈਲਣ ਦਾ ਡਰ ਹੁੰਦਾ
0: ਜੇ
1: ਪਸ਼ੂ ਜਾਂ ਜਾਨਵਰ ਜਾਂ ਕੁੱਤਾ ਹਲਕਾ ਆਇਆ ਹੋਇਆ ਤਾਂ ਉਹਦੇ ਵਾਸਤੇ ਅਸੀਂ ਇਹ ਵੀ ਜਾਗਰੂਕਤਾ ਜਾਂ ਸੰਦੇਸ਼ ਦਿੰਦੇ ਹਾਂ ਵੀ ਜੇ ਕਿਸੇ ਨੂੰ ਅਵਾਰਾ ਪਸ਼ੂ ਨੇ ਜਾਂ ਜਾਨਵਰ ਨੇ ਕੱਟ ਲਿਆ ਤਾਂ ਕੋਸ਼ਿਸ਼ ਇਹ ਕਰਨੀ ਚਾਹੀਦੀ ਵੀ ਜਿਹੜੇ ਜ਼ਖਮ ਨੂੰ ਆਪਾਂ ਘੱਟੋ ਘੱਟ 15 ਮਿੰਟ ਤੱਕ ਸਾਫ਼ ਪਾਣੀ ਅਤੇ ਸਾਬਣ ਨਾਲ ਸਾਫ਼ ਕਰੀਏ ਜਾਂ ਉਹਨੂੰ ਧੋਈਏ ਕਿਉਂਕਿ 15 ਮਿੰਟ ਦਾ ਟਾਈਮ ਜੇ ਆਪਾਂ ਦੇਣੇ ਆ ਤਾਂ ਤਕਰੀਬਨ 90-99% ਜਿਹੜੇ ਰੇਬੀਜ਼ ਦਾ ਲਗਾਕਰਨ ਦੇ ਵਿਸ਼ਾਣੂ ਨੇ ਉਹ ਜਗ੍ਹਾ ਤੇ ਖਤਮ ਹੋ ਜਾਂਦੇ
0: ਜੀ।
1: ਜੇ ਆਪਣੇ ਕੋਈ ਐਂਟੀਸੈਪਟਿਕ ਜਾਂ ਕੋਈ ਜੀਵਾਣੂ ਨਾਸ਼ਕ ਦਵਾਈ ਉਪਲਬਧ ਹੈ ਤੇ ਉਹ ਜ਼ਖਮ ਤੇ ਲਗਾ ਲੈਣੀ ਚਾਹੀਦੀ ਹੈ ਅਤੇ ਬਿਨਾਂ ਕਿਸੇ ਦੇਰੀ ਦੇ ਨੇੜਲੇ ਸਿਹਤ ਕੇਂਦਰ ਜਾਂ ਹਸਪਤਾਲ ਵਿੱਚ ਜਾ ਕੇ ਡਾਕਟਰੀ ਸਲਾਹ ਲੈ ਕੇ ਆਪਾਂ ਨੂੰ ਰੇਬੀਜ਼ ਦੇ ਖਿਲਾਫ਼ ਜਿਹੜੇ ਐਂਟੀ ਰੇਬੀਜ਼ ਟੀਕੇ ਲਗਵਾਉਣੇ ਚਾਹੀਦੇ ਹਨ ਤੇ ਇਹ ਵੀ ਬੜਾ ਜ਼ਰੂਰੀ ਹੈ ਵੀ ਜਿਹੜੇ ਜੇ ਵੱਡੇ ਆ ਤਾਂ ਉਹ ਵੱਡੇ ਦਾ ਜਿਹੜਾ ਜ਼ਖਮ ਹੈ ਉਹਦਾ ਸਕੇਲ ਕੀ ਹੈ ਕਿਉਂਕਿ ਕਈ ਵਾਰ ਜ਼ਖਮ ਜ਼ਿਆਦਾ ਹੁੰਦੇ ਨੇ ਖ਼ਾਸ ਕਰਕੇ ਬੱਚਿਆਂ ਵਿੱਚ ਕਿਉਂਕਿ ਬੱਚਿਆਂ ਦੀ ਹਾਈਟ ਛੋਟੀ ਹੈ ਤੇ ਜਿਹੜੇ ਅਵਾਰਾ ਕੁੱਤੇ ਨੇ ਮੂੰਹ ਤੇ ਵੀ ਕਈ ਵਾਰੀ ਵੱਢ ਲੈਂਦੇ ਨੇ ਜਾਂ ਗਰਦਨ ਤੇ ਵੱਢ ਲੈਂਦੇ ਨੇ ਤਾਂ ਉਸ ਕੇਸ ਵਿੱਚ ਆਪਾਂ ਨੂੰ ਦੇਖਣਾ ਇਹ ਪਏਗਾ ਵੀ ਜੇ ਜ਼ਖਮ ਦੀ ਜਿਹੜੀ ਕੈਟੇਗਰੀ ਕਿਹੜੀ ਹੈ ਤੇ ਜੇ ਕੈਟੇਗਰੀ ਜ਼ਿਆਦਾ ਹੈ ਸੀਰੀਅਸ ਹੈ ਤਾਂ ਉਸ ਕੇਸ ਵਿੱਚ ਵੈਕਸੀਨ ਦੇ ਨਾਲ ਨਾਲ ਆਪਾਂ ਨੂੰ ਰੇਬੀਜ਼ ਇਮਿਊਨੋਗਲੋਬੁਲਿਨ ਹੁੰਦੇ ਨੇ ਜਿਹੜੇ ਕਿ ਉਹ ਬਿਮਾਰੀ ਤੋਂ ਬਚਾਅ ਵਾਸਤੇ ਦਿੱਤੇ ਜਾਂਦੇ ਨੇ ਉਹ ਲਗਵਾਉਣੇ ਵੀ ਜ਼ਰੂਰੀ ਹਨ ਤੇ ਇਹ ਜਿਹੜੀ ਸੁਵਿਧਾ ਅੱਜ ਕੱਲ੍ਹ ਦੱਸਣ 'ਚ ਫਖਰ ਮਹਿਸੂਸ ਹੋ ਰਿਹਾ ਵੀ ਪ੍ਰਾਇਮਰੀ ਹੈਲਥ ਕੇਅਰ ਤੇ ਸਿਵਲ ਹਸਪਤਾਲਾਂ ਵਿੱਚ ਜਿਹੜੇ ਮਨੁੱਖਾਂ ਦੇ ਨੇ ਉਹਨਾਂ ਵਿੱਚ ਉਪਲਬਧ ਕਰਵਾ ਦਿੱਤੀ ਗਈ ਹੈ ਕਿਉਂਕਿ ਰੇਬੀਜ਼ ਕੰਟਰੋਲ ਪ੍ਰੋਗਰਾਮ ਚੱਲ ਰਿਹਾ ਸਰਕਾਰ ਦਾ ਜਿਹਦੇ ਅੰਤਰਗਤ ਇਹ ਸੁਵਿਧਾ ਜਿਹੜੀ ਲੋਕਾਂ ਤੱਕ ਪਹੁੰਚਾਈ ਜਾ ਰਹੀ ਹੈ। ਇਸ ਦੇ ਨਾਲ ਮੈਂ ਇਹ ਵੀ ਮੈਸੇਜ ਦੇਣਾ ਚਾਹਾਂਗਾ ਵੀ ਕਈ ਵਾਰੀ ਇਹ ਵੀ ਅਸੀਂ ਦੇਖਦੇ ਹਾਂ ਇਸ ਪ੍ਰੋਫੈਸ਼ਨ ਵਿੱਚ ਵੀ ਕਈ ਲੋਕੀ ਜਦੋਂ ਕੋਈ ਹਲਕਾਇਆ ਕੁੱਤਾ ਜਾਂ ਵਾਰਾ ਕੁੱਤਾ ਫੜ ਜਾਂਦਾ ਹੈ ਤਾਂ ਘਰੇਲੂ ਨੁਸਖਿਆਂ ਵਿੱਚ ਪੈ ਜਾਂਦੇ ਹਨ
0: ਜੀ ਜੀ
1: ਝਾੜ ਫੂਕ ਕਰਨ ਬਾਬਿਆਂ ਕੋਲ ਚਲੇ ਜਾਂਦੇ ਹਨ ਜਾਂ ਰਵਾਇਤੀ ਇਲਾਜਾਂ ਤੇ ਮਿਰਚਾਂ ਲਾ ਲਈਆਂ ਸਰੋਂ ਦਾ ਤੇਲ ਲਾ ਲਿਆ ਇਮਿਊਨੋਗਲੋਬਿਨ ਹੀ ਲਗਵਾਉਣੇ ਚਾਹੀਦੇ ਹਨ ਤੇ ਇਹਨਾਂ ਦੀ ਜਿਹੜੀ ਅਰਜੈਂਸੀ ਇਹ ਹੁੰਦੀ ਹੈ ਵੀ ਜਿਸ ਦਿਨ ਆਪਾਂ ਨੂੰ ਡੋਗ ਨੇ ਵੱਢਿਆ ਜਾਂ ਮਾਰਾ ਕੁੱਤੇ ਨੇ ਵੱਢਿਆ ਤੇ ਉਸੇ ਦਿਨ ਹੀ ਪਹਿਲਾਂ ਟੀਕਾ ਲੱਗਣਾ ਚਾਹੀਦਾ ਤੇ 0 ਡੇ ਇਸ ਲਈ ਆਪਾਂ ਸਟਾਰਟ ਕਰਦੇ ਹਾਂ 5 ਟੀਕੇ ਲੱਗਦੇ ਹਨ ਤੇ ਪਹਿਲਾ ਟੀਕਾ 0 ਡੇ ਤੇ ਹੀ ਲੱਗਣਾ ਚਾਹੀਦਾ
0: ਜੀ। ਜਿਸ ਦਿਨ ਕਿਸੇ ਜਾਨਵਰ ਨੇ ਕੱਟਿਆ ਮਤਲਬ ਉਸ ਦਿਨ ਹੀ ਪਹਿਲਾ ਟੀਕਾ ਮੰਨਿਆ ਜਾਂਦਾ ਹੈ।
1: ਹਾਂਜੀ ਹਾਂਜੀ
0: ਜੀ। ਤੇ ਸਰ ਜਿੱਦਾਂ ਆਪਾਂ ਅੱਜ ਕੱਲ੍ਹ ਵੇਖ ਰਹੇ ਹਾਂ ਕਿ ਜਲਵਾਯੂ ਪਰਿਵਰਤਨ ਬਹੁਤ ਹੋ ਰਿਹਾ, ਕਲਾਈਮੇਟ ਚੇਂਜ ਸਾਨੂੰ ਵੇਖਣ ਨੂੰ ਮਿਲ ਰਿਹਾ, ਜੰਗਲਾਂ ਦੀ ਕਟਾਈ ਹੋ ਰਹੀ ਹੈ, ਵਾਤਾਵਰਨ ਵਿੱਚ ਬਹੁਤ ਸਾਰੀਆਂ ਤਬਦੀਲੀਆਂ ਸਾਨੂੰ ਵੇਖਣ ਨੂੰ ਮਿਲ ਰਹੀ ਹੈ, ਕਿ ਜ਼ੂਨੋਟਿਕ ਬਿਮਾਰੀਆਂ ਦੇ ਵਧਣ ਦਾ ਇੱਕ ਕਾਰਨ ਇਹ ਵੀ ਹੋ ਸਕਦਾ?
1: ਬਿਲਕੁਲ, ਜਿਵੇਂ ਮੈਂ ਪਹਿਲੇ ਦੱਸਣਾ ਚਾਹਾਂਗਾ ਵੀ ਕਈ ਕਾਰਨ ਨੇ ਜਿਹੜੀਆਂ ਕਿ ਜਿਹੜੀਆਂ ਨਵੀਆਂ ਜ਼ੂਨੋਟਿਕ ਬਿਮਾਰੀਆਂ ਜਿਵੇਂ ਆਪਾਂ ਕਹਿੰਦੇ 75% ਨਵੀਆਂ ਜ਼ੂਨੋਟਿਕ ਬਿਮਾਰੀਆਂ ਜਿਹੜੀਆਂ ਮਿਲੀਆਂ
0: ਜੀ
1: ਉਹਨਾਂ ਦਾ ਮੂਲ ਕਾਰਨ ਪਸ਼ੂ ਸੀ ਤੇ ਕਈ ਕਾਰਨ ਨੇ ਜਿਹਨਾਂ ਦੇ ਕਾਰਨ ਜਿਹੜੀਆਂ ਨਵੀਆਂ ਜ਼ੂਨੋਟਿਕ ਬਿਮਾਰੀਆਂ ਆ ਰਹੀਆਂ ਨੇ। ਜਿਵੇਂ ਪਿਛਲੇ ਕੁਛ ਦਸ਼ਕਾਂ ਵਿੱਚ ਹੀ ਆਪਾਂ ਦੇਖਿਆ ਵੀ ਕੋਵਿਡ-19 ਆਈ, ਸਾਰਸ ਆਈ, ਉਸ ਤੋਂ ਪਹਿਲੇ ਫਿਰ ਇਬੋਲਾ ਵਾਇਰਸ ਆਇਆ ਤੇ ਕਈ ਜਿਹੜੀਆਂ ਨਵੀਆਂ ਬਿਮਾਰੀਆਂ ਮਿਲ ਰਹੀਆਂ ਨੇ
0: ਜੀ।
1: ਇਹਨਾਂ ਦੇ ਕਈ ਕਾਰਨ ਨੇ ਜਿਵੇਂ ਕਿ ਆਪਾਂ ਕਹਿ ਸਕਦੇ ਹਾਂ ਵੀ ਜਿਹੜਾ ਸ਼ਹਿਰੀਕਰਨ ਬੜੀ ਤੇਜ਼ੀ ਨਾਲ ਵੱਧ ਰਿਹਾ ਜਿਹਦੇ ਕਾਰਨ ਕਿ ਜਾਨਵਰਾਂ ਅਤੇ ਮਨੁੱਖਾਂ ਦੇ ਵਿੱਚ ਸੰਪਰਕ ਜਿਹੜਾ ਉਹ ਕਾਫੀ ਜ਼ਿਆਦਾ ਵੱਧ ਗਿਆ
0: ਜੀ।
1: ਜੰਗਲਾਂ ਦੀ ਕਟਾਈ ਹੋ ਰਹੀ ਹੈ, ਡੀਫੋਰੈਸਟੇਸ਼ਨ ਹੋ ਰਹੀ ਹੈ, ਉੱਥੇ ਸ਼ਹਿਰੀ ਆਬਾਦੀ ਦਿਖਾਈ ਜਾ ਰਹੀ ਹੈ ਜਿਹਦੇ ਕਾਰਨ ਸੰਪਰਕ ਵੱਧਦਾ, ਜੰਗਲੀ ਜੀਵਾਂ ਦਾ ਜਿਹੜਾ ਵਪਾਰ ਹੁੰਦਾ ਟ੍ਰੇਡ ਹੁੰਦਾ ਅੰਤਰਰਾਸ਼ਟਰੀ ਟ੍ਰੇਡ ਜਾਂ ਟਰੈਵਲ ਜਿਹੜਾ ਉਹ ਕਾਫੀ ਵੱਧ ਚੁੱਕਿਆ ਜਿਹਦੇ ਕਾਰਨ ਕਿ ਇਹ ਬਿਮਾਰੀਆਂ ਇੱਕ ਥਾਂ ਤੋਂ ਦੂਜੀ ਥਾਂ ਤੇ ਬੜੀ ਜਲਦੀ ਫੈਲ ਸਕਦੀਆਂ ਹਨ ਤੇ ਜਲਵਾਯੂ ਪਰਿਵਰਤਨ ਵੀ ਇੱਕ ਜਿਹੜਾ ਉਹ ਪ੍ਰਮੁੱਖ ਕਾਰਨ ਹੈ ਕਿਉਂਕਿ ਜਲਵਾਯੂ ਪਰਿਵਰਤਨ ਦੇ ਨਾਲ ਵੀ ਬਿਮਾਰੀਆਂ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਕਦੀ ਕਿਸੇ ਦੇਸ਼ ਜਾਂ ਕਿਸੇ ਸੂਬੇ ਵਿੱਚ ਨਹੀਂ ਸੀ ਉਹ ਜਲਵਾਯੂ ਪਰਿਵਰਤਨ ਦੇ ਨਾਲ ਵੀ ਉੱਥੇ ਜਿਹੜੀਆਂ ਰਿਪੋਰਟ ਹੋ ਰਹੀਆਂ। ਜਿਵੇਂ ਮੈਂ ਇੱਥੇ ਇੱਕ ਸਿੰਪਲ ਜੀ ਤੁਹਾਨੂੰ ਐਗਜ਼ਾਮਪਲ ਦਿੰਦਾ ਵੀ ਪੰਜਾਬ ਵਿੱਚ ਸਾਡੇ ਲੈਪਟੋਸਪਾਇਰਾ ਦੀ ਬਿਮਾਰੀ ਜਿਹੜੀ ਉਹ ਕੁਛ ਸਾਲ ਪਹਿਲੇ ਬਹੁਤ ਘੱਟ ਹੁੰਦੀ ਸੀ ਜਾਂ ਕਾਫੀ ਘੱਟ ਪਾਈ ਜਾਂਦੀ ਸੀ ਬਟ ਹੁਣ

0: ਅੱਜਕੱਲ ਇਹਦੇ ਕੇਸ ਜਿਹੜੇ ਉਹ ਆਣੇ ਸ਼ੁਰੂ ਹੋ ਗਏ ਨੇ, ਕਿਉਂਕਿ ਜਿਹੜਾ ਲੈਪਟੋਸਪਾਇਰਾ ਦਾ ਜਿਹੜਾ ਬਿਮਾਰੀ ਕਰਨ ਵਾਲਾ ਜੀਵਾਣੂ ਹੈ, ਇਹ ਜਿਹੜਾ ਹੌਟ ਤੇ ਡਰਾਈ ਕਲਾਈਮੇਟ ਹੁੰਦਾ ਹੈ, ਜਿਹੜਾ ਕਿ ਪੰਜਾਬ
1: ਜੀ
0: ਵਿੱਚ ਅਪ੍ਰੈਲ ਮਈ ਜੂਨ ਦੇ ਵਿੱਚ ਹੁੰਦਾ ਹੁੰਦਾ ਸੀ, ਉਦੋਂ ਹੀ ਬਿਮਾਰੀ ਕਰਨ ਵਾਲੇ ਜੀਵਾਣੂ ਜਿਹੜੇ ਵਾਤਾਵਰਣ ਵਿੱਚ ਜਾਂ ਖਤਮ ਹੋ ਜਾਂਦੇ ਸੀ। ਬਟ ਹੁਣ ਆਪਾਂ ਦੇਖ ਰਹੇ ਹਾਂ ਵੀ ਬੇਮੌਸਮੀ ਬਾਰਿਸ਼ ਹੁੰਦੀ ਹੈ, ਕਈ ਵਾਰੀ ਟੈਂਪਰੇਚਰ ਚੇਂਜ ਹੁੰਦਾ, ਵੇਰੀਏਸ਼ਨ ਬਹੁਤ ਆਉਂਦੀ ਹੈ, ਉਹਦੇ ਕਾਰਨ ਜਿਹੜੇ ਬਿਮਾਰੀ ਕਰਨ ਵਾਲੇ ਜੀਵਾਣੂ ਜਿਹੜੇ ਸਰਵਾਈਵ ਕਰ ਜਾਂਦੇ ਨੇ ਵਾਤਾਵਰਣ ਵਿੱਚ, ਤੇ ਉਹਦੇ ਨਾਲ

0: ਵਾਰੀ ਕਈ ਵਾਰੀ ਕਲਾਈਮ ਟੈਂਪਰੇਚਰ ਚੇਂਜ ਹੁੰਦਾ, ਵੇਰੀਏਸ਼ਨ ਬਹੁਤ ਆਉਂਦੀ ਹੈ, ਉਹਦੇ ਕਾਰਨ ਜਿਹੜੇ ਬਿਮਾਰੀ ਕਰਨ ਵਾਲੇ ਜੀਵਾਣੂ ਜਿਹੜੇ ਸਰਵਾਈਵ ਕਰ ਜਾਂਦੇ ਨੇ ਵਾਤਾਵਰਨ ਵਿੱਚ, ਤੇ ਉਹਦੇ ਨਾਲ ਇਹ ਬਿਮਾਰੀਆਂ ਜਿਹੜੀਆਂ ਉਹ ਨਵੀਆਂ ਜਗ੍ਹਾ ਤੇ ਮਿਲਣੀਆਂ ਸ਼ੁਰੂ ਹੋ ਰਹੀਆਂ ਨੇ। ਜਿਵੇਂ ਪਸ਼ੂਆਂ ਵਿੱਚ ਵੀ ਇੱਕ ਲੰਪੀ ਸਕਿਨ ਡਿਜ਼ੀਜ਼ ਆ ਗਈ 2 ਸਾਲ ਪਹਿਲੇ, ਜਿਹੜੀ ਕਿ ਪੰਜਾਬ ਵਿੱਚ ਨਹੀਂ ਸੀ, ਸਿਰਫ ਨੌਰਥ ਈਸਟ ਇੰਡੀਆ ਵਿੱਚ ਹੀ ਪਾਈ ਜਾਂਦੀ ਸੀ, ਬਟ ਜਲਵਾਯੂ ਪਰਿਵਰਤਨ ਕਾਰਨ ਇਹ ਬਿਮਾਰੀਆਂ ਜਿਹੜੀਆਂ ਆਪਣਾ ਸਫੀਅਤ ਜਿਹੜੀਆਂ ਵਧਾ ਰਹੀਆਂ ਨੇ। ਤੇ ਭਾਰਤ ਵਿੱਚ ਆਪਾਂ ਨੂੰ ਪਤਾ ਵੀ ਜਿਹੜੀ ਕੁਦਰਤੀ ਪਰਿਆਵਰਨ ਦੀ ਬੜੀ ਵਿਭਿੰਨਤਾ ਹੈ, ਜਾਨਵਰਾਂ ਦੀ ਸੰਖਿਆ ਬਹੁਤ ਜ਼ਿਆਦਾ ਹੈ, ਤਰ੍ਹਾਂ ਤਰ੍ਹਾਂ ਦੇ ਜੰਗਲੀ ਜੀਵ ਹਨ, ਉਹਦੇ ਕਾਰਨ ਇਹ ਥੋੜਾ ਜਿਹੜੇ ਫੈਕਟਰ ਨੇ ਇਹ ਕੰਬਾਈਨ ਕਰਕੇ ਜਿਹੜੀਆਂ ਬਿਮਾਰੀਆਂ ਨਵੀਆਂ ਫੈਲਾਉਣ ਵਿੱਚ ਮਦਦ ਕਰ ਸਕਦੇ ਨੇ। ਇਸ ਲਈ ਇਹਨਾਂ ਨੂੰ ਸਮੇਂ ਸਮੇਂ ਸਿਰ ਨਿਗਰਾਨੀ, ਜਲਦੀ ਪਛਾਣ ਕਰਨੀ ਅਤੇ ਆਪਣੇ ਸਾਂਝੇ ਯਤਨਾਂ ਰਾਹੀਂ ਰੋਕਥਾਮ ਕਰਨੀ ਜਿਹੜੀ ਉਹ ਬਹੁਤ ਮੈਂ ਸਮਝਦਾ ਅੱਜ ਕੱਲ੍ਹ ਦੇ ਸਮੇਂ ਵਿੱਚ ਜ਼ਰੂਰੀ ਹੈ।
1: ਜੀ ਜਸਵੀਰ ਸਰ, ਜੇ ਆਪਾਂ ਗੱਲ ਕਰੀਏ ਕਿ ਇਸ ਵਿਸ਼ਵ ਜੂਨੋਟਿਕ ਦਿਵਸ ਦੇ ਮੌਕੇ 'ਤੇ, ਅਤੇ ਜਿਹੜੇ ਸਾਡੇ ਪਸ਼ੂ ਪਾਲਕ ਹੋ ਗਏ, ਕਿਸਾਨ ਹੋ ਗਏ, ਡੇਅਰੀ ਨਾਲ ਜੁੜੇ ਹੋਏ ਜਿਹੜੇ ਲੋਕ ਹੋ ਗਏ, ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਸੰਦੇਸ਼ ਮੇਰਾ ਕਲੀਅਰ ਹੈ ਵੀ ਜੇ ਆਪਾਂ ਪਸ਼ੂਆਂ ਦੀ ਦੇਖਭਾਲ ਕਰ ਰਹੇ ਹਾਂ, ਆਪਾਂ ਜੇ ਪੈਟ ਐਨੀਮਲ ਵਾਲੀ ਰੱਖੇ ਹੋਏ ਹਾਂ
1: ਜੀ,
0: ਤੇ ਇਸ ਜਿਵੇਂ ਦਿਵਸ ਹੈ, ਇਸ ਦਿਵਸ ਬਾਰੇ ਜਿਹੜੀ ਅਸੀਂ ਜਾਗਰੂਕਤਾ ਫੈਲਾ ਰਹੇ ਹਾਂ, ਉਹਦੇ ਵਿੱਚ ਪਾਰਟੀਸਪੇਟ ਕਰਨ, ਉਹਦੇ ਤੋਂ ਜਾਣਕਾਰੀ ਲੈਣ, ਕਿਉਂਕਿ ਮੈਂ ਦੱਸਣਾ ਚਾਹਾਂਗਾ ਵੀ ਇਹ ਤਕਰੀਬਨ ਸਾਰੇ ਭਾਰਤ ਵਿੱਚ ਹੀ ਅੱਜ ਦਾ ਦਿਨ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਸਾਰੇ ਵੈਟਨਰੀ ਕਾਲਜਾਂ ਵਿੱਚ, ਮੈਡੀਕਲ ਕਾਲਜਾਂ ਵਿੱਚ ਇਹ ਦਿਨ ਮਨਾਇਆ ਜਾਂਦਾ ਹੈ।
1: ਜੀ,
0: ਤੇ ਜੇ ਅਸੀਂ ਗੱਲ ਕਰੀਏ ਵੀ ਇਹਦੀ ਜਾਣਕਾਰੀ ਆਪਾਂ ਕਿਵੇਂ ਵਧਾ ਸਕਦੇ ਹਾਂ ਜਾਂ ਕਿਵੇਂ ਆਪਾਂ ਇਹਨੂੰ ਅਪਣਾ ਸਕਦੇ ਹਾਂ, ਤੇ ਪਸ਼ੂ ਪਾਲਕਾਂ ਨੂੰ ਜ਼ਰੂਰੀ ਹੈ ਵੀ ਬਿਮਾਰੀਆਂ ਦੇ ਵਿਰੁੱਧ ਜਿਹੜਾ ਟੀਕਾਕਰਨ ਹੁੰਦਾ ਹੈ, ਖਾਸ ਕਰ ਜੇ ਬਰੂਸੀਲੋਸਿਸ ਹੋ ਗਈ, ਉਹਦੇ ਉਹ ਬਿਮਾਰੀਆਂ ਦੇ ਟੀਕਾਕਰਨ ਜਿਹੜੇ ਆਪਣੇ ਪਸ਼ੂਆਂ ਦੇ ਵਿੱਚ ਜ਼ਰੂਰ ਕਰਾਉਣ, ਤੇ ਪਸ਼ੂਆਂ ਨੂੰ ਸੰਭਾਲਦੇ ਸਮੇਂ ਜੇ ਆਪਾਂ ਕੁਛ ਸਾਵਧਾਨੀਆਂ ਵਰਤ ਸਕੀਏ, ਜੇ ਆਪਣੇ ਹੱਥਾਂ 'ਚ ਦਸਤਾਨੇ ਪਾ ਸਕੀਏ, ਜਾਂ ਜੇ ਆਪਾਂ ਆਪਣੇ ਫਾਰਮ ਵਿੱਚ ਕੰਮ ਕਰ ਰਹੇ ਹਾਂ ਤਾਂ ਆਪਾਂ ਜਿਹੜੇ ਰਬੜ ਦੇ ਬੂਟ ਜਿਹੜੇ ਨੇ ਉਹ ਪਾ ਸਕੀਏ, ਤਾਂ ਕਿ ਆਪਣਾ ਜਿਹੜਾ ਡਾਇਰੈਕਟ ਪੈਰਾਂ ਦਾ ਟੱਚ ਜਿਹੜਾ ਉਹ ਜਿਹੜੇ ਆਪਣੇ ਫਾਰਮ ਦੇ ਵਿੱਚ ਜਿਹੜਾ ਗੋਹਾ ਜਾਂ ਪਸ਼ੂਆਂ ਦਾ ਮਲ ਮੂਤਰ ਉਹਦੇ ਵਿੱਚ ਨਾਲ, ਤੇ ਆਪਾਂ ਜਿਹੜੇ ਪਸ਼ੂਆਂ ਤੋਂ ਉਤਪਾਦ ਮਿਲਦੇ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਪਕਾ ਕੇ ਹੀ ਖਾਈਏ, ਤੇ ਸਮੇਂ ਸਮੇਂ ਸਿਰ ਜੇ ਆਪਾਂ ਨੂੰ ਪਸ਼ੂ ਚਿਕਿਤਸਕ ਦੀ ਲੋੜ ਪੈਂਦੀ ਹੈ ਤਾਂ ਉਹਨਾਂ ਨਾਲ ਸੰਪਰਕ ਕਰੀਏ, ਪਸ਼ੂਆਂ ਦੇ ਸ਼ੈੱਡਾਂ ਨੂੰ ਸਾਫ਼ ਰੱਖੀਏ, ਉਹਨਾਂ ਦਾ ਆਲਾ ਦੁਆਲਾ ਸਾਫ਼ ਰੱਖੀਏ, ਕੋਸ਼ਿਸ਼ ਕਰੀਏ ਵੀ ਸ਼ੈੱਡ ਦੇ ਆਲੇ ਦੁਆਲੇ ਮੱਛਰਾਂ, ਚਿੱਚੜਾਂ ਜਾਂ ਚੂਹੀਆਂ ਦੀ ਰੋਕਥਾਮ ਕਰ ਸਕੀਏ, ਤੇ ਇਹਨਾਂ ਕੁਛ ਤਰੀਕਿਆਂ ਨੂੰ ਅਪਣਾ ਕੇ ਆਪਾਂ ਜਿਹੜੀ ਉਹ ਬਿਮਾਰੀਆਂ ਤੋਂ ਆਪਾਂ ਆਸਾਨੀ ਨਾਲ ਬਚਾਅ ਕਰ ਸਕਦੇ ਹਾਂ।
1: ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਡਾਕਟਰ ਬੇਦੀ ਜੀ, ਕਿ ਅੱਜ ਤੁਸੀਂ ਬਹੁਤ ਹੀ ਸੌਖੇ ਅਤੇ ਜਾਣਕਾਰੀ ਭਰਪੂਰ ਢੰਗ ਨਾਲ ਵਰਲਡ ਜ਼ੂਨੋਸਿਸ ਡੇ ਅਤੇ ਵਨ ਹੈਲਥ ਦੀ ਮਹੱਤਤਾ ਬਾਰੇ ਸਾਨੂੰ ਦੱਸਿਆ। ਸਾਨੂੰ ਯਕੀਨ ਹੈ ਕਿ ਸਾਡੇ ਸਰੋਤੇ ਇਸ ਗੱਲਬਾਤ ਤੋਂ ਬਹੁਤ ਲਾਭ ਮਿਲੇਗਾ ਉਹਨਾਂ ਨੂੰ, ਅਤੇ ਆਪਣੀ ਸਿਹਤ ਦੇ ਨਾਲ ਨਾਲ ਆਪਣੇ ਪਸ਼ੂਆਂ ਅਤੇ ਵਾਤਾਵਰਣ ਪ੍ਰਤੀ ਵੀ ਹੋਰ ਜਾਗਰੂਕ ਹੋਣਗੇ ਉਹ। ਧੰਨਵਾਦ ਸਰ। ਅਤੇ ਇਹ ਸਨ ਡਾਕਟਰ ਜਸਵੀਰ ਸਿੰਘ ਬੇਦੀ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਜ ਦੇ ਦਿਨ ਦੇ ਵਿੱਚ ਆਪਾਂ ਜਿਹੜੀ ਹੈ ਜਾਣਕਾਰੀ ਦਿੱਤੀ ਉਸ ਨੂੰ ਅਪਲਾਈ ਜ਼ਰੂਰ ਕਰਨ, ਕਿਉਂਕਿ ਸਾਨੂੰ ਸਾਰਿਆਂ ਨੂੰ ਹੀ ਜਿਹੜੇ ਹੈ ਡੋਗਸ ਹੋ ਗਏ, ਕੈਟਸ ਹੋ ਗਏ ਜਾਂ ਹੋਰ ਵੀ ਅਲੱਗ ਅਲੱਗ ਤਰ੍ਹਾਂ ਦੇ ਪੰਛੀ ਰੱਖਣ ਦਾ ਬਹੁਤ ਸ਼ੌਂਕ ਜ਼ਰੂਰ ਹੋ ਗਿਆ ਹੈ, ਅਤੇ ਇਸ ਕਰਕੇ ਉਹਨਾਂ ਦੀ ਸਿਹਤ ਲਈ ਵੀ ਸਾਨੂੰ ਫਿਰ ਜਾਣਕਾਰੀ ਤਾਂ ਹੋਣੀ ਚਾਹੀਦੀ, ਉਹਨਾਂ ਨੂੰ ਲਗਾਤਾਰ ਜਿਹੜੇ ਟਾਈਮ ਟੂ ਟਾਈਮ ਜਿਹੜੇ ਉਹਨਾਂ ਨੂੰ ਟੀਕਾ ਲਗਵਾਉਂਦੇ ਰਹੀਏ, ਇਹੀ ਸਾਡੇ ਲਈ ਹੈ, ਅਤੇ ਜਿਹੜੀ ਕਿ ਸਾਡੇ ਗਾਈਡਲਾਈਨਸ ਦੱਸੀਆਂ ਹੈ ਕਿ ਇਹ ਸਾਵਧਾਨੀਆਂ ਵਰਤਣੀਆਂ ਸਾਨੂੰ ਚਾਹੀਦੀਆਂ, ਉਹਨਾਂ ਬਾਰੇ ਵੀ ਅਸੀਂ ਜ਼ਰੂਰ ਆਪ 'ਤੇ ਸਾਨੂੰ ਨੌਲੇਜ ਹੋ ਹੀ ਗਈ ਹੈ, ਸਾਡੇ ਬਾਕੀ ਹੋਰ ਦੋਸਤਾਂ ਨੂੰ ਵੀ ਇਸ ਦੇ ਬਾਰੇ ਜ਼ਰੂਰ ਦੱਸਾਂਗੇ।

ਜੀ ਦੋਸਤੋ, ਜੀ ਦੋਸਤੋ, ਹੁਣ ਸਮਾਂ ਹੋ ਗਿਆ ਕੁਝ ਖੇਡਾਂ ਬਾਰੇ ਵਿੱਚ ਜਾਣਨ ਦਾ। ਤੁਸੀਂ ਬਣੇ ਹੋਏ ਆਪਣੀ ਆਰ ਸੇ ਦੋਸਤ ਰਾਹਿਲ ਦੇ ਨਾਲ, ਪ੍ਰੋਗਰਾਮ ਚੱਲ ਰਿਹਾ ਗੁੱਡ ਮਾਰਨਿੰਗ ਜਲੰਧਰ। ਹਾਂਜੀ, 5 ਜੁਲਾਈ ਫੀਫਾ ਵਰਲਡ ਕੱਪ 2026 ਦੇ ਜੇ ਪ੍ਰੀ ਕੁਆਟਰ ਫਾਈਨਲਸ ਦੀ ਗੱਲ ਕਰੀਏ ਤਾਂ ਫਰਾਂਸ ਨੇ ਪੈਰਾਗੁਏ ਨੂੰ 1-0 ਨਾਲ ਹਰਾ ਕੇ ਕੁਆਟਰ ਫਾਈਨਲਸ ਦੇ ਵਿੱਚ ਉਹਦੇ ਪ੍ਰਵੇਸ਼ ਕਰ ਹੀ ਲਿਆ ਹੈ। ਭਾਰੀ ਗਰਮੀ 'ਚ ਖੇਡਦੇ ਹੋਏ ਵੀ ਇਸ ਮੁਕਾਬਲੇ ਦੇ ਵਿੱਚ ਪੈਰਾਗੁਏ ਨੇ ਸ਼ੁਰੂ ਤੋਂ ਅੰਤ ਤੱਕ ਸਖ਼ਤ ਰੱਖਿਆ, ਮਤਲਬ ਕਿ ਆਪਣਾ ਡਿਫੈਂਸ ਜਿਹੜਾ ਹੈ ਬਰਕਰਾਰ ਰੱਖਦੇ ਹੋਏ ਇੰਨਾ ਵਧੀਆ ਪ੍ਰਦਰਸ਼ਨ ਕੀਤਾ ਹੈ ਕਿ ਕਮਾਲ ਹੀ ਹੋ ਗਏ ਨੇ। ਪਰ ਫਿਰ ਵੀ ਜਿਹੜਾ ਫਰਾਂਸ ਹੈ ਉਸਨੇ ਵੀ ਜ਼ੋਰੋ ਸ਼ੋਰੋ ਦੇ ਨਾਲ ਆਪਣਾ ਜਜ਼ਬਾ ਦਿਖਾਉਂਦੇ ਹੋਏ 1-0 ਦੇ ਨਾਲ ਤੇ ਹਰਾ ਹੀ ਦਿੱਤਾ ਹੈ। ਤੇ ਜੇ ਹੁਣ ਫਰਾਂਸ ਦੀ ਇਸ ਜਿੱਤ ਦੇ ਪਿੱਛੇ ਦੀ ਜਿਹੜੇ ਕਮਾਲ ਦੀ ਗੱਲ ਕਰੀਏ ਤਾਂ ਮੰਨਿਆ ਜਾ ਰਿਹਾ ਹੈ ਕਿ ਜਿਹੜੀ ਕਾਈਲੀਅਨ ਐਮ ਬਾਵੇ ਜਿਹੜੇ ਨੇ ਉਹਨਾਂ ਨੇ ਜਿਹੜਾ ਆਪਣੇ ਆਖਰੀ ਗੋਲ ਕਰਦੇ ਹੋਏ ਜਿਹੜਾ ਸੀ ਇਸ ਗੋਲ ਦੇ ਨਾਲ ਹੀ ਆਪਣੀ ਜਿਹੜੀ

जेतू हासिल कर ली है। ਤੇ ਇਹਦੇ ਆਪਾਂ ਗੱਲ ਕਰ ਰਹੇ ਸੀਗੇ ਫੀਫਾ ਵਰਲਡ ਕੱਪ ਦੀ। ਲਓ ਜੀ ਅੱਗੇ ਵੀ ਗੱਲ ਕਰਦੇ, 5 ਜੁਲਾਈ ਨੂੰ ਹੋਰ ਵੀ ਕਾਫੀ ਜਿਹੜੀਆਂ ਗੇਮਾਂ ਹੋਈਆਂ ਸੀ ਉਹਨਾਂ ਬਾਰੇ ਵੀ ਚਰਚਾ ਕਰਦੇ ਹਾਂ। 5 ਜੁਲਾਈ ਦਾ ਜਿਹੜਾ ਇਤਿਹਾਸਕ ਦਿਨ ਹੈ ਉਹ ਸਿਰਫ ਫੀਫਾ ਵਾਲਿਆਂ ਦੇ ਲਈ ਤਾਂ ਹੈ ਹੀ ਹੈ, ਸਾਡੇ ਲਈ ਵੀ ਬਹੁਤ ਜ਼ਰੂਰੀ ਹੈ। ਭਾਰਤੀ ਵਾਲੀਬਾਲ ਦੇ ਇਤਿਹਾਸ 'ਚ ਸਾਲ 2026 ਇੱਕ ਯਾਦਗਾਰ ਸਾਲ ਵੱਲ ਜੋ ਦਰਜ ਹੋ ਗਿਆ। ਹੁਣ ਤੁਸੀਂ ਪੁੱਛੋਗੇ ਕਿਉਂ, ਕਿਉਂਕਿ 40 ਸਾਲਾਂ ਬਾਅਦ ਏਸ਼ਿਆਈ ਪੱਧਰ 'ਤੇ ਭਾਰਤ ਨੂੰ ਤਗਮਾ ਦਿਵਾਉਣ ਵਾਲੀ ਜਿਹੜੀ ਟੀਮ ਸੀ ਉਸਦੇ ਵਿੱਚ ਇੱਕ ਲੌਤੇ ਪੰਜਾਬੀ ਅਮਰਿੰਦਰਪਾਲ ਸਿੰਘ ਨੇ ਛਾ ਗਏ ਜੀ। ਹਾਂਜੀ ਹਾਂਜੀ, ਗੁਜਰਾਤ ਅਹਿਮਦਾਬਾਦ ਵਿੱਚ 20 ਤੋਂ ਲੈ ਕੇ 28 ਜੂਨ ਤੱਕ ਹੋ ਰਹੇ 11 ਦੇਸ਼ਾਂ ਦੇ ABC ਏਸ਼ੀਆ ਕੱਪ ਦੇ ਵਿੱਚ ਭਾਰਤੀ ਪੁਰਸ਼ ਵਾਲੀਬਾਲ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਕੇ 4 ਦਹਾਕਿਆਂ ਦੀ ਜਿਹੜੀ ਉਡੀਕ ਹੈ ਉਸਨੂੰ ਖਤਮ ਕਰ ਦਿੱਤਾ ਹੈ ਜੀ। ਇਤਿਹਾਸਿਕ ਸਫਲਤਾ 'ਚ ਪੰਜਾਬ ਦਾ ਮਾਣ ਵਧਾਉਣ ਵਾਲੇ ਇਕਲੌਤੇ ਖਿਡਾਰੀ ਅਮਰਿੰਦਰਪਾਲ ਸਿੰਘ ਸੀ। ਜਿਨ੍ਹਾਂ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਸੰਗਰੂਰ ਦੀ ਲਹਿਰਾ ਗਾਗਾ ਤਹਿਸੀਲ ਦੇ ਪਿੰਡ ਲਹਿਰਾ ਖੁਰਦ ਦੇ ਅਮਰਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਜੇਕਰ ਉਹ ਛੋਟੀ ਉਮਰ ਤੋਂ ਹੀ ਬਿਹਤਰ ਸਹੂਲਤਾਂ ਅਤੇ ਅੰਤਰਰਾਸ਼ਟਰੀ ਪੱਧਰ ਦਾ ਐਕਸਪੋਜ਼ਰ ਉਹਨਾਂ ਨੂੰ ਪਹਿਲਾਂ ਹੀ ਮਿਲ ਜਾਂਦਾ ਤਾਂ ਸ਼ਾਇਦ ਅੱਜ ਉਹ ਹੋਰ ਵੀ ਬਿਹਤਰ ਖੇਡ ਪਾਉਂਦੇ ਅਤੇ ਇਸ ਤੋਂ ਵੱਧ ਮੁਕਾਮ ਦੇ ਹੁੰਦੇ। ਅਤੇ ਜ਼ਿੰਦਗੀ ਇਸ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ। ਆਪਾਂ 40 ਸਾਲਾਂ ਦਾ ਰਿਕਾਰਡ ਹੁਣ ਤੋੜਿਆ, ਕੋਈ ਨਹੀਂ ਇਸ ਤੋਂ ਅੱਗੇ ਦੇ ਵੀ ਵੱਧ ਤੋਂ ਵੱਧ ਮਿਹਨਤ ਕਰਦੇ ਹੋ ਸਾਡੇ ਖਿਡਾਰੀ ਹੈ। ਇਸ ਵਾਰ ਤਾਂ ਮੈਂ ਕਹਿੰਦੀ ਹਾਂ 2026 ਇਸ ਤਰ੍ਹਾਂ ਦਾ ਹੈ ਕਿ ਸਾਡੇ ਭਾਰਤੀ ਖਿਡਾਰੀਆਂ ਨੇ ਇੱਕ ਤੋਂ ਬਾਅਦ ਇਸ ਤਰ੍ਹਾਂ ਦੇ ਰਿਕਾਰਡ ਤੋੜੇ ਨੇ ਸਪੋਰਟਸ ਵਿੱਚ ਖਾਸ ਕਰਕੇ। ਅਤੇ ਦੋਸਤੋ, ਖੇਡਾਂ ਵੀ ਸਾਡੇ ਜੀਵਨ ਦਾ ਇੱਕ ਬਹੁਤ ਹੀ ਅਨਮੋਲ ਖਜ਼ਾਨਾ ਹੀ ਹੈ। ਖੇਡਾਂ ਤੋਂ ਹੀ ਜ਼ਿੰਦਗੀ ਜਿਹੜੀ ਹੈ ਉਹ, ਜੇ ਆਪਾਂ ਸਟਾਰਟਿੰਗ ਤੋਂ ਬੱਚਿਆਂ ਵਾਲੀ ਖੇਡ ਤੋਂ ਸਟਾਰਟ ਕਰੀਏ ਨਾ, ਤਾਂ ਉਹਨਾਂ ਤੋਂ ਹੀ ਆਪਾਂ ਚੱਲਣਾ ਫਿਰਨਾ ਦੌੜਨਾ ਉੱਠਣਾ ਸਿੱਖਦੇ ਹਾਂ, ਹੈ ਨਾ। ਇਸਦੀ ਜੋ ਚੋਟ ਲੱਗਦੀ ਹੈ ਫਿਰ ਤਾਂ ਆਪਾਂ ਸਿੱਖਦੇ ਹਾਂ ਨਾ, ਬਚਪਨ ਦੇ ਵਿੱਚ ਖੇਡੀਆਂ ਹੋਈਆਂ ਖੇਡਾਂ ਅੱਜ ਵੀ ਸਾਨੂੰ ਯਾਦ ਰਹਿੰਦੀ ਹੈ, ਅਤੇ ਉੱਦਾਂ ਹੀ ਸਰੀਰਕ ਤੌਰ 'ਤੇ ਤਾਂ ਬਹੁਤ ਵਧੀਆ। ਇਸ ਕਰਕੇ ਸਾਡੇ ਦੋਸਤ ਨੇ ਜਿਹੜੇ, ਜਿਨ੍ਹਾਂ ਦੀ ਜੌਬ ਰਹਿੰਦੀ ਹੈ ਨਾ ਬੈਠਣ ਵਾਲੀ, ਕਾਫੀ ਟਾਈਮ ਤੱਕ 8-9 ਘੰਟਿਆਂ ਦੀ ਬੈਠਣ ਵਾਲੀ, ਉਹ ਜ਼ਰੂਰ ਸਵੇਰੇ ਉੱਠ ਕੇ ਯੋਗਾ ਕਰਿਆ ਕਰਨ, ਐਕਸਰਸਾਈਜ਼ ਕਰਿਆ ਕਰਨ, ਅਤੇ ਆਪਣੇ ਬੱਚਿਆਂ ਦੇ ਨਾਲ ਛੋਟੀ ਮੋਟੀਆਂ ਖੇਡਾਂ ਜਿਹੜੀ ਘਰ ਦੇ ਵਿੱਚ ਹੋਣੀਆਂ ਜਾਂ ਬੈਠਣ ਵਾਲੀਆਂ ਉੱਠਣ ਵਾਲੀਆਂ, ਉਹ ਤਾਂ ਜ਼ਰੂਰ ਹੀ ਖੇਡਿਆ ਕਰਨ, ਕਿਉਂਕਿ ਖੇਡਾਂ ਵੀ ਤਾਂ ਸਿਹਤ ਬਣਾਉਂਦੀਆਂ ਨੇ। ਫਿਰ ਇਹੀ ਤਾਂ ਸਾਡਾ ਹਿੰਦੁਸਤਾਨ ਹੈ ਜਿਸ ਦੇ ਵਿੱਚ ਹਰ ਇੱਕ ਅਲੱਗ ਕਮਾਲ ਹੈ।

ਵਿਵਸਥਾ ਢੰਗ ਨਾਲ ਹੋਰਮੂਜ਼ ਸਟੇਟ ਪਾਰ ਕਰ ਗਏ ਨੇ। ਮੰਤਰਾਲੇ ਨੇ ਦੱਸਿਆ ਕਿ ਇਹਨਾਂ 15 ਜਹਾਜ਼ਾਂ ਵਿੱਚੋਂ 8 ਜਹਾਜ਼ 3,32,000 ਮੀਟ੍ਰਿਕ ਟਨ ਯੂਰੀਆ ਲੈ ਕੇ, 4 ਜਹਾਜ਼ 2,57,000 ਮੀਟ੍ਰਿਕ ਟਨ ਡਾਈ ਅਮੋਨੀਆ ਫਾਸਫੇਟ ਅਤੇ 3 ਜਹਾਜ਼ 1,11,000 ਮੀਟ੍ਰਿਕ ਟਨ ਸਲਫਰ ਲੈ ਕੇ ਆ ਰਹੇ ਨੇ। ਮੰਤਰਾਲੇ ਨੇ ਅੱਗੇ ਦੱਸਿਆ ਕਿ 5 ਹੋਰ ਜਹਾਜ਼ ਭਾਰਤ ਲਈ ਰਵਾਨਾ ਹੋਣ ਵਾਲੇ ਨੇ। ਰਸਾਇਣ ਅਤੇ ਖਾਦ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਪੱਛਮੀ ਏਸ਼ੀਆ ਵਿੱਚ ਟਕਰਾਅ ਨੇ ਵਿਸ਼ਵ ਸਪਲਾਈ ਲੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ, ਜਿਸ ਕਾਰਨ ਖਾਦ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਭਾਰਤੀ ਦੂਤਕਾਰਾਂ ਨੇ ਸੰਭਾਵੀ ਵਿਸ਼ਵ ਉਤਪਾਦਕਾਂ ਅਤੇ ਸਪਲਾਇਰਾਂ ਨਾਲ ਸੰਪਰਕ ਸਥਾਪਿਤ ਕਰਨ ਵਿੱਚ ਸਰਗਰਮੀ ਨਾਲ ਸਹਾਇਤਾ ਕੀਤੀ ਹੈ। ਸ੍ਰੀ ਨੱਡਾ ਨੇ ਅੱਗੇ ਕਿਹਾ ਕਿ ਖਾਦ ਵਿਭਾਗ ਖੇਤਰੀ ਉਪਲਬਧਤਾ ਅਤੇ ਪਾਰਦਰਸ਼ੀ ਵੰਡ ਨੂੰ ਯਕੀਨੀ ਬਣਾਉਣ ਲਈ ਰਾਜ ਸਰਕਾਰਾਂ ਦੇ ਨਿਰੰਤਰ ਤਾਲਮੇਲ ਵਿੱਚ ਹੈ। ਉਨ੍ਹਾਂ ਪੁਸ਼ਟੀ ਕੀਤੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਦੀ ਪੂਰੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਅਯੋਧਿਆ 'ਚ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਆਪਣੇ ਮੈਂਬਰਾਂ ਦੀ ਅੱਜ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਰਾਮ ਮੰਦਰ ਨੂੰ ਮਿਲੇ ਦਾਨ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਪ੍ਰਸ਼ਾਸਨਿਕ ਅਤੇ ਵਿੱਤੀ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਪਹਿਲਾਂ ਇਹ ਮੀਟਿੰਗ ਦੁਪਹਿਰ ਬਾਅਦ 3 ਵਜੇ ਮਣੀ ਰਾਮ ਛਾਉਣੀ ਵਿੱਚ ਹੋਣੀ ਸੀ, ਪਰ ਹੁਣ ਇਹ ਮੰਦਰ ਕੰਪਲੈਕਸ ਅੰਦਰ ਹੀ ਹੋਏਗੀ। ਰਾਸ਼ਟਰ ਰਾਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰੇਗਾ। ਇਹ ਪ੍ਰੋਗਰਾਮ ਪਿਛਲੇ ਸਾਲ ਮੰਤਰਾਲੇ ਵੱਲੋਂ ਐਲਾਨੇ ਗਏ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਦੇ 2 ਸਾਲਾ ਸਰਕਾਰੀ ਸਮਾਰੋਹਾਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਸੱਭਿਆਚਾਰ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਸੁਵੇਂਦੂ ਅਧਿਕਾਰੀ ਦੇ ਨਾਲ ਪ੍ਰੋਗਰਾਮ ਦੀ ਪ੍ਰਧਾਨਗੀ ਕਰਨਗੇ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਇੱਕ ਲੇਖ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਡਾਕਟਰ ਮੁਖਰਜੀ ਦਾ ਜੀਵਨ ਅਣਵੰਡੇ ਭਾਰਤ ਪ੍ਰਤੀ ਉਹਨਾਂ ਦੀ ਅਟੁੱਟ ਵਚਨਬੱਧਤਾ ਦਾ ਪ੍ਰਮਾਣ ਹੈ। ਉਹਨਾਂ ਨੇ ਇਹ ਯਕੀਨੀ ਬਣਾਇਆ ਕਿ ਵੰਡ ਦੌਰਾਨ ਪੱਛਮੀ ਬੰਗਾਲ ਭਾਰਤ ਦਾ ਹਿੱਸਾ ਰਹੇ ਅਤੇ ਬਾਅਦ ਵਿੱਚ ਆਪਣੇ ਆਪ ਨੂੰ ਜੰਮੂ ਕਸ਼ਮੀਰ ਦੇ ਕਾਜ ਲਈ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਵਿੱਚ ਧਾਰਾ 370 ਅਤੇ 35A ਨੂੰ ਹਟਾਉਣਾ ਉਹਨਾਂ ਦੀ ਕੁਰਬਾਨੀ ਲਈ ਸਭ ਤੋਂ ਢੁਕਵੀਂ ਸ਼ਰਧਾਂਜਲੀ ਸੀ। ਕੇਂਦਰੀ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਅੱਜ ਨਵੀਂ ਦਿੱਲੀ ਵਿੱਚ ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਹਿੱਸਾ ਲੈਣਗੇ। ਮੰਤਰਾਲੇ ਨੇ ਦੱਸਿਆ ਕਿ ਇਹ ਸਮਾਗਮ ਸਹਿਕਾਰ ਸੇ ਸਮ੍ਰਿਧੀ ਦੇ ਉਦੇਸ਼ ਤਹਿਤ ਆਯੋਜਿਤ ਕੀਤਾ ਗਿਆ ਹੈ। ਇਸ ਮੌਕੇ 'ਤੇ ਸ਼੍ਰੀ ਸ਼ਾਹ ਕਈ ਮੁੱਖ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਮੁੰਬਈ ਦੇ ਮਾਨਖੁਰ ਦੇ ਇਲਾਕੇ ਵਿੱਚ ਭਾਰੀ ਮੀਂਹ ਦੌਰਾਨ ਇੱਕ 3-ਮੰਜ਼ਿਲਾ ਇਮਾਰਤ ਢਹਿਣ ਨਾਲ ਘੱਟੋ ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ 1 ਜ਼ਖਮੀ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਹੈ ਕਿ ਇੱਕ ਵਿਅਕਤੀ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਇਸ ਦੌਰਾਨ ਮੁੰਬਈ ਅਤੇ ਸਾਹਿਲੀ ਮਹਾਰਾਸ਼ਟਰ 'ਚ ਤੇਜ਼ ਹਵਾਵਾਂ ਨਾਲ ਭਾਰੀ ਮੀਂਹ ਜਾਰੀ ਹੈ। ਜੰਮੂ ਕਸ਼ਮੀਰ ਵਿੱਚ ਸਲਾਨਾ ਸ਼੍ਰੀ ਅਮਰਨਾਥ ਯਾਤਰਾ ਵਿੱਚ ਭਾਰੀ ਜਨ ਭਾਗੀਦਾਰੀ ਦਰਜ ਕੀਤੀ ਜਾ ਰਹੀ ਹੈ। ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ 'ਤੇ ਦਰਸ਼ਨ ਕੀਤੇ ਨੇ। ਇਸ ਦੌਰਾਨ ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰਾ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਕੱਲ੍ਹ ਨੁਨਵਾਨ ਪਹਿਲਗਾਮ ਬਿਆਸ ਕੈਂਪ ਦਾ ਦੌਰਾ ਕੀਤਾ। ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਨੇਮਾਰ ਜੂਨੀਅਰ ਨੇ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ ਦੇ ਰਾਊਂਡ ਆਫ 16 ਵਿੱਚ ਨਾਰਵੇ ਤੋਂ 1-2 ਨਾਲ ਬ੍ਰਾਜ਼ੀਲ ਦੀ ਹਾਰ ਤੋਂ ਬਾਅਦ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕੱਲ੍ਹ ਦੇ ਮੈਚ ਵਿੱਚ ਬ੍ਰਾਜ਼ੀਲ ਦਾ 1-1 ਗੋਲ ਕਰਨ ਦੇ ਬਾਵਜੂਦ ਉਹ ਆਪਣੀ ਟੀਮ ਨੂੰ ਹਾਰ ਤੋਂ ਨਹੀਂ ਬਚਾ ਸਕੇ। ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਬੀਤੀ ਰਾਤ ਆਸਟ੍ਰੇਲੀਆ ਨੇ ਲੰਡਨ ਦੀ ਲਾਰਡਸ ਕ੍ਰਿਕਟ ਗਰਾਊਂਡ ਵਿੱਚ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾਇਆ। 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਆਸਟ੍ਰੇਲੀਆ ਨੇ 17.1 ਓਵਰਾਂ ਵਿੱਚ 3 ਵਿਕਟਾਂ ਅਤੇ 153 ਦੌੜਾਂ ਬਣਾ ਕੇ ਖਿਤਾਬ ਆਪਣੇ ਨਾਂ ਕੀਤਾ। ਆਸਟ੍ਰੇਲੀਆ ਲਈ ਬੈਥ ਮੂਨੀ ਨੇ ਸਭ ਤੋਂ ਵੱਧ 64 ਦੌੜਾਂ ਬਣਾਈਆਂ। ਪਹਿਲਾਂ ਇੰਗਲੈਂਡ ਨੇ ਆਪਣੇ ਨਿਰਧਾਰਤ 20 ਓਵਰਾਂ ਵਿੱਚ 4 ਵਿਕਟਾਂ ਅਤੇ 150 ਦੌੜਾਂ ਬਣਾਈਆਂ। ਸਰਬੀਆ ਦੇ ਨੋਵਾਕ ਜੋਕੋਵਿਚ ਨੇ ਰੂਸ ਦੇ ਰੋਮਨ ਸੈਫਿਊਲਿਨ ਨੂੰ ਹਰਾ ਕੇ ਵਿੰਬਲਡਨ 'ਚ ਮਰਦਾਂ ਦੇ ਸਿੰਗਲਸ ਕੁਆਟਰ ਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਹੈ। ਇਸ ਦੇ ਨਾਲ ਹੀ ਜੋਕੋਵਿਚ ਨੇ ਆਲ ਇੰਗਲੈਂਡ ਕਲੱਬ ਵਿੱਚ ਆਪਣੀ 106ਵੀਂ ਸਿੰਗਲ ਜਿੱਤ ਹਾਸਲ ਕੀਤੀ ਹੈ ਅਤੇ ਰੋਜਰ ਫੈਡਰਰ ਦੇ 105 ਵਿੰਬਲਡਨ ਪੁਰਸ਼ ਸਿੰਗਲ ਜਿੱਤਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਮਹਿਲਾ ਸਿੰਗਲਸ ਵਿੱਚ ਕੈਰੋਲੀਨਾ ਮੁਚੋਵਾ ਆਪਣੇ ਕੈਰੀਅਰ ਵਿੱਚ 3ਜੀ ਵਾਰ ਵਿੰਬਲਡਨ ਕੁਆਟਰ ਫਾਈਨਲ ਵਿੱਚ ਪਹੁੰਚ ਗਈ ਹੈ। ਉਸਨੇ ਚੌਥੇ ਗੇੜ ਦੇ 1 ਰੁ

5 ਮੈਚ ਵਿੱਚ ਸਾਬਕਾ ਚੈਂਪੀਅਨ ਬਾਰਬੋਰਾ ਕ੍ਰੇਸੀਕੋਵਾ ਨੂੰ 7-5, 5-7, 6-3 ਨਾਲ ਹਰਾਇਆ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ 'ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਅਤੇ ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਨਾਲ ਹੀ ਖਬਰਾਂ ਦਾ ਰਾਸ਼ਟਰੀ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।

ਬਿਲਕੁਲ ਜੀ, ਮਿਊਜ਼ੀਕਲੀ ਯੋਰਸ, ਅਸੀਂ ਤਾਂ ਤੁਸੀਂ ਕਿੱਥੇ ਨਹੀਂ ਚੱਲੇ, ਆਪਾਂ ਇੱਥੇ ਹੀ ਹਾਂ ਆਕਾਸ਼ਵਾਣੀ ਦੇ ਵਿਹੜੇ, ਤੁਹਾਡਾ ਅਤੇ ਮੇਰਾ ਨਾਂ ਸਾਥ ਜਿਹੜਾ ਇੱਦਾਂ ਹੀ ਰਹੇਗਾ ਕਦੋਂ ਤੱਕਣ ਲਈ, ਮੈਂ ਤਾਂ ਹੈ 10 ਵਜੇ ਤੱਕ, ਲੇਕਿਨ ਆਕਾਸ਼ਵਾਣੀ ਦੇ ਨਾਲ ਤੁਹਾਡੇ ਪ੍ਰੋਗਰਾਮ ਦਾ ਸਾਥ ਰਹੇਗਾ 11 ਵਜੇ ਤੱਕ, ਉਸ ਤੋਂ ਪਹਿਲਾਂ ਤੁਸੀਂ ਕਿਤੇ ਨਹੀਂ ਜਾ ਸਕਦੇ। ਪ੍ਰੋਗਰਾਮ ਇੰਜੋਏ ਕਰਦੇ ਰਹੋ ਆਪਣੇ ਅੱਜ ਦੋਸਤ ਰਾਹੁਲ ਦੇ ਨਾਲ। ਹੁਣ ਤਾਂ ਜੀ ਵੇਲਾ ਹੋ ਗਿਆ ਹੈ 8:40 ਤੇ ਹੋ ਹੀ ਗਏ, ਅਤੇ ਅੱਡੀ ਟੱਪਾ ਦਾ ਵੇਲਾ ਹੋ ਗਿਆ। ਲਓ ਜੀ, ਪਹਿਲਾ ਗੀਤ ਤੁਹਾਡੇ ਲਈ ਆ ਰਿਹਾ, ਅਤੇ ਨੱਚਣ ਟੱਪਣ ਦੇ ਲਈ ਰੈਡੀ ਹੋ ਜਾਓ।

ਤੁਸੀਂ ਇੰਜੋਏ ਕਰ ਰਹੇ ਸੀ ਪ੍ਰੋਗਰਾਮ ਅੱਡੀ ਟੱਪਾ ਤੇ ਹੁਣ ਵੇਲਾ ਹੋ ਗਿਆ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਸ੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੋਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੌਰਮੂਜ਼ ਸਟ੍ਰੇਟ ਪਾਰ ਕਰ ਗਏ ਨੇ।

ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀਦਾਰ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026 ਤੋਂ 2027 ਦਾ ਪੋਰਟਲ ਅਧਿਕਾਰਤ ਤੌਰ 'ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ ਵਿੱਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਅਤੇ ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ ਹੈ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੇ ਆਪਾਂ ਗੱਲ ਕਰੀਏ ਨਾ ਪੁਰਾਣੇ ਟਾਈਮ ਦੀ, ਤਾਂ ਪੁਰਾਣਾ ਟਾਈਮ ਵੀ ਕਿੰਨਾ ਚੰਗਾ ਹੁੰਦਾ ਸੀਗਾ ਨਾ। ਦੇਖੋ ਪਹਿਲਾਂ ਦੁਕਾਨਾਂ 'ਤੇ ਲਿਖਿਆ ਹੁੰਦਾ ਸੀਗਾ ਗ੍ਰਾਹਕ ਭਗਵਾਨ ਹੈ, ਤਾਂ ਦੇਵਤਾਵਾਂ ਵਾਲੀਆਂ ਫੀਲਿੰਗ ਆਉਂਦੀ ਸੀ, ਮਤਲਬ ਆਉਂਦਾ ਸੀ ਨਾ ਇੱਕ ਬਹੁਤ ਹੀ ਵਧੀਆ ਵਾਲੀ ਫੀਲਿੰਗ ਆਉਂਦੀ ਸੀ। ਅਤੇ ਹੁਣ ਜਦੋਂ ਆਪਾਂ ਦੁਕਾਨਾਂ 'ਤੇ ਜਾਂਦੇ ਹਾਂ ਤਾਂ ਉੱਥੇ ਕੀ ਲਿਖਿਆ ਹੁੰਦਾ, ਦੁਕਾਨਾਂ 'ਤੇ ਲਿਖਿਆ ਹੁੰਦਾ ਆਪ ਕੈਮਰੇ ਕੀ ਨਿਗਰਾਨੀ ਮੇਂ ਹੈ। ਇੱਦਾਂ ਲੱਗਦਾ ਜਿਵੇਂ ਆਪਾਂ ਚੋਰਾਂ ਵਾਲੀ ਫੀਲਿੰਗ ਲੈ ਰਹੇ ਹੁੰਦੇ ਹਾਂ, ਹੈ ਨਾ। ਇੱਕ ਅਲੱਗ ਜਿਹੀ ਡਰ ਲੱਗ ਜਾਂਦਾ, ਮਤਲਬ ਕਰਨਾ ਕੁਛ ਨਹੀਂ ਹੁੰਦਾ ਪਰ ਡਰ ਲੱਗ ਹੀ ਜਾਂਦਾ। ਚਲੋ ਇਹ ਗੱਲ ਤਾਂ ਵੱਖਰੀ ਹੈ। ਆਪਾਂ ਜੇ ਅੱਜ ਦੀ ਗੱਲ ਕਰੀਏ, ਅੱਜ ਸਾਡੇ ਦੋਸਤ ਸਾਡੇ ਨਾਲ ਸਾਂਝੇ ਕਰਨਗੇ ਆਪਣੀਆਂ ਦਿਲ ਦੀਆਂ ਗੱਲਾਂ। ਦਿਲ ਦੀਆਂ ਗੱਲਾਂ ਦੇ ਵਿੱਚ ਜੇ ਤੁਹਾਡੇ ਕੋਲ ਕੋਈ ਅਖਾਣ ਨਹੀਂ, ਕੋਈ ਬੁਝਾਰਤ ਨਹੀਂ, ਤੁਸੀਂ ਉਹ ਸਾਨੂੰ ਪੁੱਛ ਸਕਦੇ ਹੋ, ਅਤੇ ਨਾਲ ਹੀ ਕੋਈ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ, ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ। ਹੋਰ ਆਪਣਾ ਹੁਨਰ, ਬਿਲਕੁਲ ਜੀ ਹੁਨਰ, ਹੁਨਰ ਦੀ ਗੱਲ ਕਰੀਏ, ਜਿਹਦੇ ਵਿੱਚ ਤੁਸੀਂ ਕੋਈ ਪੁਰਾਣਾ ਗੀਤ ਗਾ ਕੇ ਲਾਣਾ ਸੁਣਾ ਸਕਦੇ ਹੋ, ਹੋਰ ਵੀ ਤੁਹਾਡੇ ਹੁਨਰ ਦੇ ਵਿੱਚ ਕੀ ਆਉਂਦਾ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇੱਕ ਇਹੋ ਜਿਹੀ ਪਲੈਟਫਾਰਮ ਹੈ ਜਿਸ ਦੇ ਰਾਹੀਂ ਤੁਹਾਡੀਆਂ ਗੱਲਾਂ ਸਾਰਾ ਇੰਡੀਆ ਸੁਣਦਾ ਹੈ। ਅਤੇ ਕਿੱਥੇ ਭੇਜਣੇ ਤੁਸੀਂ ਆਪਣੀਆਂ ਗੱਲਾਂ? ਬਿਲਕੁਲ ਜੀ 9855 10 10 27 'ਤੇ ਤੁਸੀਂ ਵਟਸਐਪ 'ਤੇ ਆਪਣੀਆਂ ਜਿਹੜੀਆਂ ਮਿੱਠੀਆਂ ਮਿੱਠੀਆਂ ਗੱਲਾਂ ਹੈ ਉਹ ਜਿਹੜੀਆਂ ਆਡੀਓ ਰਾਹੀਂ ਭੇਜ ਸਕਦੇ ਹੋ, ਜਾਂ ਫਿਰ ਆਪਣੀਆਂ ਜਿਹੜੀਆਂ ਮੈਸੇਜਿਸ ਹੈ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਦਿਲ ਤੋਂ ਦਿਲ ਤੱਕ ਪੰਜਾਬੀ, ਯਾਨੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੇ ਵਿੱਚ।

ਜੇ ਆਪਾਂ ਗੱਲ ਕਰੀਏ ਨਾ ਸਾਡੇ ਸਟਾਰਟਿੰਗ ਦੇ ਟਾਈਮ ਦੇ ਵਿੱਚ ਸਾਡੇ ਕੋਲ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਸੀ ਖੇਡਣ ਦੇ ਲਈ, ਮਤਲਬ ਟਾਈਮ ਪਾਸ ਕਰਨ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਛੁੱਟੀਆਂ ਦੇ ਵਿੱਚ ਹੋ ਗਿਆ ਜਾਂ ਉਸ ਤੋਂ ਬਾਅਦ ਹੈ, ਜਦੋਂ ਆਪਾਂ ਸਾਰੇ ਫੈਮਿਲੀ ਇਕੱਠੇ ਬੈਠੇ ਹੁੰਦੇ ਸੀ ਉਸ ਵੇਲੇ ਦੀ ਗੱਲ ਕਰੀਏ, ਜਾਂ ਫਿਰ ਆਪਾਂ ਗੀਤ ਗਾ ਲੈਂਦੇ ਸੀ ਅੰਤਾਕਸ਼ੀ ਖੇਡ ਲਈ, ਹੈ ਨਾ, ਉਹ ਵਾਲੀਆਂ ਚੀਜ਼ਾਂ ਹੁੰਦੀਆਂ ਸੀ, ਜਾਂ ਫਿਰ ਆਪਣੀ ਨਾਨੀਆਂ ਦਾਦੀਆਂ ਨੇ ਸਾਡੀਆਂ ਬੁਝਾਰਤਾਂ ਪਾ ਦੇਣੀਆਂ ਜਿਹੜੀ ਸਾਨੂੰ ਸਮਝ ਹੀ ਨਹੀਂ ਆਉਂਦੀ ਸੀ, ਇੰਨੇ ਔਖੇ ਔਖੇ ਵਰਡ ਸਾਨੂੰ ਪਾ ਲੈਂਦੀਆਂ ਸੀ, ਜਾਂ ਫਿਰ ਇਹੋ ਜਿਹੇ ਟੰਗ ਟਵਿਸਟਰ ਦੇ ਦਿੰਦੇ ਸੀ ਬਿਲਕੁਲ, ਜਿੱਥੇ ਜ਼ਬਾਨ ਜਿਹੜੀ ਸੀ ਲੜਖੜਾ ਹੀ ਜਾਂਦੀ ਸੀ, ਜਿਵੇਂ ਹੁੰਦਾ ਸੀ ਨਾ ਕੱਚਾ ਪਾਪੜ ਪੱਕਾ ਪਾਪੜ ਕੱਚਾ ਪਾਪੜ ਪੱਕਾ ਪਾਪੜ ਪੱਕਾ ਪਾਪੜ ਕੱਚਾ ਪਾਪੜ, ਇਹ ਵਾਲੀਆਂ ਜਿਹੜੀਆਂ ਸਾਨੂੰ ਜਿਹੜੀਆਂ ਟੰਗ ਟਵਿਸਟਰ ਮਿਲਦੇ ਸੀਗੇ, ਜਾਂ ਫਿਰ ਹੋ ਗਿਆ ਤੇਰਾ ਨਾਮ ਮੇਰਾ ਨਾਮ ਮੇਰਾ ਨਾਮ ਤੇਰਾ ਨਾਮ ਤੇਰਾ ਨਾਮ ਮੇਰਾ ਨਾਮ, ਹੈ ਕਿ ਨਹੀਂ? ਚਲੋ ਜੀ ਤੁਹਾਨੂੰ ਵੀ ਇੱਕ ਪਾ ਹੀ ਦਿੰਦੇ ਹਾਂ, ਚਲੋ ਜੀ ਦੇਖਦੇ ਹਾਂ ਇਹ ਵਾਲੀਆਂ ਜਿਹੜੀ ਹੈ ਟੰਗ ਟਵਿਸਟਰ ਹੈ ਸਾਨੂੰ ਕੌਣ ਆਪਣੀ ਆਵਾਜ਼ ਦੇ ਵਿੱਚ ਭੇਜਦਾ ਅਤੇ ਕੌਣ ਚੰਗੇ ਤਰੀਕੇ ਦੇ ਨਾਲ ਬੋਲ ਸਕਦਾ, ਕਿਹੜਾ ਵਾਲਾ ਪਾਏਂਗੇ? ਸੌਖਾ ਹੀ ਸਟਾਰਟ ਕਰਦੇ ਹਾਂ, ਸਭ ਤੋਂ ਪਹਿਲਾਂ ਰਾਜਾ ਗੋਪੀ ਗੋਪ, ਰਾਜਾ ਗੋਪੀ ਗੋਪ ਗਪੰਗਮ ਖਾਂ, ਰਾਜਾ ਗੋਪੀ ਗੋਪ ਗਪੰਗਮ ਖਾਂ, ਠੀਕ ਹੈ, ਸੌਖਾ ਹੀ ਹੈ ਨਾ? ਚਲੋ ਜੀ ਦੇਖਦੇ ਹਾਂ ਕਿਸ ਦਾ ਪਹਿਲਾ ਮੈਸੇਜ ਆਉਂਦਾ, ਇੱਕ ਵਾਰੀ ਫੇਰ ਬੋਲ ਦੇਣੀ ਆ, ਰਾਜਾ ਗੋਪੀ ਗੋਪ ਗਪੰਗਮ ਗਪੰਗਮ ਖਾਂ, ਰਾਜਾ ਗੋਪੀ ਗੋਪ ਗਪੰਗਮ ਖਾਂ, ਇਹ ਤਾਂ ਮੇਰੇ ਤੋਂ ਵੀ ਨਹੀਂ ਭੁੱਲਿਆ ਜਾ ਰਿਹਾ। ਚਲੋ ਦੇਖਦੇ ਹਾਂ ਸਾਡੇ ਕਿਹੜੇ ਦੋਸਤ ਸਾਨੂੰ ਇਸ ਤੋਂ ਵੀ ਅਗਲੀਆਂ ਜਿਹੜੀਆਂ ਰੀਡਲਸ ਪਾਉਣਗੇ, ਜਾਂ ਫਿਰ ਹੋਰ ਸਾਡੇ ਦੋਸਤ ਸਾਡੇ ਨਾਲ ਕਿਹੜੀ ਜਾਣਕਾਰੀ ਆਪਣੀ ਸਾਂਝੀ ਕਰਦੇ ਹਾਂ ਸਾਡੇ ਪ੍ਰੋਗਰਾਮ ਯਾਨੀ ਦਿਲ ਆਪਣਾ ਪੰਜਾਬੀ ਦੇ ਵਿੱਚ।

0: ਨਹੀਂ ਸਾਡੇ ਦੋਸਤਾਂ ਨੇ ਜਿਹੜੀ ਕਿਤੇ 102.7 FM ਰੇਨਬੋ ਦੇ ਨਾਲ ਨਾਲ 103.6 ਸਾਡੇ ਇੱਕ ਦੋਸਤ ਨੇ ਕਿਹਾ ਕਿ ਤੁਹਾਡੀ ਆਵਾਜ਼ ਬੜੀ ਘੱਟ ਆ ਰਹੀ ਹੈ, ਮੈਨੂੰ ਲੱਗਦਾ ਹੁਣ ਸ਼ਾਇਦ ਆਵਾਜ਼ ਠੀਕ ਹੈ ਕਿ ਨਹੀਂ ਹੈ, ਸੁਣ ਪਾ ਰਹੇ ਹੋ? ਜੇ ਸੁਣ ਪਾ ਰਹੇ ਹੋ ਤਾਂ ਫਿਰ ਸੁਣ ਹੀ ਰਹੇ ਹੋ। ਅਗਲਾ ਮੈਸੇਜ ਸਾਨੂੰ ਆਇਆ, ਦੇਖੋ ਜੀ ਪਹਿਲਾ ਮੈਸੇਜ ਆ ਚੁੱਕਿਆ ਸਾਨੂੰ। ਸਾਨੂੰ ਇਹ ਮੈਸੇਜ ਭੇਜਿਆ ਅਮਰਜੀਤ ਜੱਸਲ ਸਾਹਿਬ ਨੇ, ਅਤੇ ਲਿਖਦੇ ਨੇ, ਆਪਣੇ ਤਾਂ ਬਹੁਤ ਨੇ ਪਰ ਹਰ ਕੋਈ ਆਪਣੇ ਬਾਰੇ ਹੀ ਸੋਚਦਾ, ਇਸ ਕਰਕੇ ਅੱਜ ਕੱਲ੍ਹ ਆਪਣਾ ਵੀ ਆਪਣਾ ਨਹੀਂ ਰਹਿੰਦਾ। ਇਹ ਤਾਂ ਗੱਲ ਸਹੀ ਹੈ, ਹਰ ਕਿਸੇ ਨੂੰ ਆਪਣੀ ਆਪਣੀ ਹੀ ਲੱਗੀ ਹੋਈ ਹੈ। ਇਸ ਕਰਕੇ ਦੁਨੀਆ ਦੇ ਵਿੱਚ ਜੇ ਆਏ ਹਾਂ ਆਪਣੀ ਤਾਂ ਕਰਨੀ ਹੀ ਹੈ, ਅਤੇ ਨਾਲ ਦੇ ਨਾਲ ਆਲੇ ਦੁਆਲੇ ਆਪਣੇ ਹੋਰ ਬਹੁਤ ਸਾਰੇ ਦੋਸਤ ਹੈ ਜਿਨ੍ਹਾਂ ਬਾਰੇ ਨਾਲ ਸੋਚ ਕੇ ਚੱਲਣਾ ਪੈਂਦਾ, ਫੈਮਿਲੀ ਨਾਲ ਚੱਲਦੀ ਹੈਗੀ ਹੈ, ਅਤੇ ਮਤਲਬ ਦੁਨੀਆ ਇਸ ਤਰ੍ਹਾਂ ਹੀ ਹੈ। ਜੇ ਇੱਕ ਦੂਜੇ ਨੂੰ ਨਾਲ ਲੈ ਕੇ ਚੱਲਾਂਗੇ ਤਾਂ ਹੀ ਤਾਂ ਦੁਨੀਆ ਸਾਡੇ ਨਾਲ ਅੱਗੇ ਤੱਕ ਜਾਏਗੀ, ਵਰਨਾ ਤਾਂ ਫਿਰ ਕਈ ਵਾਰ ਹੁੰਦਾ ਨਾ ਜਦੋਂ ਆਪਾਂ ਕਿਸੇ ਦੀ ਨਹੀਂ ਸੁਣਦੇ ਨਾ ਕਿਸੇ ਦੀ ਕਰਦੇ ਹਾਂ, ਫਿਰ ਜਦੋਂ ਸਾਨੂੰ ਉਸ ਵੇਲੇ ਲੋੜ ਪੈਂਦੀ ਹੈ ਨਾ ਫਿਰ ਉਸ ਵੇਲੇ ਸਾਨੂੰ ਕੋਈ ਨਹੀਂ ਲੱਭਦਾ। ਕਹਿੰਦੇ ਬਚਪਨ ਵੀ ਕਿੰਨਾ ਪਿਆਰਾ ਹੁੰਦਾ ਸੀਗਾ ਨਾ, ਸਾਡੇ ਬਚਪਨ ਦੇ ਵਿੱਚ ਤਾਂ ਨਾ 3G ਹੁੰਦਾ ਸੀ ਨਾ 4G ਹੁੰਦਾ ਸੀ, ਸਿਰਫ ਕੀ ਹੁੰਦਾ ਸੀ ਗੁਰੂ ਜੀ ਜਾਂ ਪਿਤਾ ਜੀ ਹੁੰਦੇ ਸੀਗੇ, ਨਾਲ ਹੀ ਸਾਡੇ ਨੈਟਵਰਕ ਜੇ ਖਰਾਬ ਹੁੰਦੇ ਸੀ ਇੱਕ ਹੀ ਛਿੱਦਰ ਦੇ ਨਾਲ ਪੂਰਾ ਨੈਟਵਰਕ ਜਿਹੜਾ ਨਾ ਉਹ ਸਾਡਾ ਸੁਧਰ ਜਾਂਦਾ ਸੀਗਾ। ਸਹੀ ਕਹਿ ਕੇ ਨਹੀਂ, ਮਤਲਬ ਇੱਕ ਹੀ ਘੂਰ ਦੇ ਨਾਲ ਜਦੋਂ ਫਾਦਰ ਸਾਹਿਬ ਐਂ ਘੂਰ ਕੇ ਦੇਖਦੇ ਹੁੰਦੇ ਸੀ ਨਾਲ ਹੀ ਬਿਲਕੁਲ ਬੀਬੇ ਬੱਚੇ ਬਣ ਜਾਂਦੇ ਸੀ, ਜਿੱਦਾਂ ਅਸੀਂ ਤਾਂ ਕੁਛ ਕੀਤਾ ਹੀ ਨਹੀਂ। ਬਚਪਨ ਦੀਆਂ ਇਹੋ ਖੱਟੀਆਂ ਮਿੱਠੀਆਂ ਯਾਦਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ, ਇੱਕ ਦੂਜੇ ਦੇ ਨਾਲ ਜਦੋਂ ਆਪਾਂ ਟਾਈਮ ਸਪੈਂਡ ਕਰਦੇ ਹਾਂ ਇਹੋ ਵਾਲੀਆਂ ਗੱਲਾਂ ਸਾਨੂੰ ਹਮੇਸ਼ਾ ਯਾਦ ਰਹਿੰਦੀਆਂ। ਫਿਰ ਸਾਡੇ ਕਈ ਦੋਸਤ ਨੇ ਹੁਣ ਮੈਸੇਜ ਪਾਉਣੇ ਸ਼ੁਰੂ ਵੀ ਕਰ ਦਿਉ। ਹਾਂਜੀ, ਮੈਂ ਤੁਹਾਨੂੰ ਕਿਹਾ ਸੀਗਾ ਕਿ ਕਿਹੜੀ ਕਿਹੜੀ ਕਿਹੜੀ ਕਿਹੜੀ ਰਾਜਾ ਗੋਪੀ ਗੋਪ ਗਪੰਗਮ ਖਾਂ ਇਹ ਵਾਲੀ ਜਿਹੜੀ ਹੈ ਨਾ ਟੰਗ ਟਵਿਸਟਰ ਤੁਹਾਨੂੰ ਦਿੱਤਾ ਸੀਗਾ, ਕਿੰਨੇ ਕਿੰਨੇ ਕਿੰਨੇ ਕਿੰਨੇ ਇਹ ਜਿਹੜਾ ਟੰਗ ਟਵਿਸਟਰ ਹੈ ਸਾਨੂੰ ਦੇਣਾ ਸ਼ੁਰੂ ਵੀ ਕਰ ਦਿੱਤਾ, ਸਾਨੂੰ ਮੈਸੇਜ ਕਰਨੇ ਸ਼ੁਰੂ ਕਰ ਦਿੱਤੇ ਕਿ ਨਹੀਂ। ਲਓ ਜੀ ਦੇਖਦੇ ਹਾਂ, ਸਾਨੂੰ ਪਹਿਲਾ ਮੈਸੇਜ ਤਾਂ ਆ ਗਿਆ ਅਤੇ ਉਹਨਾਂ ਨੇ ਕੀ ਮੈਸੇਜ ਭੇਜਿਆ ਹੈ ਉਹ ਸੁਣਦੇ ਨੇ। ਕੋਈ ਆਪਣੀ ਗੱਲ ਦੱਸੀ ਹੈ ਜਾਂ ਫਿਰ ਜੋ ਅਸੀਂ ਉਹਨਾਂ ਨੂੰ ਟੰਗ ਟਵਿਸਟਰ ਦਿੱਤਾ ਸੀ ਉਹ ਹੈ, ਸੁਣਦੇ ਹਾਂ।
1: ਸਾਨੂੰ ਸਾਡੀ ਛੋਟੀ ਭੈਣ ਕਿਰਨ ਅਰੋੜਾ ਜੀ ਨੂੰ ਤਮਾਮ ਦੋਸਤਾਂ ਨੂੰ ਜਸਵੀਰ ਸਿੰਘ ਦੂੜਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ
1: ਸਰ ਜੀ, ਅਸੀਂ ਲੋਕ ਓਲਡ ਏਜ ਪਰਸਨ ਦੇ ਇਸ ਮਜ਼ੇ ਨਾਲ

0: ਸੈਕੂਲਰ ਜੁੜੇ ਹੋਏ ਆ। ਸੋ ਅਸੀਂ ਪਿੰਡਾਂ ਦੇ ਰਹਿਣ ਵਾਲੇ ਲੋਕ ਆ, ਖੇਤੀਬਾੜੀ ਕਰਨ ਵਾਲੇ ਜੀ, ਪਿੰਡਾਂ ਦੀ ਜਾਣਕਾਰੀ ਬਾਰੇ ਵੀ ਦੇਣਾ ਸਾਡਾ ਥੋੜਾ ਹੱਕ ਫਰਜ਼ ਬਣਦਾ ਹੈ
1: ਜੀ, ਬਿਲਕੁਲ।
0: ਸੋ ਇੱਕ ਸ਼ਖਸ ਜੋ ਸੀ, ਕਦੇ ਪਿੰਡ ਚ ਨੀ ਗਿਆ ਸੀ, ਪਿੰਡ ਦਾ ਮਾਹੌਲ ਨਹੀਂ ਦੇਖਿਆ ਸੀ, ਮਨ ਚ ਇਹੀ ਇੱਛਾ ਜਾਗੀ ਕਿ ਮੈਂ ਵੀ ਜਿਹੜਾ ਪਿੰਡ ਦਾ ਮਾਹੌਲ ਦੇਖਾਂ। ਪਿੰਡ ਚ ਪਹੁੰਚ ਗਿਆ, ਹਰਿਆਵਲ ਫਸਲਾਂ ਪੇੜ ਪੌਦੇ ਦੇਖੇ ਤਾਂ ਮਨ ਖੁਸ਼ ਹੋਇਆ। ਇੱਕ ਜਗ੍ਹਾ ਜਾ ਰਿਹਾ ਸੀ ਕਿ ਖੇਤ ਚ ਇੱਕ ਜ਼ਿਮੀਦਾਰ ਨੇ ਹਦਵਾਣੇ ਬੀਜੇ ਸੀ, ਕਾਫੀ ਵੱਡੇ ਵੱਡੇ ਹਦਵਾਣੇ ਸੀ। ਹਦਵਾਣੇ ਦੇਖ ਕੇ ਕਹਿੰਦਾ, ਬੱਲੇ ਬੱਲੇ ਬੱਲੇ, ਵਾਹ ਰੱਬਾ ਕੀ ਤੂੰ ਕੀਤਾ ਆ, ਨਿੱਕੀ ਸਾਰੀ ਪਤਲੀ ਸਾਰੀ ਬੇਲ, ਅੱਡੇ ਅੱਡੇ ਭੱਡੇ ਹਦਵਾਣੇ। ਹਦਵਾਣੇ ਦੇਖ ਕੇ ਤਾਂ ਤੁਰਿਆ ਗਿਆ, ਨਾਲੇ ਸਾਈਕਲ ਲਾਈ ਜਾ ਕੇ ਕਰਦਾ ਗਿਆ। ਅੱਗੇ ਜਾ ਕੇ ਇੱਕ ਵੱਡਾ ਪੇੜ ਸੀ ਅੰਬ ਦਾ, ਤੋ ਆਰਾਮ ਕਰਨ ਲਈ ਉਸ ਅੰਬ ਦੇ ਪੇੜ ਥੱਲੇ ਲੇਟ ਗਿਆ। ਜਦ ਲੇਟਿਆ ਤਾਂ ਉੱਪਰ ਦੇਖਿਆ ਤਾਂ ਕਾਫੀ ਅੰਬ ਲੱਗੇ ਸੀ। ਕਹਿੰਦਾ, ਰੱਬਾ ਦਾ ਤੇਰੀ ਨਿੜੀ ਬੇਇਨਸਾਫੀ ਆ, ਪਤਲੀ ਸਾਰੀ ਬੇਲ ਨੂੰ ਐਡੇ ਵੱਡੇ ਵੱਡੇ ਹਦਵਾਣੇ, ਔਰ ਐਡਾ ਵੱਡਾ ਪੇੜ ਹੈ, ਇਹਨੂੰ ਐਡੇ ਐਡੇ ਅੰਬ ਹੀ। ਸੋ ਤਦ ਨੂੰ ਇੱਕ ਕੱਚਾ ਅੰਬ ਸਾਈਕਲ ਜਦ ਧੁੰਡੀ ਗਿਆ, ਮੱਥੇ ਲੱਗਾ ਗਲੀ ਹੋ ਗਿਆ, ਖੂਨ ਨਿਕਲਿਆ। ਕਹਿੰਦਾ, ਨਹੀਂ ਨਹੀਂ ਨਹੀਂ ਰੱਬਾ, ਜੋ ਤੂੰ ਕੀਤਾ ਸਹੀ ਕੀਤਾ ਹੈ।

0: ਲੇਟ ਗਿਆ, ਜਦ ਲੇਟਿਆ ਤਾਂ ਉੱਪਰ ਦੇਖਿਆ ਤਾਂ ਕਾਫੀ ਅੰਬ ਲੱਗੇ ਸੀ। ਕਹਿੰਦਾ ਬਾਅਦ ਆ ਤੇਰੀ ਨਿਹੜੀ ਬੇਇਨਸਾਫੀ ਆ, ਪਤਨੀ ਸਾਰੀ ਬੇਨੂੰ ਐਡੇ ਵੱਡੇ ਵੱਡੇ ਲਵਾਣੇ ਔਰ ਐਡਾ ਵੱਡਾ ਪੇੜ ਹੈ, ਇਹਨੂੰ ਐਡੇ ਐਡੇ ਅੰਬ ਹੀ। ਸੋ ਤਦ ਨੂੰ ਮੈਂ ਕੱਚਾ ਅੰਬ ਸਾਗ ਜਦੋਂ ਧੁੰਡੀ ਗਿਆ ਮੱਥੇ ਰੱਗਾ ਗਲੀ ਹੋ ਗਿਆ, ਖੂਨ ਨਿਕਲਿਆ। ਕਹਿੰਦਾ ਨਹੀਂ ਨਹੀਂ ਨਹੀਂ ਰੱਬਾ, ਜੋ ਤੂੰ ਕੀਤਾ ਸਹੀ ਕੀਤਾ ਆ
1: ਜੀ,
0: ਅਗਰ ਇਹੀ ਅੰਬ ਹਲਵਾਣੇ ਵਰਗਾ ਲਗਾਇਆ ਹੁੰਦਾ ਤਾਂ ਮੇਰਾ ਤਾਂ ਕੱਖ ਨਹੀਂ ਬਚਣਾ ਸੀ।
1: ਸਹੀ ਗੱਲ ਹੈ।
0: ਸੋ ਕਹਿੰਦਾ ਤੂੰ ਜੋ ਕੀਤਾ ਠੀਕ ਹੀ ਕੀਤਾ। ਸੋ ਸਾਡੇ ਦੋਸਤ ਟੀਐਮ ਸਾਹਿਬ ਸਰਾਮ ਸਿੰਘ ਰਖੜਾ ਜੀ, ਜਸਵੀਰ ਸਿੰਘ ਅਰੋੜਾ ਜੀ ਅਤੇ ਸਾਡੇ ਮਮਿਕਰੀ ਮੈਨ ਮਿੰਟੂ ਚੰਦੇਗੜ੍ਹ ਜੀ, ਪਤਾ ਨਹੀਂ ਕਿਸ ਗੱਲ ਉਹਨਾਂ ਰਾਜ ਦਾ ਸਾਡੇ ਨਾਲ ਬੇਨਤੀ ਕਰ ਰਹੀ ਹੈ ਜ਼ਰੂਰ ਸ਼ਾਮਿਲ ਹੋਣ ਜੀ। ਸੋ ਮੈਂ ਜਸਵੀਰ ਸਿੰਘ ਦੂੜਾ ਧੰਨਵਾਦ ਜੀ।
1: ਨੂੰ ਜੀ ਜਸਬੀਰ ਜੀ ਨੇ ਤਾਂ ਆਪਣਾ ਮੈਸੇਜ ਭੇਜਤਾ ਹੈ ਕਿ ਸਾਡੇ ਜਿਹੜੇ ਦੋਸਤ ਨੇ ਉਹਨਾਂ ਤੋਂ ਨਾਰਾਜ਼ ਨੇ, ਜਿਹੜੇ ਕਿ ਰੋਜ਼ ਲੈ ਰੈਗੂਲਰ ਮੈਸੇਜ ਕਰਦੇ ਆ, ਮੈਸੇਜ ਨਹੀਂ ਕਰ ਰਹੀ ਹਲੇ ਜੀ, ਸ਼ਿਰਕਤ ਕਰ ਲੈਣਗੇ, ਕੋਈ ਨਹੀਂ, ਕਿਸੇ ਟਾਈਮ ਬਿਜ਼ੀ ਵੀ ਹੋ ਸਕਦੇ ਨੇ, ਪਰ ਕੋਈ ਨਹੀਂ, ਸਾਡੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਉਣਗੇ। ਦੇਖਦੇ ਹਾਂ ਸਾਡੇ ਅਗਲੇ ਦੋਸਤ ਕੌਣ ਆਉਣਗੇ ਅਤੇ ਸਾਡੇ ਨਾਲ ਕਿਹੜੀਆਂ ਗੱਲਬਾਤਾਂ ਆਪਣੀਆਂ ਸਾਂਝੀਆਂ ਕਰਨਗੇ।

ਸਾਡੇ ਦੋਸਤ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ ਸਾਡੇ ਦਿਲ ਤੋਂ ਦਿਲ ਤੱਕ ਪੰਜਾਬੀ ਯਾਨੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਦੀ ਗੱਲ ਕਰ ਰਹੀ ਹਾਂ। ਜੇ ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਨੰਬਰ ਨੋਟ ਡਾਊਨ ਕਰ ਲੈਣਾ 9855-10-1027 ਯਾਨੀ ਕਿ 9855-10-1027 ਜਿਹਦੇ 'ਤੇ ਤੁਸੀਂ ਆਪਣੀ ਕੋਈ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਸਕਦੇ ਹੋ, ਆਪਣਾ ਕੋਈ ਹੁਨਰ ਸਾਂਝਾ ਕਰ ਸਕਦੇ ਹੋ, ਸਾਡੇ ਨਾਲ ਚੁਟਕਲੇ ਸਾਂਝੇ ਕਰ ਸਕਦੇ ਜਿਹੜੇ ਤੁਹਾਨੂੰ ਹਸਾਉਂਦੇ ਨੇ ਜੇ ਸਾਨੂੰ ਵੀ ਹਸਾ ਪਾਉਣ, ਅਤੇ ਹੋਰ ਨਾਲ ਹੀ ਨਾਨੀਆਂ ਦਾਦੀਆਂ ਦੀਆਂ ਜਿਹੜੀਆਂ ਖਾਣ ਬੁਝਾਰਤਾਂ ਉਹ ਵੀ ਸਾਡੇ ਨਾਲ ਸਾਂਝੀ ਕਰ ਸਕਦੇ ਹੋ, ਆਪਣੀ ਜਾਣਕਾਰੀ ਸਾਡੇ ਨਾਲ ਵੀ ਸਾਂਝੀ ਕਰੋ।

0: ਜੀ ਬਲਵਿੰਦਰ ਸਾਹਿਬ ਨੇ ਸਾਨੂੰ ਕਿਹਾ ਸੀਗਾ ਤੁਹਾਡੀ ਆਵਾਜ਼ ਰੇਡੀਓ ਦੇ ਵਿੱਚ ਘੱਟ ਆ ਰਹੀ ਹੈ, ਪਰ ਮੈਨੂੰ ਲੱਗਦਾ ਇੱਥੋਂ ਤਾਂ ਲੈਵਲ ਪੂਰੇ ਜਾ ਰਹੇ ਨੇ, ਮੇਰੇ ਵੱਲੋਂ ਪੂਰੀ ਹੈ ਆਵਾਜ਼, ਇੱਕ ਵਾਰ ਫਿਰ ਵੀ ਚੈੱਕ ਕਰ ਲੈਂਦੇ, ਕੋਈ ਨਹੀਂ ਚਲੋ ਉਸ ਤੱਕ ਜਦੋਂ ਤੱਕ ਆਪਾਂ ਲੈਵਲ ਚੈੱਕ ਕਰਾਉਂਦੇ ਹਾਂ ਉਸ ਤੋਂ ਪਹਿਲਾਂ ਆਪਾਂ ਸੁਣ ਲੈਂਦੇ ਹਾਂ ਇੱਕ ਹੋਰ ਜਿਹੜਾ ਮੈਸੇਜ ਸਾਨੂੰ ਆਇਆ ਹੈ, ਉਹਨਾਂ ਨੇ ਕੀ ਸਾਨੂੰ ਮੈਸੇਜ ਕੀਤਾ ਇਸ ਬਾਰੇ ਸੁਣਦੇ ਹਾਂ।
1: ਹਾਂਜੀ ਮੈਡਮ, ਉਹ ਚਾਹੇ ਹੀ ਕਿਆ, ਉਹ ਚਾਹੇ ਹੀ ਕਿਆ ਜਿਸ ਮੇਂ ਉਬਾਲ ਨਾ ਹੋ, ਉਹ ਸੁਬਹ ਹੀ ਕਿਆ ਜਿਸ ਮੇਂ ਰੈਂਬੋ ਜਲੰਧਰ ਕਾ ਖਿਆਲ ਨਾ ਹੋ।
0: ਵਾਹ ਜੀ ਵਾਹ,
1: ਗੁੱਡ ਮਾਰਨਿੰਗ ਮੈਡਮ। ਰਾਹਿਲ ਜੀ
0: ਜੀ
1: ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਰਾਂ, ਪਿੰਡ ਮੋਰਜਣ ਸਿੱਖਾਂ, ਜ਼ਿਲ੍ਹਾ ਹਨੂੰਮਾਨਗੜ੍ਹ, ਰਾਜਸਥਾਨ ਤੋਂ ਬੋਲ ਰਿਹਾ। ਹਾਂਜੀ, ਇੱਕ ਛੋਟੀ ਜਿਹੀ ਰਚਨਾ ਹੈ ਜੀ,
0: ਜੀ
1: ਮਤਲਬ ਪਿਓ ਅਤੇ ਧੀ ਦੇ ਬਾਰੇ। ਹਾਂਜੀ ਮੌਜੂਦ ਹੈ ਜੀ। ਜੇ ਮੇਰੀ ਧੀ ਨੂੰ ਕੋਈ ਮੁੰਡਾ ਪਸੰਦ ਆਇਆ, ਹਾਂਜੀ
0: ਜੀ,
1: ਜੇ ਮੇਰੀ ਧੀ ਨੂੰ ਕੋਈ ਮੁੰਡਾ ਪਸੰਦ ਆਇਆ ਤਾਂ ਮੈਂ ਉਹਨੂੰ ਬੋਲੂੰਗਾ ਮੇਰੇ ਨਾਲ ਗੱਲ ਕਰੀ
0: ਜੀ,
1: ਜੇ ਸਾਰੀ ਦੁਨੀਆ ਵੀ ਤੇਰੇ ਖਿਲਾਫ ਹੋਈ ਤਾਂ ਬਸ ਤੂੰ ਆਪਣੇ ਪਿਓ ਦੇ ਮੋਢੇ ਦੇ ਵੱਲ ਖੜੀ, ਮੇਰੇ ਵੱਲੋਂ ਤੈਨੂੰ ਹਰ ਇੱਕ ਆਜ਼ਾਦੀ ਮਿਲੇਗੀ, ਮੇਰੀ ਇੱਜ਼ਤ ਵੀ ਸਾਂਭੀ, ਕਿਤੇ ਕੱਖ ਨਾ ਕਰੀ, ਆਪਣੇ ਪਿਓ ਦਾ ਪਿਆਰ ਵੀ ਯਾਦ ਰੱਖੀ ਤੂੰ, ਉਹਦੇ ਪਿੱਛੇ ਲੱਗ ਕੇ ਕਿਤੇ ਮੈਨੂੰ ਵੱਖ ਨਾ ਕਰੀ, ਤੇਰੇ ਕਰਕੇ ਹੀ ਅੱਖਾਂ ਵਿੱਚ ਖੁਸ਼ੀ ਦਿਸਦੀ ਹੈ, ਇਹਨਾਂ ਅੱਖਾਂ ਵਿੱਚ ਕਦੇ ਤੂੰ ਨੀਰ ਨਾ ਭਰੀ। ਬੜੇ ਪਿਆਰ ਨਾਲ ਮੈਂ ਅਤੇ ਤੇਰੀ ਮਾਂ ਨੇ ਤੇਰਾ ਨਾਮ ਕਾਇਨਾਤ ਰੱਖਿਆ, ਪਰ ਤੂੰ ਹੀਰ ਨਾ ਬਣੀ ਜੀ। ਸਤਿ ਸ਼੍ਰੀ ਅਕਾਲ ਜੀ। ਓਕੇ,
0: ਬਹੁਤ ਵਧੀਆ ਸਤਰਾਂ ਜਿੱਦਾਂ ਬਲਵਿੰਦਰ ਸਰਾ ਜੀ ਨੇ ਲਿਖੀ ਹੈ ਕਿ ਇੱਕ ਧੀ ਜਿਹੜੀ ਹੈ ਉਸਦੇ ਉੱਪਰ ਕਿੰਨੀਆਂ ਕੁ ਜ਼ਿੰਮੇਦਾਰੀਆਂ ਹੁੰਦੀਆਂ, ਹੈ ਨਾ, ਆਪਣੀ ਹੁੰਦੀ ਹੈ, ਘਰ ਦੀ ਜ਼ਿੰਮੇਦਾਰੀ ਹੁੰਦੀ ਹੈ ਅਤੇ ਇੱਕ ਲਾਜ ਦੀ ਹੁੰਦੀ ਹੈ ਕਿ ਆਪ

0: ਕਿੰਨਾ ਜਿਹੜੀ ਹੈ ਇਸ ਤਰ੍ਹਾਂ ਖਿਆਲ ਰੱਖੇ ਕਿ ਉਸਦੇ ਨਾਲ ਨਾਲ ਹੀ ਪੂਰੇ ਪਰਿਵਾਰ ਦੀ ਇੱਜ਼ਤ ਪੂਰੀ ਹੁੰਦੀ ਹੈ। ਜੇ ਘਰ ਦੇ ਵਿੱਚ ਕਿਸੇ ਨੂੰ ਇਹੋ ਜਿਹਾ ਹੁੰਦਾ ਕਿ ਆਪਸ ਦੇ ਵਿੱਚ ਗੱਲਾਂ ਆਪਾਂ ਸਾਂਝੀ ਕਰਦੇ ਹਾਂ ਇੱਕ ਦੂਜੇ ਤੋਂ, ਹੈ ਨਾ, ਅਤੇ ਫਿਰ ਕੁੜੀਆਂ ਕਈ ਵਾਰ ਝਿਜਕਦੀਆਂ ਕਿ ਨਹੀਂ ਮੈਂ ਕਿਸੇ ਨੂੰ ਨਹੀਂ ਦੱਸਣਾ, ਮੈਨੂੰ ਕੋਈ ਪਸੰਦ ਹੈ ਜਾਂ ਕਿਸੇ ਨੂੰ ਮੈਂ ਪਸੰਦ ਕਰਦੀ ਹਾਂ, ਮੈਂ ਘਰ ਦੇ ਵਿੱਚ ਦੱਸਾਂ ਜਾਂ ਨਾ ਦੱਸਾਂ, ਕੀ ਸੋਚੇਗਾ ਕੋਈ? ਇਹ ਤੁਸੀਂ ਆਪਣੀ ਜਿਹੜੀਆਂ ਦਿਲ ਦੀ ਗੱਲਾਂ ਆਪਣੀ ਫੈਮਿਲੀ ਦੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ, ਉਹ ਜ਼ਰੂਰ ਸਮਝਣਗੇ ਇਸ ਗੱਲ ਨੂੰ, ਕਿਉਂਕਿ ਮਾਹੌਲ ਜਿਹੜਾ ਹੈ ਪਹਿਲਾਂ ਚੇਂਜ ਹੋ ਰਿਹਾ। ਪਹਿਲਾਂ ਹੁੰਦੇ ਸੀਗੇ ਕਿ ਸਿਰਫ ਵਿਆਹ ਵੇਲੇ ਜਿਹੜੀਆਂ ਨਾ ਸਿਰਫ ਸਾਨੂੰ ਸਿਰਫ ਫੋਟੋ ਹੀ ਵੇਖਣ ਨੂੰ ਮਿਲਦੀਆਂ ਹੁੰਦੀਆਂ ਸੀਗੀਆਂ, ਸਾਡੇ ਜਿਹੜੇ ਪੇਰੈਂਟਸ ਆ ਉਹ ਤਾਂ ਇਹੀ ਦੱਸਦੇ ਕਿ ਹਾਏ ਓਏ ਰੱਬਾ, ਤੇਰੇ ਫਾਦਰ ਸਾਹਿਬ ਨੂੰ ਜਦੋਂ ਮੈਂ ਵਿਆਹੀ ਸੀਗੀ ਉਦੋਂ ਪਹਿਲੀ ਵਾਰ ਵੇਖਿਆ ਸੀਗਾ, ਹੈ ਕਿ ਨਹੀਂ? ਲੇਕਿਨ ਹੁਣ ਸਮਾਂ ਬਦਲ ਰਿਹਾ, ਹੁਣ ਜਿਹੜੀਆਂ ਫੈਮਿਲੀਜ਼ ਚੇਂਜ ਹੋ ਰਹੀਆਂ, ਇਸ ਕਰਕੇ ਜਿਹੜੀਆਂ ਹੈ ਆਪਸ ਦੇ ਵਿੱਚ ਗੱਲਾਂ ਜ਼ਰੂਰ ਸਾਂਝੀਆਂ ਕਰਿਆ ਕਰੋ। ਲਓ ਜੀ, ਨਾਲ ਹੀ ਸਾਨੂੰ ਅਗਲਾ ਆਡੀਓ ਮੈਸੇਜ ਆ ਗਿਆ, ਸੁਣਦੇ ਨੇ ਕੌਣ ਦੋਸਤ ਨੇ ਅਤੇ ਸਾਡੇ ਦੋਸਤ ਕੀ ਕਹਿਣਾ ਚਾਹੁੰਦੇ ਨੇ ਸਾਨੂੰ।
1: ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਰਨਦੀਪ ਸਿੰਘ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਬੱਠੂ ਚੱਕ, ਮੈਂ ਥਰਡ ਕਲਾਸ ਦਾ ਸਟੂਡੈਂਟ ਹਾਂ, ਮੇਰੀ ਉਮਰ 9 ਸਾਲ ਹੈ, ਮੇਰਾ ਸਕੂਲ ਖੁੱਲ੍ਹ ਚੁੱਕਾ ਹੈ ਇਸ ਕਰਕੇ ਮੈਂ ਪ੍ਰੋਗਰਾਮ ਨਹੀਂ ਸੁਣ ਪਾਉਂਦਾ, ਮੈਂ ਜਾਣ ਤੋਂ ਪਹਿਲਾਂ ਇੱਕ ਵਾਰ ਮੈਸੇਜ ਪਾ ਦਿੰਦਾ ਹਾਂ ਕਿ ਆਪ ਭਰੋਸਾ ਲੈ ਕੇ ਵੀ ਮੇਰਾ ਮੈਸੇਜ ਜ਼ਰੂਰ ਆਊਗਾ, ਧੰਨਵਾਦ, ਕਿਰਪਿਆ ਕਰਕੇ ਮੇਰਾ ਮੈਸੇਜ ਚੱਕ ਲਓ।
0: ਤੁਹਾਡਾ ਮੈਸੇਜ ਜ਼ਰੂਰ ਚੱਕ ਲਿਆ, ਮਤਲਬ ਆਪਾਂ ਜੇ ਕਰੀਏ ਨਾ ਇਹਨਾਂ ਦਾ ਮੈਸੇਜ ਲੱਗਿਆ ਬਿਲਕੁਲ ਐਨ ਜਿੱਦਾਂ ਆਪਾਂ ਸਪੀਚ ਪੜ੍ਹ ਦੇਣਾ, ਇਹ ਜੇ ਬਹੁਤ ਵਧੀਆ, ਮੈਨੂੰ ਬਹੁਤ ਵਧੀਆ ਲੱਗਾ ਕਿ ਤੁਸੀਂ ਸਾਨੂੰ ਮੈਸੇਜ ਕੀਤਾ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ, ਅਤੇ ਜਿੱਦਾਂ ਕਿ ਤੁਸੀਂ ਕਿਹਾ ਹੈ ਕਿ ਜ਼ਰੂਰ ਸ਼ਾਮਿਲ ਕੀਤਾ ਜਾਏ, ਅਤੇ ਤੁਹਾਡਾ ਮੈਸੇਜ ਤਾਂ ਆਪਾਂ ਸ਼ਾਮਿਲ ਕਰ ਹੀ ਲਿਆ ਸਾਡੇ ਪ੍ਰੋਗਰਾਮ ਯਾਨੀ ਦਿਲ ਆਪਣਾ ਪੰਜਾਬੀ ਦੇ ਵਿੱਚ।

ਲਓ ਜੀ, ਸਾਨੂੰ ਅਗਲਾ ਮੈਸੇਜ ਵੀ ਆ ਚੁੱਕਿਆ ਨੇ ਅਤੇ ਇਹ ਮੈਸੇਜ ਸਾਨੂੰ ਲਿਖਦੇ ਨੇ ਗੁੱਡ ਮੋਰਨਿੰਗ ਆਰ ਜੇ ਜੀ, ਮੈਂ ਸੂਰਜ ਚੌਹਾਨ। ਅਤੇ ਅਗਲਾ ਹੀ ਨਾਲ ਹੀ ਇਹਨਾਂ ਨੇ ਲਿਖਿਆ, ਬਿਲਕੁਲ ਜੀ, ਸੂਰਜ ਚੌਹਾਨ ਨੇ ਸਾਨੂੰ ਮੈਸੇਜ ਭੇਜਿਆ ਹੈ ਤਹਿਸੀਲ ਤਿਉਂਗ ਤੋਂ, ਸ਼ਿਮਲਾ, ਹਿਮਾਚਲ ਪ੍ਰਦੇਸ਼। ਜੀ ਲਿਖਦੇ ਨੇ ਕਿ ਹਜੇ ਦੇਖਿਆ ਹੀ ਕੀ ਹੈ। ਗੱਲ ਤਾਂ ਸਹੀ ਹੈ, ਆਪਾਂ ਜੇ ਗੱਲ ਕਰੀਏ ਨਾ ਸਾਡੀ ਲਾਈਫ ਦੀ ਅਤੇ ਜ਼ਿੰਦਗੀ ਦੇ ਵਿੱਚ, ਸ਼ਾਇਦ ਆਪਾਂ ਹੁਣ ਤੱਕ ਕੁਛ ਨਹੀਂ ਵੇਖਿਆ। ਅਤੇ ਇੱਕ ਪੋਇਟਰੀ ਹੈ ਅਤੇ ਕਹਿੰਦੇ ਨੇ, ਬਾਪ ਦਾਦਿਆਂ ਦੇ ਤਜ਼ਰਬਿਆਂ ਦਾ ਵਾਸਤਾ ਦੇ ਕੇ ਹਰ ਵਾਰ ਨਵਾਂ ਰਸਤਾ ਰੋਕ ਦਿੱਤਾ ਜਾਂਦਾ ਹੈ। ਅਸੀਂ ਆਪਣੇ ਸਮੇਂ ਦੀਆਂ ਉਲਝਣਾਂ ਨਾਲ ਇਕੱਲੇ ਹੀ ਜੂਝ ਰਹੇ ਹਾਂ ਅਤੇ ਉਹ ਸਾਡੀ ਖਾਮੋਸ਼ੀ ਨੂੰ ਸਿਰਫ ਸਾਡੀ ਬਚਪਨ ਸਮਝਦੇ ਆ ਰਹੇ ਨੇ। ਜਦੋਂ ਵੀ ਦਿਲ ਦਾ ਹਾਲ ਦੱਸਣ ਲਈ ਬੁੱਲ ਖੋਲ੍ਹਦੇ ਨੇ ਜਦੋਂ ਵੀ ਦਿਲ ਦਾ ਹਾਲ ਦੱਸਣ ਲਈ ਬੁੱਲ ਖੁੱਲ੍ਹਦੇ ਨੇ ਸਾਹਮਣੇ ਤੋਂ ਬਸ ਇਹੋ ਸ਼ਬਦ ਅੱਗ ਵਾਂਗ ਵਰਦੇ ਨੇ ਕਿ ਜ਼ਮਾਨੇ ਦੀ ਇਸ ਤਪਸ਼ 'ਚ ਤੁਸੀਂ ਹਜੇ ਦੇਖਿਆ ਹੀ ਕੀ ਹੈ। ਗੱਲਬਾਤ ਦੀ ਹਰ ਦਹਿਲੀਜ਼ ਦੇ ਇੱਕ ਅਜੀਬ ਜਿਹਾ ਪਹਿਰਾ ਹੈ। ਵੱਡਿਆਂ ਦੀ ਗੱਲ ਹੀ ਪੱਥਰ ਦੀ ਲਕੀਰ ਹੈ, ਇਹ ਭਰਮ ਵੱਡਾ ਡੂੰਘਾ ਹੈ। ਅਸੀਂ ਠੀਕ ਹਾਂ ਕਿਉਂਕਿ ਅਸੀਂ ਉਮਰ 'ਚ ਤੁਹਾਡੇ ਵੱਡੇ ਹਾਂ। ਬਸ ਇਸੇ ਇੱਕ ਦਲੀਲ 'ਤੇ ਉਹ ਆਪਣੀ ਜ਼ਿੱਦ 'ਤੇ ਅੜੇ ਨੇ। ਸਾਡਾ ਡਿਪਰੈਸ਼ਨ, ਸਾਡਾ ਮਾਨਸਿਕ ਤਣਾਅ ਉਹਨਾਂ ਸਿਰਫ ਇੱਕ ਨਾਟਕ ਹੈ, ਕਿਉਂਕਿ ਉਹਨਾਂ ਦੀ ਨਜ਼ਰ 'ਚ ਸਾਡਾ ਹਰ ਤਰਕਪੂਰਨ ਸਵਾਲ ਕੌੜਾ ਕੁਤਰਕ ਹੈ। ਤਰੱਕੀ ਦੀ ਇਸ ਨਵੀਂ ਧੁੱਪ 'ਚ ਅਸੀਂ ਆਪਣੇ ਹੀ ਘਰ ਦੀ ਛਾਂ ਤੋਂ ਡਰ ਲੱਗਦੇ ਨੇ। ਹਰ ਸਮਝੌਤੇ ਤੋਂ ਬਾਅਦ ਵੀ ਉਹਨਾਂ ਦਾ ਇਹ ਲਹਿਜ਼ਾ ਚੁੱਭਦਾ ਹੈ ਕਿ ਕਰੀਅਰ ਦੇ ਦੁਨਿਆਦਰੀ ਦੇ ਇਮਤਿਹਾਨ 'ਚ ਤੁਸੀਂ ਹਜੇ ਦੇਖਿਆ ਹੀ ਕੀ ਹੈ। ਸਹੀ ਕਿਹਾ ਕਿ ਜ਼ਿੰਦਗੀ ਦੇ ਉਸ ਮੁਕਾਮ ਦੇ ਵਿੱਚ ਅਸੀਂ ਉਹਨਾਂ ਦਾ ਇਹੀ ਕਹਿਣਾ ਕਿ ਅਸੀਂ ਵੇਖਿਆ ਹੀ ਕੀ ਹੈ। ਇਹੀ ਉਹਨਾਂ ਦਾ ਥੋਟ ਹਮੇਸ਼ਾ ਸਾਡੇ ਲਈ ਰਹਿੰਦਾ ਕਿ ਅਸੀਂ ਦੁਨੀਆਂ ਦੇ ਵਿੱਚ ਵੇਖਿਆ ਹੀ ਕੀ ਹੈ। ਉਹ ਜੀ, ਇਹ ਮੈਸੇਜ ਸਾਨੂੰ ਭੇਜਿਆ ਸੀਗਾ ਚੌਹਾਨ ਸਾਹਿਬ ਨੇ। ਅਤੇ ਅੱਗੇ ਵੀ ਜ਼ਿੰਦਗੀ ਦੇ ਵਿੱਚ ਇਹੀ ਰਹਿੰਦਾ ਕਿ ਪੇਰੈਂਟਸ ਦੇ ਨਾਲ ਜਦੋਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ

ਸਕਦੇ ਆ ਅਤੇ ਉਹਨਾਂ ਨੂੰ ਲੱਗਦਾ ਹੈ ਕਿ ਇਹ ਕਹਿਣਾ ਕੀ ਚਾਹ ਰਿਹਾ ਹੈ, ਹਜੇ ਇਹਨੇ ਦੁਨੀਆਂ ਦੇ ਵਿੱਚ ਵੇਖਿਆ ਹੀ ਕੀ ਹੈ, ਅਸੀਂ ਆਪਣੇ ਬਾਲ ਜਿਹੜੇ ਇਵੇਂ ਥੋੜ੍ਹੇ ਸਫੇਦ ਕੀਤੇ ਹੈ, ਜੋ ਉਹ ਕਹਿ ਰਹੇ ਨੇ ਉਹ ਠੀਕ ਕਹਿ ਰਹੇ ਨੇ। ਪਰ ਇੱਥੇ ਹੁੰਦਾ ਹੈ ਕਿ ਦੋਨਾਂ ਦਾ ਆਪਸ ਦੇ ਵਿੱਚ ਬਹਿ ਕੇ ਸਮਝਣਾ ਬਹੁਤ ਜ਼ਰੂਰੀ ਹੈ, ਆਪਸ ਦੇ ਵਿੱਚ ਗੱਲ ਸਾਂਝੀ ਕਰਨਾ ਜ਼ਰੂਰੀ ਹੈ, ਥੋੜ੍ਹਾ ਉਹ ਸਮਝਣ, ਥੋੜ੍ਹਾ ਅਸੀਂ ਸਮਝੀਏ। ਇਹ ਇਸ ਦੇ ਨਾਲ ਹੀ ਤਾਂ ਜ਼ਿੰਦਗੀ ਦੀ ਜਿਹੜੀ ਹੈ ਸਾਡੀ ਜ਼ਿੰਦਗੀ ਦੇ ਪਹੀਏ ਹੈ ਨਾ, ਉਹ ਇਸੇ ਤਰ੍ਹਾਂ ਚੱਲਦੇ ਨੇ।

0: ਲਓ ਜੀ, ਜਦੋਂ ਤੱਕ ਤੁਸੀਂ ਇਹ ਗੀਤ ਇੰਜੋਏ ਕਰਦੇ ਹਾਂ, ਆਪਾਂ ਮੁੜ ਕੇ ਵਾਪਸ ਆਉਂਦੇ ਹਾਂ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ।
1: ਹਾਂਜੀ
2: ਬੀਬਾ ਜੀ, ਇਹ ਗਾਣਾ ਤੁਸੀਂ ਗਾ ਰਹੇ ਸੀ?
1: ਨਹੀਂ ਜੀ, ਰੂਪ ਤੇ ਬਸੰਤ ਗਾ ਰਹੀਆਂ ਸੀ।
2: ਮੈਂ ਮਿਲਣਾ ਚਾਹੁੰਦਾ ਸੀ ਉਹਨਾਂ ਨੂੰ।
1: ਉਹ ਜੀ ਕੋਠੇ ਕੋਠੇ ਚਲੀਆਂ ਗਈਆਂ।

ਜੇ ਸਾਡੇ ਅਗਲੇ ਰਿਕਾਰਡ ਦੇ ਵਿੱਚ ਇਹ ਬੱਚੀਆਂ ਇੱਕ ਗੀਤ ਗਾਉਂਦੇ ਨੇ ਤਾਂ ਸਾਡਾ ਰਿਕਾਰਡ ਬਹੁਤ ਕਾਮਯਾਬ ਹੋ ਜਾਏਗਾ।

ਤੁਸੀਂ ਕੀ ਗੱਲ ਕਰ ਰਹੇ? ਇਹ ਜੀਆਂ ਗੱਲਾਂ ਨਾ ਹੀ ਤਾਂ ਅਸੀਂ ਕਦੇ ਸੋਚੀਆਂ ਨਾ ਹੀ ਸੁਣੀਆਂ। ਅਸੀਂ ਤਾਂ ਸਿੱਧੇ ਸਾਦੇ ਜੱਟ ਜ਼ਿਮੀਂਦਾਰ ਬੰਦੇ ਹਾਂ। ਸਾਡੇ ਲਈ ਤਾਂ ਆਪਸੀ ਭਾਈਚਾਰੇ ਦੀ ਸ਼ਰਮ ਹੀ ਸਭ ਕੁਛ।

0: ਭਾਈ ਆ ਗੱਲਾਂ ਪਿੰਡਾਂ ਚ ਕਰਨ ਵਾਲੀਆਂ ਹੈ ਨੀ। ਤੁਸੀਂ ਆਂਦਾ ਸੋ ਰੋਟੀ ਸਾਗ ਨਾ ਖਾਓਗੇ ਕਿ ਗਾਜਰਾਂ ਬਣਾਓਗੇ?
1: ਲਓ ਜੀ ਫਿਰ ਦੱਸੋ, ਤੁਸੀਂ ਰੋਟੀ ਗਾਜਰਾਂ ਦੇ ਨਾਲ ਖਾਓਗੇ ਜਾਂ ਸਾਗ ਬਣਵਾਈਏ? ਹੈਂ ਦੱਸੋ ਜਲਦੀ। ਹੁੰਦਾ ਹੈ ਨਾ ਘਰ ਦੀਆਂ ਸਬਜ਼ੀਆਂ ਨੂੰ ਲੈ ਕੇ ਕਈ ਮਾਵਾਂ ਤਾਂ ਪਰੇਸ਼ਾਨ ਰਹਿੰਦੀਆਂ। ਮੈਂ ਸਹੀ ਕਹਿ ਰਹੀ ਹਾਂ, ਹੈ ਨਾ? ਜਦੋਂ ਘਰ ਦੇ ਵਿੱਚ ਪੁੱਛਦੇ ਆ ਨਾ ਕਿ ਕੀ ਬਣਾਉਣਾ ਕੀ ਬਣਾਉਣਾ, ਅਤੇ ਘਰ ਦੇ ਵਿੱਚ ਮਾਵਾਂ ਪੁੱਛਦੀਆਂ ਦੱਸੋ ਅੱਜ ਕੀ ਬਣਾਉਣਾ, ਅਤੇ ਘਰ ਦੇ ਸਾਰੇ ਫੈਮਿਲੀ ਮੈਂਬਰਸ ਇਹੀ ਕਹਿੰਦੇ ਨੇ, ਕਹਿੰਦੇ ਕੁਝ ਵੀ ਬਣਾ ਲਓ। ਹੁਣ ਕੁਝ ਵੀ ਨਾਮ ਦੀ ਸਬਜ਼ੀ ਜਿਹੜੀ ਹੈ ਉਹ ਤਾਂ ਮਾਰਕੀਟ ਦੇ ਵਿੱਚ ਨਹੀਂ ਆਈ ਹੈ। ਚਲੋ ਇਹ ਤਾਂ ਗੱਲਾਂ ਬਾਅਦ ਦੀਆਂ ਨੇ, ਸਾਨੂੰ ਅਗਲਾ ਮੈਸੇਜ ਆ ਗਿਆ, ਸੁਣਦੇ ਨੇ ਸਾਡੇ ਕਿਹੜੇ ਦੋਸਤ ਨੇ ਅਤੇ ਸਾਨੂੰ ਕੀ ਕਹਿਣਾ ਚਾਹੁੰਦੇ ਨੇ।
2: ਮੈਡਮ ਜੀ ਪਿਆਰ ਭਈ ਸਤਿ ਸ਼੍ਰੀ ਅਕਾਲ ਜੀ। ਮੈਡਮ ਜੀ ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਤੁਹਾਡਾ ਅੰਦਾਜ਼ ਬਹੁਤ ਪਿਆਰਾ। ਪਰਮਾਤਮਾ ਤੁਹਾਨੂੰ

0: ਦੀ ਕਲਾ ਵਿੱਚ ਰੱਖੇ
1: ਤੇ
0: ਮੈਂ ਹਾਜ਼ਰ ਹਾਂ ਦਿਲ ਆਪਣਾ ਪੰਜਾਬੀ ਯਾਨੀ ਕਿ ਰੇਡੀਓ ਸ਼ਾਨ ਪੰਜਾਬੀਆਂ ਦੇ ਵਿੱਚ ਸੁਖਦੇਵ ਸਿੰਘ ਲਖਨਪਾਲ ਬਸਤੀ ਸ਼ੇਖ ਜਾਨਕ ਨਗਰ ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਮੈਡਮ ਜੀ ਕੁਝ ਲਾਈਨਾਂ ਲੈ ਕੇ ਹਾਜ਼ਰਾਂ ਕਬੂਲ ਕਰਿਓ
1: ਜੀ ਬਿਲਕੁਲ
0: ਸੱਚ ਦੀ ਤਲਾਸ਼ ਚਲਾਕ ਬੰਦੇ ਦੀ ਯਾਰੀ ਮਾੜੀ ਪਿਆਰ ਚ ਬੇਰੋਜ਼ਗਾਰੀ ਮਾੜੀ ਚਲਾਕ ਬੰਦੇ ਦੀ ਯਾਰੀ ਮਾੜੀ ਪਿਆਰ ਚ ਬੇਰੋਜ਼ਗਾਰੀ ਮਾੜੀ ਜੋ ਮੰਜ਼ਿਲ ਤੋਂ ਦੂਰ ਲੈ ਕੇ ਜਾਵੇ ਇਹੋ ਜਿਹੇ ਸਫ਼ਰ ਦੀ ਸਵਾਰੀ ਮਾੜੀ ਝੱਖੜ ਚ ਕਿਸ਼ਤੀ ਉਤਾਰੀ ਮਾੜੀ ਪਿਆਰ ਚ ਬੇਰੋਜ਼ਗਾਰੀ ਮਾੜੀ ਦਿਲ ਵਿੱਚ ਖੋੜ ਤੇ ਮੁੱਖ ਤੇ ਹਾਸਾ ਇਹੋ ਜਿਹੀ ਅਦਾਕਾਰੀ ਮਾੜੀ ਜਿੱਥੇ ਆਪਣੀ ਕਦਰ ਹੀ ਨਾ ਹੋਵੇ ਉੱਥੇ ਬਹਿਣੀ ਉੱਠਣੀ ਸਾਰੀ ਮਾੜੀ ਬਿਨਾਂ ਗੱਲ ਤੋਂ ਪੈ ਜਾਵੇ ਜਿਹੜੀ ਰਿਸ਼ਤਿਆਂ 'ਚ ਸ਼ੱਕ ਦੀ ਬਿਮਾਰੀ ਮਾੜੀ ਮੰਗ ਕੇ ਜਿਹੜੀ ਗੁਜ਼ਾਰੀ ਜਾਵੇ ਮੰਗ ਕੇ ਜਿਹੜੀ ਗੁਜ਼ਾਰੀ ਜਾਵੇ ਸੁਖਦੇਵ ਉਹ ਸ਼ਾਹੀ ਜ਼ਿੰਦਗੀ ਵੀ ਸਾਰੀ ਮਾੜੀ ਉਹ ਸ਼ਾਹੀ ਜ਼ਿੰਦਗੀ ਵੀ ਸਾਰੀ ਮਾੜੀ ਧੰਨਵਾਦ ਜੀ ਦਿਲ ਆਪਣਾ ਪੰਜਾਬੀ
1: ਜਿੱਦਾਂ ਕਿ ਸੁਖਦੇਵ ਜੀ ਨੇ ਕਿਹਾ ਹੈ ਕਿ ਜ਼ਿੰਦਗੀ ਦੇ ਵਿੱਚ ਜਿਹੜੀ ਮੰਗੀ ਹੋਈ ਚੀਜ਼ ਹੈ ਨਾ ਉਸਨੂੰ ਲੈ ਕੇ ਕਈ ਦੁਵਿਧਾਵਾਂ ਜ਼ਿੰਦਗੀ ਦੇ ਵਿੱਚ ਆ ਹੀ ਜਾਂਦੀਆਂ ਨੇ ਕਿ ਜਿਸ ਥਾਂ ਇੱਜ਼ਤ ਨਾ ਮਿਲੇ ਨਾ ਕਹਿੰਦੇ ਉਸ ਥਾਂ ਜਾਣਾ ਨਹੀਂ ਚਾਹੀਦਾ ਭਾਵੇਂ ਫਿਰ ਬਾਅਦ 'ਚ ਲੁਕੀ ਕਿੰਨੇ ਹੀ ਮਨਾਉਣ।

ਇਨਸਾਨ ਆਪਣੀ ਇੱਜ਼ਤ ਜਿਹੜੀ ਹੈ ਉਹ ਆਪ ਹੀ ਕਰਾਉਂਦਾ, ਇਸ ਲਈ ਕਹਿੰਦੇ ਹੈ ਕਿ ਹਮੇਸ਼ਾ ਦੂਜਿਆਂ ਦੀ ਇੱਜ਼ਤ ਕਰਨੀ ਚਾਹੀਦੀ, ਭਾਵੇਂ ਛੋਟਾ ਹੋਵੇ, ਭਾਵੇਂ ਵੱਡਾ ਹੋਵੇ, ਭਾਵੇਂ ਕੋਈ ਵੀ ਹੋਵੇ ਸਾਡੇ ਸਾਹਮਣੇ, ਦੂਜਿਆਂ ਦੀ ਇੱਜ਼ਤ ਕਰਨਾ ਸਾਡੀ ਇੱਕ ਰਿਸਪੋਂਸੀਬਿਲਟੀ ਵੀ ਬਣਦੀ ਹੈ, ਪਰ ਸ਼ਰਤ ਹੈ ਇਨਸਾਨ ਸਾਹਮਣੇ ਵਾਲਾ ਸਹੀ ਹੋਣਾ ਚਾਹੀਦਾ ਹੈ।

0: ਲਓ ਜੀ ਫਿਰ ਦੋਸਤੋ, ਅਗਲਾ ਵੋ ਸਾਨੂੰ ਆਡੀਓ ਮੈਸੇਜ ਆ ਚੁੱਕਿਆ ਹੈ। ਚਲੋ ਸੁਣਦੇ ਹਾਂ ਸਾਡੇ ਕਿਹੜੇ ਦੋਸਤ ਨੇ ਕੀ ਕਹਿਣਾ ਚਾਹੁੰਦੇ ਨੇ। ਅਤੇ ਆਪਣੇ ਦੋਸਤਾਂ ਨੂੰ ਦੱਸ ਦਈਏ ਕਿ ਸਾਡੇ ਨਾਲ ਜਿਹੜੇ ਨਵੇਂ ਜੁੜੇ ਨੇ ਉਹ ਸਾਨੂੰ ਨਿਊਜ਼ ਔਨ AIR ਐਪ ਰਾਹੀਂ ਸੁਣ ਰਹੇ ਨੇ, ਅਤੇ ਨਾਲ ਹੀ ਤੁਸੀਂ ਆਪਣੇ ਜਿਹੜਾ ਪਲੇ ਸਟੋਰ 'ਤੇ ਉਸਨੂੰ ਜਾ ਕੇ ਡਾਊਨਲੋਡ ਕਰ ਸਕਦੇ ਹੋ ਅਤੇ 102.7 FM ਰੇਨਬੋ ਸਰਚ ਕਰਦੇ ਹੀ ਸਾਡੇ ਨਾਲ ਜੁੜ ਜਾਓਗੇ। ਅਤੇ ਤੁਸੀਂ ਸਾਨੂੰ ਮੈਸੇਜ ਕਿੱਦਾਂ ਕਰਨੇ ਆ, 9855-10-10-27 ਸਾਡਾ FM ਰੇਨਬੋ ਜਲੰਧਰ ਦਾ ਨੰਬਰ ਹੈ, ਇਹਨੂੰ ਸੇਵ ਕਰਕੇ ਤੁਸੀਂ ਆਪਣੇ ਮੈਸੇਜਿਸ ਹੈ ਅਤੇ ਆਪਣੀ ਮਿੱਠੀ ਮਿੱਠੀ ਆਡੀਓ ਆਵਾਜ਼ ਰਾਹੀਂ ਸਾਨੂੰ ਮੈਸੇਜ ਕਰ ਸਕਦੇ ਹੋ। ਅਤੇ ਲਓ ਜੀ ਸੁਣਦੇ ਹਾਂ ਅਗਲਾ ਮੈਸੇਜ ਕਿਹਨਾਂ ਦਾ ਹੈ।
1: ਰਾਹੀਲ ਮੈਮ, ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਦਿਲ ਆਪਣਾ ਪੰਜਾਬੀ, ਮੈਂ JS ਮੁਲਤਾਨੀ ਜਲੰਧਰ ਤੋਂ ਇੱਕ ਗੀਤ ਦੀਆਂ 2 ਕਲਾਈਨਾਂ ਲੈ ਕੇ ਹਾਜ਼ਰ ਹੋਇਆ, ਜਰਾ ਕਬੂਲ ਕਰਨਾ ਜੀ।
0: ਜੀ ਬਿਲਕੁਲ,
1: ਤੁਹਾਡੇ ਵੀ ਮੈਂ ਜਵਾਬ ਦਿਆਂਗਾ ਜਿਹੜਾ ਤੁਸੀਂ ਤੰਗ ਦੇਸ਼ਰ ਬੋਲਿਆ ਦੂਜੀ ਮੈਸੇਜ ਦੇ ਵਿੱਚ। ਤੈਨੂੰ ਆਉਂਦਾ ਏ ਪਿਆਰ ਤੇ ਗੁੱਸਾ, ਮੈਨੂੰ ਗੁੱਸੇ ਤੇ ਪਿਆਰ ਆਉਂਦਾ ਏ, ਜਰਾ ਹੱਸ ਕੇ ਤੂੰ ਦਿਖਾ ਸੋਹਣਿਆ ਤੇਰਾ ਕੀ ਜਾਂਦਾ ਏ। ਜ਼ਿੰਦਗੀ ਅਨਮੋਲ ਏ ਤੁਰ ਬੋਣਾ ਛੱਡ ਦੇ, ਪਿਆਰ ਅਨ ਭੋਲੇ ਤੂੰ ਭੁਲਾਉਣਾ ਛੱਡ ਦੇ। ਸੱਚੇ ਦਿਲ ਤੇ ਕਈ ਜੁਰਮ ਹੁੰਦੇ ਨੇ ਫਿਰ ਗੁੱਸਾ ਪੀ ਜਾਂਦਾ ਏ, ਜਰਾ ਹੱਸ ਕੇ ਵਿਖਾ ਦੇ ਸੋਹਣਿਆ ਤੇਰਾ ਕੀ ਜਾਂਦਾ। ਕੱਲ ਵੀ ਤੇਰੇ ਤੇ ਮਾਨ ਸੀ ਅੱਜ ਵੀ ਕਰਦੇ ਆ, ਪਿਆਰ ਜਿਸਮਾਂ ਦਾ ਹੁੰਦਾ ਨਹੀਂ ਦਿਲੋਂ ਤੇਰੇ ਤੇ ਮਰਦੇ ਆ। ਅਸੀਂ ਰੱਬ ਨਾਲ ਨਹੀਂ ਜੋੜ ਸਕਦੇ, ਦਿਲਾਂ ਦਾ ਫੱਟ ਤਾਂ ਸੀ ਜਾਂਦਾ ਏ, ਜਰਾ ਹੱਸ ਕੇ ਤਾਂ ਬੋਲ ਸੋਹਣਿਆ ਤੇਰਾ ਕੀ ਜਾਂਦਾ। ਥੈਂਕ ਯੂ, ਧੰਨਵਾਦ ਜੀ।
0: ਜੀ ਧੰਨਵਾਦ, ਇਹ ਸੀਗਾ ਮੈਸੇਜ ਮੁਲਤਾਨੀ ਸਾਹਿਬ ਦਾ। ਅਤੇ ਅਗਲਾ ਮੈਸੇਜ ਸਾਨੂੰ ਆ ਹੀ ਗਿਆ ਹੈ ਬਿਲਕੁਲ ਜੀ। ਇਹ ਸਾਨੂੰ ਮੈਸੇਜ ਭੇਜਿਆ ਹੈ ਬਲਦੇਵ ਸਿੰਘ ਨੇ ਪਿੰਡ ਚੀਚਾ ਪਕਨਾ ਅੰਮ੍ਰਿਤਸਰ ਤੋਂ, ਅਤੇ ਲਿਖਦੇ ਨੇ, ਖੁਦ ਅਨਪੜ੍ਹ ਰਹਿ ਕੇ ਵੀ ਜਿਹੜੀਆਂ ਮਾਵਾਂ ਨੇ ਆਪਣੇ ਬੱਚਿਆਂ ਨੂੰ ਪੜ੍ਹਾ ਕੇ ਪੈਰਾਂ 'ਤੇ ਖੜਾ ਕੀਤਾ ਹੈ ਉਹੀ ਅਸਲ ਹੀਰੋ ਨੇ। ਇਹ ਤਾਂ ਬਿਲਕੁਲ ਸਹੀ ਹੈ ਕਿ ਮਾਵਾਂ ਆਪਣੀਆਂ ਜਿਹੜੀਆਂ ਕੁਝ ਚਿੰਤਾਵਾਂ ਇੱਦਾਂ ਛੱਡ ਦਿੰਦੀਆਂ ਕਿ ਜਿੱਦਾਂ ਹੁੰਦੀਆਂ ਹੀ ਨਹੀਂ ਦੁਨੀਆਂ ਦੇ ਵਿੱਚ, ਅਤੇ ਆਪਣੇ ਬੱਚਿਆਂ ਦੇ ਲਈ ਹਰ ਚੀਜ਼ਾਂ

0: ਲਓ ਜੀ ਮੁੜ ਵਾਪਸ ਆ ਗਏ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਯਾਨੀ ਦਿਲ ਤੋਂ ਦਿਲ ਤੱਕ ਪੰਜਾਬੀ। ਲਓ ਜੀ ਸੁਣਦੇ ਹਾਂ ਸਾਡਾ ਅਗਲਾ ਮੈਸੇਜ ਕਿਹਨਾਂ ਨੇ ਭੇਜਿਆ ਤੇ ਕੀ ਕਹਿਣਾ ਚਾਹੁੰਦੇ ਨੇ।
1: ਹੈਲੋ ਦਿਲ ਆਪਣਾ ਪੰਜਾਬੀ, ਰਾਹਿਲ ਮੈਡਮ ਜੀ ਵੈਰੀ ਗੁੱਡ ਮੋਰਨਿੰਗ, ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ। ਗੁੱਡ ਮੋਰਨਿੰਗ, ਜਲੰਧਰ ਦੀਆਂ ਇਨਫੋਰਮੇਸ਼ਨ ਸੁਣਦੇ ਹੋਏ ਆਪਣਾ ਜਸਵੀਰ ਸਿੰਘ ਬੇਦੀ ਜੀ ਦੇ ਨਾਲ ਅਵਾਰਾ ਪਸ਼ੂਆਂ ਦੇ ਬਾਰੇ, ਜਿੱਦਾਂ ਡੋਗਸ ਬਾਰੇ ਦੱਸਿਆ ਕਿ ਇਹਨਾਂ ਕੋਲੋਂ ਕਿੱਦਾਂ ਅਸੀਂ ਬਚਣਾ ਵਾ ਤੇ ਕਿੱਦਾਂ ਅਸੀਂ ਰੈਬਿਸ ਲਗਵਾਉਣੀ ਹੈ, ਇਹ ਜਾਣਕਾਰੀ ਤੁਸੀਂ ਦਿੰਦੇ ਹੋਏ ਅਸੀਂ ਲੁਫ਼ਤ ਉਠਾ ਰਹੇ ਸੀ ਬਰਸਾਤ ਦਾ। ਬਹੁਤ ਵਧੀਆ, ਖੁੱਲ ਕੇ 6 ਵਜੇ ਤੋਂ ਲੈ ਕੇ 8:30 ਵਜੇ ਤੱਕ ਖੁੱਲ ਕੇ ਬਰਸਾਤ ਹੋਈ। ਮੈਂ ਕਰ ਰਹੀ ਸੀ ਯੋਗਾ ਪ੍ਰਾਣਾਯਾਮ ਤੇ ਇਹਦੇ ਨਾਲ ਨਾਲ ਮੈਡਮ ਜੀ ਚਿੜੀਆਂ ਵੀ ਬਹੁਤ ਚਹਿਕ ਚਕਾ ਰਹੀਆਂ ਸੀਗੀਆਂ, ਇਹ ਸਾਰਾ ਲੁਫ਼ਤ ਉਠਾਉਂਦੇ ਹੋਏ ਤੁਹਾਡਾ ਪ੍ਰੋਗਰਾਮ ਸੁਣਦੇ ਹੋਏ। ਲਾਈਟ ਸੁਬਾਹ ਦੀ ਗਈ ਹੋਈ ਹੈ, ਅਸੀਂ ਫੋਨ ਦੇ ਉੱਪਰ ਆਪਣੀ ਐਪ ਡਾਊਨਲੋਡ ਕੀਤੀ ਹੋਈ ਹੈ, ਜਿੱਥੇ ਜਿੱਥੇ ਮੈਂ ਉੱਥੇ ਉੱਥੇ ਮੇਰਾ FM ਰੇਨਬੋ ਆਕਾਸ਼ਵਾਣੀ। ਤੇ ਮੈਡਮ ਜੀ ਤੁਸੀਂ ਗੱਲ ਕੀਤੀ ਅੱਜ ਟਾਂਟਨਿਸਟਰ ਦੀ, ਉਹ ਮੈਂ ਬੋਲ ਕੇ ਦੱਸਦੀ ਹਾਂ। ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ, ਰਾਜਾ ਗੋਪੀ ਗੋਪ ਗੁਪੰਮ ਖਾਂ। ਇਹ ਤਾਂ ਹੋ ਗਿਆ ਤੁਹਾਡਾ ਟੰਟ ਮਿਨਿਸਟਰ। ਹੁਣ ਮੇਰੇ ਅਖਾਣ ਦਾ ਵੀ, ਮੁਹਾਵਰੇ ਦਾ ਵੀ ਜਵਾਬ ਦਿਓ। ਏੜਾ ਬਣ ਕੇ ਪੇੜਾ ਖਾਣਾ, ਏੜਾ ਬਣ ਕੇ ਪੇੜਾ ਖਾਣਾ, ਸਾਰੇ ਦੋਸਤਾਂ ਦੇ ਵਿਚਾਰ ਖੁਸ਼ਨੁਮਾ ਬਹੁਤ ਵਧੀਆ, ਤੇ ਮੈਂ ਤੁਹਾਡੀ ਆਪਣੀ ਕਿਰਨ ਨਰੂਲਾ, ਗ੍ਰੀਨ ਪਾਰਕ ਕਪੂਰਥਲਾ ਤੋਂ।
0: ਬਿਲਕੁਲ ਜੀ, ਤੁਹਾਡੇ ਮੈਸੇਜਸ ਤਾਂ ਰਿਪਲਾਈ ਮਤਲਬ ਤੇ ਮੈਸੇਜਸ ਦਾ ਇੰਤਜ਼ਾਰ ਤੇ ਸਾਡੇ ਹੋਰ ਵੀ ਬਹੁਤ ਸਾਰੇ ਦੋਸਤਾਂ ਨੂੰ ਰਹਿੰਦਾ ਹੈ ਨਰੂਲਾ ਜੀ, ਤੇ ਬਹੁਤ ਵਧੀਆ ਲੱਗਿਆ ਤੁਸੀਂ ਪ੍ਰੋਗਰਾਮ ਦੇ ਵਿੱਚ ਮੈਸੇਜ ਕੀਤਾ ਹੈ ਤੇ ਸਾਡੇ ਢੰਗ ਟਵਿਸਟਰ ਦਾ ਰਿਪਲਾਈ ਵੀ ਕਰ ਦਿੱਤਾ ਹੈ। ਤੇ ਅੱਗੇ ਦੇਖਦੇ ਹਾਂ ਕੌਣ ਸਾਡੇ ਦੋਸਤ ਨੇ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤਾ ਤੇ ਸਾਡੇ ਲਈ ਕਿਹੜੀ ਜਾਣਕਾਰੀ ਲੈ ਕੇ ਆਏ ਨੇ ਤੇ ਫਿਰ ਕੀ ਸਾਂਝਾ ਕਰਨਾ ਚਾਹੁੰਦੇ ਨੇ ਸਾਡੇ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਦੇ ਵਿੱਚ।
2: ਪਿੰਡ ਮਹਿਰਮਪੁਰ SBS ਨਗਰ ਤਰੋਚਨ ਟੇਲਰ ਰਾਹਲ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਜੀ। ਦਿਲ ਆਪਣਾ ਪੰਜਾਬੀ ਵਿੱਚ ਤੁਹਾਡਾ ਸਵਾਗਤ ਆ ਜੀ। ਰਾਹਲ ਜੀ ਕੀ ਹਾਲ ਆ?
0: ਬਹੁਤ ਵਧੀਆ
2: ਤੁਹਾਡੇ ਤੇ। ਫਿਰ ਕੋਸ਼ਿਸ਼ ਕਰਦਾ ਟੰਗ ਟਵਿਸਟਰ ਦੀ। ਆਓ ਸਾਰੇ ਸਿਹਤ ਬਣਾਓ, ਖਾਓ ਖੱਟੇ ਮਿੱਠੇ ਫਰੂਟ ਜੀ। ਮੇਰੇ ਵੱਲੋਂ ਰਾਹਲ ਜੀ ਤੁਹਾਡੀ ਮਿੱਠੀ ਪਿਆਰੀ ਆਵਾਜ਼ ਨੂੰ ਲੱਖ ਵਾਰ ਸਲੂਟ ਜੀ, ਲੱਖ ਵਾਰ ਸਲੂਟ ਜੀ। ਜਿੰਨੇ ਵੀ ਸਰੋਤੇ ਨੇ ਭੈਣ ਭਰਾ ਸਾਰੇ ਬਹੁਤ ਹੀ ਵਧੀਆ ਆਡੀਓ ਮੈਸੇਜ ਭੇਜਦੇ ਨੇ, ਸੋ ਉਹਨਾਂ ਦਾ ਧੰਨਵਾਦ। ਇੱਕ ਜਿਹੜਾ ਤੁਸੀਂ ਉਹ ਟੰਗ ਟਵਿਸਟਰ ਕਿਹਾ ਸੀਗਾ, ਮੈਂ ਕੋਸ਼ਿਸ਼ ਕਰਦਾ। ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ, ਰਾਜਾ ਗੋਪੀ ਗੋਪ ਗਪੰਗ ਮਖਾਂ।
0: ਬਹੁਤ ਵਧੀਆ
2: ਕੀਤੀ ਆ। ਬਾਕੀ ਹੁਣ ਨੰਬਰ ਤੁਸੀਂ ਦੇਖੋ ਕਿੰਨੇ ਰਾਜ। ਥੈਂਕ ਯੂ ਵੈਰੀ ਮੱਚ
0: ਜੀ, ਸਾਰੇ ਨੇ ਬਹੁਤ ਵਧੀਆ ਟਰਾਈ ਕੀਤਾ, ਕਿਉਂਕਿ ਲਾਸਟਲਾ ਜਿਹੜਾ ਸੈਕਿੰਡ ਲਾਸਟ ਵਰਸਟ ਹੈ ਉਹ ਥੋੜ੍ਹਾ ਡਿਫੀਕਲਟ ਹੈ। ਚਲੋ ਕੋਈ ਨਹੀਂ, ਬਹੁਤ ਵਧੀਆ ਬਹੁਤ ਵਧੀਆ ਟਰਾਈ ਕੀਤਾ ਤੁਸੀਂ ਸਾਰਿਆਂ ਨੇ। ਦੇਖਦੇ ਹਾਂ ਸਾਡੇ ਅਗਲੇ ਦੋਸਤ ਕਿਹੜੇ ਨੇ ਅਤੇ ਉਹਨਾਂ ਨੇ ਕੀ ਮੈਸੇਜ ਸਾਨੂੰ ਕੀਤਾ।

0: ਕਈ ਸਾਡੇ ਮੈਸੇਜ ਜਿਹੜੇ ਦੋਸਤ ਨੇ ਥੋੜ੍ਹੇ ਵੱਡੇ ਵੱਡੇ ਭੇਜ ਦਿੰਦੇ, ਅਤੇ ਇਸ ਕਰਕੇ ਥੋੜ੍ਹਾ ਸ਼ੋਰਟ ਜਿੰਨਾ ਕੁ ਹੋ ਸਕੇ ਉਹਨਾਂ ਕਰਨ ਦੀ ਕੋਸ਼ਿਸ਼ ਕਰਿਆ ਕਰੋ। ਲਓ ਜੀ ਸਾਡੇ ਦੋਸਤ ਕੀ ਕਹਿੰਦੇ ਨੇ, ਸੁਣਦੇ ਹਾਂ।
1: ਹੈਲੋ ਮੈਡਮ ਜੀ, ਨਮਸਕਾਰ
0: ਜੀ।
1: ਮੈਡਮ ਜੀ ਨਮਸਕਾਰ, ਮੈਂ ਰਾਕੇਸ਼ ਕੁਮਾਰ ਲੋਹਾ ਬਾਜ਼ਾਰ ਮਲੇਰਕੋਟਲਾ ਤੋਂ ਬੋਲ ਰਿਹਾ।
0: ਜੀ
1: ਮੈਡਮ ਜੀ, ਤੁਸੀਂ ਗੱਲ ਕੀਤੀ ਖੇਡਾਂ ਦੀ। ਇੱਕ ਨਾ ਮੈਡਮ ਜੀ, ਕਾਪੀ ਦੇ ਉੱਪਰ ਨਾ 1 ਤੋਂ ਲੈ ਕੇ 12 ਤੱਕ ਗਿਣਤੀ ਲਿਖ ਲੈਂਦੇ ਸੀਗੇ, ਫਿਰ
0: ਅੱਛਾ
1: ਉਹਨੂੰ ਗਿਣਤੀ ਨੂੰ ਫਿਰ ਨਾ ਮਿਲਾ ਕੇ ਅਸੀਂ ਕੱਟ ਕੱਟਦੇ ਹੁੰਦੇ ਸੀਗੇ, ਜਿਵੇਂ 1 ਤੋਂ ਲੈ ਕੇ 12 ਤੱਕ ਗਿਣਤੀ ਲਿਖ ਕੇ ਉਹਨੂੰ 1 ਤੋਂ 6 ਤੱਕ ਮਿਲਾਉਣਾ ਆ, ਫਿਰ ਉਹਨੂੰ 9 ਮਿਲਾਉਣਾ ਆ, ਜਿਹੜੀ ਲੈਣ ਜੇ ਲੈਣ ਦੇ ਨਾਲ ਲੱਗ ਗਈ ਫਿਰ ਉਹਨੂੰ ਫਿਰ ਵਾਰੀ ਕੱਟੀ ਜਾਂਦੀ ਸੀਗੀ, ਫਿਰ ਦੂਜੇ ਦੀ ਵਾਰੀ ਆ ਜਾਂਦੀ ਸੀ ਜੇ ਲੈਣ ਉੱਪਰ ਲੈਣ ਲੱਗ ਜਾਵੇ।
0: ਜੀ ਬਿਲਕੁਲ, ਅਤੇ ਜਿੱਦਾਂ ਕਿ ਇਹਨਾਂ ਨੇ ਦੱਸਿਆ ਹੈ ਕਿ ਆਪਾਂ ਲਾਈਨਸ ਟੂ ਲਾਈਨਸ ਆਪਾਂ ਗੇਮ ਇਹਦਾ ਕਾਪੀ ਸੇ ਖੇਡਣ ਤੋਂ 0 ਕਾਟਾ ਹੋ ਗਿਆ। ਹੋਰ ਕਿਹੜੀ ਕਿਹੜੀ ਗੇਮਾਂ ਹੋ ਗਈਆਂ, ਬਿੰਗੋ, ਬਿੰਗੋ ਕਿਸੇ ਨੂੰ ਪਤਾ ਹੈ? ਚਲੋ ਕੋਈ ਨਹੀਂ, ਬਿੰਗੋ ਵੀ ਕਰਕੇ ਗੇਮ ਹੁੰਦੀ ਸੀ ਪੂਰੀ, ਆਪਾਂ 25 ਤੱਕ ਗਿਣਤੀ ਲਿਖ ਲੈਣੀ ਪੂਰਾ ਇੱਕ ਡੱਬਾ ਬਣਾ ਕੇ, ਉਸ ਤੋਂ ਬਾਅਦ ਜਿਹੜੇ ਜਿਹੜੇ ਨੰਬਰ ਬੋਲੀ ਜਾਣੇ ਫਿਰ ਉਹਨਾਂ ਨੂੰ ਕੱਟ ਕਰੀ ਜਾਣਾ। ਜਿੱਦਾਂ ਸ਼ਾਇਦ ਤੰਬੂਲਾ ਹੋ ਸਕਦੀ ਹੈ ਪਰ ਉਹਦੇ ਰੂਲਸ ਕੁਝ ਵੱਖਰੇ ਹੁੰਦੇ ਨੇ, ਇੱਥੇ ਰੂਲ ਜਿਹੜੇ ਸਾਡੇ ਸਿੰਪਲ, ਆਪਾਂ ਬੱਚੇ ਜਦੋਂ ਹੁੰਦੇ ਸੀ ਸਿੰਪਲ ਹੀ ਰੂਲ ਰੱਖਦੇ ਸੀ, ਹਾਂ ਜਿਹੜਾ ਨੰਬਰ ਆ ਗਿਆ ਉਹ ਕੱਟੀ ਜਾਣਾ, ਆਪਣੇ ਵਾਰੀ 'ਤੇ 2 ਵਾਰ ਨੰਬਰ ਕੱਟ ਦਿੰਦੇ ਸੀ, ਫਿਰ ਦੂਜੇ ਨੂੰ ਕਹਿੰਦੇ ਸੀ ਆਹ ਹਾ ਹਾ ਤੂੰ ਤਾਂ ਚੀਟਿੰਗ ਕਰੀ ਜਾਂਦਾ ਹੈ। ਬਚਪਨ ਦੇ ਵਿੱਚ ਚੀਟਿੰਗ ਅਲਾਊਡ ਹੁੰਦੀ ਹੈ, ਵੱਡੇ ਹੋ ਕੇ ਚੀਟਿੰਗ ਨਾ ਨਾ ਨਾ ਨਾਟ ਅਲਾਊਡ ਜੀ। ਇਹੀ ਤਾਂ ਹੈ ਜ਼ਿੰਦਗੀ ਦਾ ਸਾਰਾ ਸਾਰ, ਜਿਹੜਾ ਆਪਾਂ ਬਚਪਨ ਤੋਂ ਲੈ ਕੇ ਜਵਾਨੀ ਤੱਕ ਖੜਦੇ ਆਉਂਦੇ, ਫਿਰ ਬਾਅਦ ਦੇ ਵਿੱਚ ਆਪਾਂ ਇਹਨਾਂ ਨੂੰ ਹੀ ਯਾਦ ਕਰਦੇ ਕਿ ਹਾਏ ਜ਼ਿੰਦਗੀ ਦੇ ਵਿੱਚ ਕਿੰਨੀਆਂ ਚੀਜ਼ਾਂ ਰਹਿ ਜਾਂਦੀਆਂ।
2: ਗੁੱਡ ਮਾਰਨਿੰਗ ਰਾਹਿਲ ਮੈਮ ਔਰ ਸਾਰੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ,
2: ਮੈਂ ਸੁਨੀਲ ਕੁਮਾਰ ਗਿੱਲ ਵਾਲਾ ਹਨੂੰਮਾਨਗੜ੍ਹ ਰਾਜਸਥਾਨ ਤੋਂ ਵੋਇਸ ਮੈਸੇਜ ਭੇਜ ਰਿਹਾ ਜੀ। ਅਤੇ ਤੁਸੀਂ ਸਟਾਰਟਿੰਗ 'ਚ ਇੱਕ ਅਖਾਣ ਜਿਹਾ ਬੋਲਿਆ ਸੀ, ਰਾਜਾ ਗੋਪੀ ਗੋਪ ਗੱਪੰਗਮ ਖਾਂ, ਉਹ ਮੈਂ ਕਹਿਤਾ ਹੈ
0: ਜੀ।
2: ਅਤੇ ਨਾਲੋ ਨਾਲ ਹੀ ਮੈਂ ਸਰੋਤਿਆਂ ਨੂੰ ਸਾਰਿਆਂ ਨੂੰ ਇੱਕ ਛੋਟਾ ਜਿਹਾ ਸੰਦੇਸ਼ ਦੇਣਾ ਚਾਹੁੰਦਾ ਜੋ ਮੈਨੂੰ ਲੱਗਦਾ ਹੈ, ਇਤਿਹਾਸ ਮੈਂ ਕਾਫੀ ਪੜ੍ਹਿਆ ਹੈ, ਪੜ੍ਹਾਇਆ ਵੀ ਹੈ ਕੋਲੇਜ 'ਚ
0: ਜੀ,
2: ਅਤੇ ਉੱਥੋਂ ਦਾ ਇੱਕ ਸਾਰ ਜਿਹੜਾ ਸੀਗਾ ਉਹ ਮੈਂ ਤੁਹਾਡੇ ਸਾਹਮਣੇ ਛੋਟੇ ਜਿਹੇ ਸੰਦੇਸ਼ ਦੇ ਰੂਪ ਦੇ ਵਿੱਚ ਲੈ ਕੇ ਆਇਆ, ਅਤੇ ਉਹ ਮੈਂ ਆਪਦੀ ਲੋਕਲ ਭਾਸ਼ਾ 'ਚ ਦੱਸਾਂਗਾ ਸਾਰਿਆਂ ਨੂੰ
0: ਜੀ ਬਿਲਕੁਲ,
2: ਅਤੇ ਰਾਜਸਥਾਨੀ 'ਚ। ਅਤੇ ਉਹ ਹੈਗਾ ਵੀ ਮੱਧਮ ਮਾਰਗ, ਬੁੱਧ ਧਰਮ ਮੈਂ ਆਇਆ ਜੀ ਇੱਕ ਮੱਧਮ ਮਾਰਗ, ਔਰ ਵੋ ਜ਼ਿੰਦਗੀ ਕੋ ਕਹਿ ਲਿਓ ਔਰ ਕਿਉਂ ਕਹਿ ਲਿਓ, ਇੱਕ ਅਭਿੰਨ ਅੰਗ ਹੈ, ਅਧਿਆਇ ਚਾਹੇ ਜ਼ਿੰਦਗੀ ਕੋ ਹੋਰ ਚੀ ਕਿਤਾਬ ਕੋ, ਮੱਧਮ ਮਾਰਗ ਹੀ ਸਰਵੋਪਰੀ ਹੈ। ਆਪਾਂ ਕੀ ਗੇ ਪ੍ਰਤੀ, ਕੋਈ ਧਰਮ ਹੋ ਜਾਂ ਕੋਈ ਜਾਤ ਹੋ, ਕੁਛ ਵੀ ਚੀਜ਼ ਹੋ, ਬਿੰਗ ਪ੍ਰਤੀ ਆਪਾਂ ਅਤੀ ਨਹੀਂ ਕਰਨੀ, ਅਤੀ ਕੋ ਮਤਲਬ ਕੱਟਰ ਨਹੀਂ ਹੋਣਾ, ਕੱਟਰਤਾ ਜਠਾ ਆ ਗਈ ਬਠੇ ਨਫ਼ਰਤ ਸਟਾਰਟ ਹੈ ਜੀ। ਤੋ ਕਿਸੇ ਵੀ ਚੀਜ਼ ਕੇ ਪ੍ਰਤੀ ਕੱਟਰ ਆਪਾਂ ਨੇ ਨਹੀਂ ਰਹਿਣਾ ਹੈ, ਬੀਚ ਕੋ ਰਸਤੋ ਚੁਣਨਾ ਹੈ ਜੀ ਕੋ ਸਰਵੋਪਰੀ ਹੈ। ਛੋਟੋ ਸੋ ਅਗਰ ਵਿਸ਼ੇ ਪਰ ਬਾਤ ਕਰਾਂ, ਆਪਾਂ ਆਪਣੀ ਜ਼ਿੰਦਗੀ ਭਰੀ ਘਟਾ ਲਿਆ ਜਾਂ ਆਪਣੇ ਵਿਅਕਤੀਤਵ ਭਰੀ ਘਟਾ ਲਿਆ ਜੀ ਹਾਂ, ਤੋ ਕਿਆ ਜ਼ਿੰਦਗੀ ਮੈਂ ਆਪਾਂ ਨੇ ਇਸ ਤੋਂ ਬੁਰੋ ਵੀ ਨਹੀਂ ਹੋਣਾ ਚਾਹੀਏ ਵੀ ਲੋਕ ਆਪਣੇ ਪਰ ਥੂਕ ਕੇ ਜਾਵੇ ਵੀ ਬਹੁਤ ਬੇਕਾਰ ਆਦਮੀ ਹੈ, ਔਰ ਜ਼ਿੰਦਗੀ ਮੈਂ ਆਪਾਂ ਨੇ ਇਸ ਤੋਂ ਅੱਛੋ ਵੀ ਨਹੀਂ ਹੋਣਾ ਚਾਹੀਏ ਵੀ ਲੋਕ ਆਪਾਂ ਨੂੰ ਖੁਰਚਗੀ ਖਾ ਜੇ, ਯਾਨੀ ਆਪਣੋ ਫਾਇਦੋ ਚੱਕਣ ਆ ਜੇ। ਤੋ ਬੀਚ ਕੋ ਰਸਤੋ ਹੈ ਵੋ ਹੀ ਸਰਵੋਪਰੀ ਹੈ, ਕੀ ਚੀਜ਼ ਕੇ ਪ੍ਰਤੀ ਆਪਾਂ ਨੇ ਕੱਟਰਤਾ ਨਹੀਂ ਲੈ ਕੇ ਆਉਣੀ ਹੈ, ਮੱਧਮ ਮਾਰਗ ਕੋ ਜ਼ਿੰਦਗੀ ਜੀਣੀ ਹੈ, ਵੋ ਹੀ ਜ਼ਿੰਦਗੀ ਕੋ ਸਭ ਬੈਸਟ ਤਰੀਕਾ ਹੈ। ਬਹੁਤ ਬਹੁਤ ਧੰਨਵਾਦ ਜੀ।
0: ਜਿੱਦਾਂ ਕਿ ਸਾਡੇ ਦੋਸਤ ਨੇ ਕਿਹਾ ਹੈ ਕਿ ਸਹੀ ਕਿਹਾ, ਬਿਲਕੁਲ, ਇਨਸਾਨ ਇੰਨਾ ਵੀ ਕੌੜਾ ਨਾ ਹੋ ਜਾਵੇ ਕਿ ਤੁਹਾਨੂੰ ਵੇਖਦੇ ਹੀ ਲੋਕ ਦੂਰ ਹੋ ਜਾਣ, ਅਤੇ ਨਾ ਹੀ ਇੰਨਾ ਮਿੱਠਾ ਹੋਵੇ ਕਿ ਹਰ ਕੋਈ ਸਾਡੀ ਜਿਹੜੀ ਹੈ ਸਾਨੂੰ ਹੀ ਹਰ ਕੋਈ ਚੀਜ਼ ਬਾਰੇ ਬਲੇਮ ਕਰਨਾ ਸ਼ੁਰੂ ਕਰਦੇ ਆ, ਸਾਡਾ ਫਾਇਦਾ ਹੀ ਚੱਕਣਾ ਸ਼ੁਰੂ ਕਰਦੇ। ਇਸ ਕਰਕੇ ਹਮੇਸ਼ਾ ਬਹੁਤ ਜ਼ਿਆਦਾ ਗੁੱਸੇ ਵਾਲੇ ਨਹੀਂ, ਬਹੁਤ ਜ਼ਿਆਦਾ ਤੱਤੇ ਵਾਲੇ ਵੀ ਨਹੀਂ, ਅਤੇ ਠੀਕ ਠੀਕ ਇਨਸਾਨ ਨੂੰ ਰਹਿਣਾ ਚਾਹੀਦਾ ਹੈ, ਜਿਸ ਨੂੰ ਜਦੋਂ ਸਾਡੀ ਲੋੜ ਪਵੇ, ਜਦੋਂ ਲੋੜ ਪਵੇ ਚੰਗੇ ਤਰੀਕੇ ਦੇ ਨਾਲ, ਉਦੋਂ ਹੀ ਉਸਦੀ ਮਦਦ ਕਰਨੀ ਲਾਜ਼ਮੀ ਹੋ ਜਾਂਦੀ। ਲਓ ਜੀ ਸਾਨੂੰ ਅਗਲਾ ਮੈਸੇਜ ਆ ਚੁੱਕਿਆ ਸਾਡੇ ਦੋਸਤ ਦਾ, ਦੇਖਦੇ ਹਾਂ ਔਰ ਕਿਹਦਾ ਆਡੀਓ ਮੈਸੇਜ ਆਇਆ ਅਤੇ ਕੀ ਕਹਿਣਾ ਚਾਹੁੰਦੇ, ਇੰਨੇ ਲੰਬੇ ਲੰਬੇ ਮੈਸੇਜਸ।
3: ਦਾਦੇ ਕੋਲੋਂ ਪੈਸੇ ਲੈ ਕੇ ਹੱਟੀ ਨੂੰ ਤੁਰ ਜਾਣਾ
0: ਜੀ,
3: ਦਾਦੇ ਕੋਲੋਂ ਪੈਸੇ ਲੈ ਕੇ ਹੱਟੀ ਨੂੰ ਤੁਰ ਜਾਣਾ, ਚੀਜੀ ਲੈਣੀ ਮੰਗਣਾ ਰੂੰਗਾ ਮਰੂੰਡਾ ਜੇਬ ਵਿੱਚ ਹੀ ਭੁਰ ਜਾਣਾ, ਇਕੱਠੇ ਹੋ ਕੇ ਉਦੋਂ ਸਕੂਲੇ ਜਾਂਦੇ ਹੁੰਦੇ ਸੀ, ਇੱਕ ਦੂਜੇ ਦੀ ਰੋਟੀ ਕੱਢ ਕੇ ਖਾਂਦੇ ਹੁੰਦੇ ਸੀ, ਸਕੂਲੋਂ ਆ ਕੇ ਆਰ ਜੇ ਮੈਡਮ ਜੀ ਸਾਰਾ ਦਿਨ ਖੇਡਦੇ ਰਹਿਣਾ, ਥੱਕ ਹਾਰ ਛਾਮੀ ਜਾਂ ਕਿਸੇ ਦਰਖਤ ਦੇ ਥੱਲੇ ਬਹਿਣਾ, ਉਹ ਦਿਨ ਚੰਗੇ ਸੀ ਅੱਜ ਦੀ ਸਰਦਾਰੀ ਤੋਂ, ਬਚਪਨ ਵਰਗੀ ਮੌਜ ਨਹੀਂ ਲੱਭਣੀ ਦੁਨੀਆ ਸਾਰੀ ਤੋਂ, ਬਚਪਨ ਵਰਗੀ ਮੌਜ ਨਹੀਂ ਲੱਭਣੀ ਦੁਨੀਆ ਸਾਰੀ ਤੋਂ। ਆਰ ਜੇ ਧੀ ਰਾਣੀ ਨੂੰ ਇੱਕ

0: ਲਾਲ ਸਿੰਘ ਮੇਨ ਬਾਜ਼ਾਰ ਹਠੂਰ ਤਹਿਸੀਲ ਜਗਰਾਓਂ ਜ਼ਿਲ੍ਹਾ ਲੁਧਿਆਣਾ ਦੀ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ।
0: ਰਾਜਾ ਗੋਪੀ ਗੋਪ ਗਪੰਗਮ ਖਾਂ
1: ਜੀ,
0: ਰਾਜਾ ਗੋਪੀ ਗੋਪ ਗਪੰਗਮ ਖਾਂ, ਰਾਜਾ ਗੋਪੀ ਗੋਪ ਗਪੰਗਮ ਖਾਂ।
1: ਬਿਲਕੁਲ, ਜਿੱਦਾਂ ਕਿ ਇਹਨਾਂ ਨੇ ਕਿਹਾ ਆਪਣੀ ਜਿਹੜੀ ਹੈ ਆਪਾਂ ਟੰਗ ਟਵਿਸਟਰ ਪਾਏ ਸੀ ਉਹ ਵੀ ਦੱਸ ਦਿੱਤਾ ਹੈ ਅਤੇ ਹੋਰ ਵੀ ਨਾਲ ਬਚਪਨ ਦੀਆਂ ਆਪਣੀਆਂ ਯਾਦਾਂ ਵੀ ਸਾਡੇ ਨਾਲ ਸਾਂਝੀਆਂ ਅਤੇ ਕਰ ਹੀ ਲਈਆਂ ਨੇ। ਅਤੇ ਬਚਪਨ ਦੀਆਂ ਯਾਦਾਂ ਦੇ ਵਿੱਚ ਬਹੁਤ ਸਾਰੀਆਂ ਯਾਦਾਂ ਹੁੰਦੀਆਂ ਸੀਗੀਆਂ, ਖਾਣ ਦੀਆਂ, ਸ਼ਰਾਰਤ ਕਰਨ ਦੀਆਂ। ਅੱਛਾ, ਕਿਸੇ ਨੇ ਬਚਪਨ ਦੇ ਵਿੱਚ ਉਹ ਚੀਜ਼ ਕੀਤੀ ਕਿ ਖਾਣਾ ਖਾਣ ਵੇਲੇ, ਮਤਲਬ ਜਦੋਂ ਜਿੱਦਾਂ ਹੀ ਸਭ ਤੋਂ ਪਹਿਲਾਂ ਕੀ ਹੁੰਦੀ ਸੀ, ਪਾਠ ਕੀਤਾ ਜਾਂਦਾ ਸੀਗਾ, ਹੈ ਨਾ, ਜਦੋਂ ਆਪਾਂ ਲਾਈਨਾਂ ਦੇ ਵਿੱਚ ਖੜ੍ਹੇ ਹੋ ਕੇ ਫਿਰ ਨਾਲ ਹੀ ਪਹਿਲੀ ਜਿਹੜੀ ਸਭਾ ਹੁੰਦੀ ਸੀ, ਪ੍ਰਾਰਥਨਾ ਜਿਹਨੂੰ ਕਹਿੰਦੇ ਸੀਗੇ, ਉਹ ਹੁੰਦੀ ਸੀ, ਨਾਲ ਹੀ ਹਵਾ ਦੇ ਝੌਂਕੇ ਇਸ ਤਰ੍ਹਾਂ ਆਉਂਦੇ ਹੁੰਦੇ ਨੇ, ਸਵੇਰੇ ਸਵੇਰੇ ਉੱਠਣਾ ਸਾਰਿਆਂ ਨੂੰ ਇੰਨਾ ਮੁਸ਼ਕਿਲ ਲੱਗਦਾ ਸੀਗਾ, ਹੈ ਨਾ, ਬਚਪਨ ਦੇ ਵਿੱਚ ਇਹ ਜਿਹੜੀਆਂ, ਜਦੋਂ ਮਾਵਾਂ ਕਹਿੰਦੇ ਸੀ ਉੱਠ ਜਾਓ ਨਹੀਂ ਤਾਂ ਤੁਸੀਂ ਲੇਟ ਹੋ ਜਾਓਗੇ, ਨਾਲ ਹੀ ਫਿਰ ਹੁੰਦਾ ਸੀ ਜਦੋਂ ਲਾਈਨਾਂ ਲੱਗ ਚੁੱਕੀਆਂ ਹੁੰਦੀ ਸੀ, ਬਸਤਾ ਲੈ ਕੇ ਐਨ ਭੱਜਣਾ ਫਟਾਫਟ ਫਟਾਫਟ, ਅਤੇ ਲਾਈਨਾਂ ਦੇ ਵਿੱਚ ਖੜ੍ਹੇ ਹੋਏ ਨਾ ਪਿੱਛੇ ਜਾ ਕੇ, ਫਿਰ ਜਦੋਂ ਸਭਾ ਖਤਮ ਹੋਣੀ ਫਿਰ ਜਦੋਂ ਬਸਤਾ ਚੱਕਣਾ, ਮਾਸਟਰ ਜੀ ਨੇ ਕਹਿਣਾ ਹਾਂਜੀ ਹੋ ਗਏ ਲੇਟ, ਆ ਗਏ ਲੇਟ। ਇੰਨੀਆਂ ਜਿਹੜੀਆਂ ਬਚਪਨ ਦੀਆਂ ਬੇਫਿਕਰੀਆਂ ਹੁੰਦੀਆਂ ਸੀ ਨਾ, ਹੁਣ ਉਹ ਸਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦੀਆਂ। ਹੁਣ ਤਾਂ ਇਹੀ ਹੁੰਦਾ ਕਿ ਕੰਮ 'ਤੇ ਜਾਣਾ, ਸਵੇਰੇ ਜੇ ਨਹੀਂ ਉੱਠੇ ਨੇ ਤਾਂ ਨਾ ਤਾਂ ਮਾਵਾਂ ਦਾ ਨਾਸ਼ਤਾ ਮਿਲਣਾ, ਫਿਰ ਬਾਪੂ ਦੀ ਘੂਰ ਵੀ ਮਿਲਣੀ, ਉਹ ਸੋ ਅਲੱਗ। ਬਚਪਨ ਵਰਗੀਆਂ ਬੇਫਿਕਰੀਆਂ ਹੁਣ ਕਿਤੇ ਨਹੀਂ ਲੱਭਦੀਆਂ, ਇਹ ਤਾਂ ਫਿਰ ਕਿਸੇ ਨੇ ਸਹੀ ਕਿਹਾ। ਲਓ ਜੀ ਦੇਖਦੇ ਹਾਂ ਅਗਲਾ ਮੈਸੇਜ, ਆਡੀਓ ਮੈਸੇਜ ਹੀ ਹੈ, ਕਿਹਨਾਂ ਨੇ ਭੇਜਿਆ ਅਤੇ ਸਾਡੇ ਦੋਸਤ ਕੀ ਕਹਿਣਾ ਚਾਹੁੰਦੇ ਨੇ।
2: ਡੇਰਾਪੁਰਾ ਪੰਜਾਬੀ ਮਨਜੀਤ ਖਡੂਰ ਵੱਲੋਂ ਸਭ ਨੂੰ ਨਮਸਕਾਰ।
1: ਨਮਸਕਾਰ।
2: ਭਗਤ ਪੂਰਨ ਭਗਤ ਜੀ ਦਾ ਗੀਤ ਕਹਿਣ ਲੱਗੇ ਆ, ਜਿਸ ਦੇ ਲੇਖਕ ਹਨ ਗੁਰਨਾਮ ਸਿੰਘ ਅਣਖੀ ਪਿੰਡ ਖਡੂਰ।

ਮਨਜੀਤ ਸਿਆ ਬਹਿ ਗਿਆ ਕੋਲ ਜਲਾਦਾ ਜਾ ਕੇ ਅਣਖੀ ਰੱਬ ਜਾਣੇ ਕੀ ਹੋਣੀ ਕੀ ਰੰਗ ਵਖਾਵੇ ਅਣਖੀ ਰੱਬ ਜਾਣੇ ਬਈ ਹੋਣੀ ਕੀ ਰੰਗ ਵਖਾਵੇ ਅੱਜ ਦਿਸਦਾ ਦਰਦੀਨਾ ਗੇੜਾ ਪੂਰਨ ਭਗਤ ਛਡਾਵੇ ਅੱਜ ਦਿਸਦਾ ਦਰਦੀਨਾ ਗੇੜਾ ਪੂਰਨ ਨੂੰ ਛਡਵਾਵੇ ਜਦੋਂ ਵਕਤ ਇਨਸਾਨ ਤੇ ਆਣ ਬਣਦਾ ਤੇ ਸੱਪ ਰੱਸੀਆਂ ਦੇ ਬਣ ਬਣ ਕੱਟਦੇ ਨੇ ਆਪਣੇ ਹੋ ਕੇ ਆਪਣੇ ਨਹੀਂ ਬਣਦੇ ਤੇ ਜਦੋਂ ਸੱਚ ਸਗੋਂ ਸੱਜ ਵਿੱਚ ਪਾ ਪਾ ਸੱਟਦੇ ਨੇ ਔਖੀ ਬੜੀ ਤੇ ਨਜ਼ਰ ਚਰਾ ਜਾਂਦੇ ਤੇ ਜਿਹੜੇ ਸੱਜਣ ਹੁੰਦੇ ਪਾਸਾ ਵੱਟਦੇ ਨੇ ਚਾਂਦੀ ਬਖਸ਼ੇ ਅਖੀਰ ਨੂੰ ਉਹ ਜਾਂਦੇ ਤੇ ਜਿਹੜੇ ਗੁਰਾਂ ਤੇ ਡੋਰੀਆਂ ਸੱਟਦੇ ਨੇ ਕੋਈ ਦਿਸਦਾ ਦਰਦੀਨਾ ਜਿਹੜਾ ਪੂਰਨ ਭਗਤ

ਬਹੁਤ ਵਧੀਆ ਆਵਾਜ਼ ਦੇ ਨਾਲ ਹੀ, ਜਿੱਦਾਂ ਕਿ ਇਹਨਾਂ ਨੇ ਆਪਣਾ ਜਿਹੜਾ ਹੁਨਰ ਹੈ, ਮਤਲਬ ਹੁਨਰ ਹੀ ਕਹਿ ਸਕਦੀ ਹਾਂ, ਨਾਲ ਹੀ ਇੰਸਟਰੂਮੈਂਟ ਵਜਾਉਣਾ, ਨਾਲ ਹੀ ਗੀਤ ਗਾਉਣਾ, ਬਹੁਤ ਵਧੀਆ ਹੈ. ਅਤੇ ਸਾਡਾ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਹੀ ਕੁਛ ਇਹੋ ਜਿਹਾ ਹੈ ਕਿ ਤੁਸੀਂ ਆਪਣੇ ਹੁਨਰ ਸਾਂਝੇ ਕਰ ਸਕਦੇ ਹੋ ਸਾਡੇ ਨਾਲ, ਆਪਣੀ ਜਿਹੜੀ ਹੈ ਕੋਈ ਜਾਣਕਾਰੀ ਜਿਹੜੀ ਬਹੁਤ ਜ਼ਰੂਰੀ ਜਾਣਕਾਰੀ ਤੁਹਾਨੂੰ ਲੱਗਦੀ ਅੱਜ ਦੇ ਦਿਨ ਦੇ ਲਈ ਖਾਸ ਹੈ, ਤੁਸੀਂ ਉਹ ਸਾਡੇ ਨਾਲ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕਰ ਸਕਦੇ ਹੋ. ਸਾਡੀ ਨਾਨੀਆਂ ਦਾਦੀਆਂ ਦੀਆਂ ਬਜ਼ੁਰਗਾਂ ਦੀਆਂ ਅਖਾਣਾਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ. ਕੁਝ ਇਹੋ ਜਿਹੇ ਔਖੇ ਪੰਜਾਬੀ ਜਿਹੜੇ ਵਰਡ ਨੇ ਜਿਹੜੇ ਕਿ ਹੁਣ ਕਿਤੇ ਬੋਲੇ ਨਹੀਂ ਜਾਂਦੇ ਲੇਕਿਨ ਪੁਰਾਣੇ ਟਾਈਮ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ, ਤੁਸੀਂ ਉਹ ਵਾਲੇ ਸ਼ਬਦ ਸਾਡੇ ਨਾਲ ਸਾਂਝੇ ਕਰ ਸਕਦੇ ਹੋ, ਸਾਨੂੰ ਦੱਸ ਸਕਦੇ ਹੋ. ਇਸ ਦੇ ਵਿੱਚ ਸਾਡਾ ਵੀ ਜਿਹੜਾ ਹੈ ਗਿਆਨ ਦੇ ਵਿੱਚ ਵਾਧਾ ਹੋਏਗਾ, ਅਤੇ ਤੁਸੀਂ ਸਾਡੇ ਨਾਲ ਆਪਣੀਆਂ ਜਿਹੜੀਆਂ ਗੱਲਾਂ ਸਾਂਝੀਆਂ ਕਰੋਗੇ. ਅਤੇ ਸਾਡਾ ਪ੍ਰੋਗਰਾਮ ਦਿਲ ਆਪਣਾ ਪੰਜਾਬੀ ਇਹ ਹੈ ਹੀ ਇਹੋ ਜਿਹਾ ਪਲੈਟਫਾਰਮ ਹੈ, ਤੁਸੀਂ ਆਪਣੀਆਂ ਦਿਲ ਦੀਆਂ ਗੱਲਾਂ ਸਾਂਝੀਆਂ ਕਰਦੇ ਹੋ ਅਤੇ ਪੂਰਾ ਸਾਡਾ ਆਕਾਸ਼ਵਾਣੀ ਪਰਿਵਾਰ ਤੁਹਾਡੇ ਨਾਲ ਸੁਣਦਾ ਹੈ.

ਦੇਖੋ ਜੀ, ਨਾਲ ਹੀ ਸਾਨੂੰ ਇੱਕ ਹੋਰ ਮੈਸੇਜ ਆਇਆ ਅਤੇ ਜਿਸ ਦੇ ਵਿੱਚ ਲਿਖਦੇ ਨੇ ਆਕਾਸ਼ਵਾਣੀ ਰੇਡੀਓ ਜਲੰਧਰ ਦੇ ਬਾਰੇ। ਅਤੇ ਜੇ ਕੋਈ ਮੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਪਲ ਪੁੱਛੇ ਨਾ, ਤਾਂ ਮੈਂ ਆਕਾਸ਼ਵਾਣੀ ਰੇਡੀਓ ਨਾਲ ਹੋਈ ਪਹਿਲੀ ਮਿਲਣੀ ਮੁਲਾਕਾਤ ਦਾ ਕਿੱਸਾ ਸੁਣਾਵਾਂਗਾ। ਰੇਡੀਓ ਆਕਾਸ਼ਵਾਣੀ ਨਾਲ ਜੁੜ ਕੇ ਦੋਸਤੋ ਇੱਕ ਗੱਲ ਤਾਂ ਸਿੱਖੀ ਹੈ, ਰੇਡੀਓ ਦੇ ਸਾਥ ਬਿਨਾਂ ਉਹ ਜ਼ਿੰਦਗੀ ਸੱਚੀ ਫਿੱਕੀ ਹੈ। ਰੇਡੀਓ ਦੇ ਸਾਥ ਬਿਨਾਂ ਇਹ ਜ਼ਿੰਦਗੀ ਸੱਚੀ ਫਿੱਕੀ ਹੈ। ਦਿਲ ਆਪਣਾ ਪੰਜਾਬੀ ਪ੍ਰੋਗਰਾਮ ਪੇਸ਼ ਕਰ ਰਹੇ ਆਰਜੇ ਰਾਹਿਲ, ਯਾਨੀ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ, ਗੁੱਡ ਮੋਰਨਿੰਗ ਜੀ ਆਇਆਂ ਨੂੰ, ਆਦਾਬ ਸਾਰਿਆਂ ਨੂੰ, ਸਾਡੇ ਜਿਹੜੇ ਲਿਸਨਰ ਸਾਨੂੰ ਸੁਣ ਰਹੇ ਨੇ। ਮੇਨ ਬਾਜ਼ਾਰ ਹਠੂਰ, ਤਹਿਸੀਲ ਜਗਰਾਓਂ, ਜ਼ਿਲ੍ਹਾ ਲੁਧਿਆਣਾ ਤੋਂ ਸਾਨੂੰ ਇਹ ਮੈਸੇਜ ਭੇਜਿਆ ਹੈ ਇਕਬਾਲ ਸਿੰਘ ਹਠੂਰ ਨੇ, ਰਜਿੰਦਰ ਕੌਰ ਨੇ, ਅਤੇ ਇੰਜੀਨੀਅਰ ਅਮਨਦੀਪ ਸਿੰਘ ਅਤੇ ਸਿਮਰਨਜੀਤ ਕੌਰ ਹਠੂਰ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ ਇਹ ਮੈਸੇਜ ਸਾਨੂੰ ਭੇਜਣ ਦੇ ਲਈ।

ਹਾਂਜੀ ਦੋਸਤੋ, 9:54 'ਤੇ ਸਾਡੀ ਸਟੂਡੀਓ ਦੀ ਕੜੀ ਮੁਤਾਬਿਕ ਇਸ ਵੇਲੇ ਹੋ ਚੁੱਕੇ ਨੇ। ਦੇਖਦੇ ਹਾਂ ਸ਼ਾਇਦ ਕਿਸੇ ਦਾ ਮੈਸੇਜ ਆਇਆ ਹੋਵੇ ਇਸ ਤੋਂ ਬਾਅਦ, ਅਤੇ ਦੇਖਦੇ ਹਾਂ ਆਪਾਂ ਲੈ ਲਵਾਂਗੇ, ਨਹੀਂ ਤਾਂ 9:55 ਤੋਂ ਬਾਅਦ ਮੈਂ ਜਿਹੜਾ ਇਹ ਸਾਰਾ ਸਿਲਸਿਲਾ, ਜਾਣੀ ਕਿ ਆਪਣਾ ਸਟੂਡੀਓ ਹੈ, ਇਹ ਹਵਾਲੇ ਕਰ ਦੇਣਾ ਕਿਸੇ ਹੋਰ ਦੇ, ਜਿਹੜੇ ਸਾਡੇ ਅਗਲੇ ਆਜ ਨੇ ਉਹਨਾਂ ਨੂੰ ਦੇ ਦਿੱਤਾ ਜਾਏਗਾ।

ਚਲੋ ਦੀ, ਇੱਕ ਛੋਟਾ ਜਿਹਾ ਚੁਟਕਲਾ ਮੈਨੂੰ ਇੱਕ ਹੋਰ ਯਾਦ ਆ ਰਿਹਾ, ਉਸ ਬਾਰੇ ਵੀ ਤੁਹਾਨੂੰ ਦੱਸਦੀ ਹਾਂ। ਇਹੀ ਹੈ ਜ਼ਿੰਦਗੀ ਦੇ ਵਿੱਚ ਇੱਕ ਨਾ ਮੱਖੀ ਹੁੰਦੀ ਹੈ, ਉਸਦਾ ਜਿਹੜਾ ਵਿਆਹ ਹੁੰਦਾ ਹੈ ਮੱਛਰ ਦੇ ਨਾਲ ਹੋ ਜਾਂਦਾ ਹੈ। ਅਗਲੇ ਦਿਨ ਮੱਖੀ ਬਹੁਤ ਜ਼ਿਆਦਾ ਰੋਂਦੀ ਹੈ, ਬਹੁਤ ਜ਼ਿਆਦਾ ਹੀ ਰੋਂਦੀ ਹੈ, ਅਤੇ ਉਸਦੀ ਭੈਣ ਜਿਹੜੀ ਮੱਖੀ ਹੁੰਦੀ ਹੈ ਉਸਦਾ ਪੁੱਛਦੀ ਕੀ ਹੋਇਆ। ਫਿਰ ਜਿਹੜੀ ਮੱਖੀ ਬੋਲਦੀ ਹੈ ਉਹ ਕਹਿੰਦੀ ਹੈ ਕਿ ਮੈਂ ਰਾਤ ਨੂੰ ਗੁੱਡ ਨਾਈਟ ਜਿਹੜੀ ਹੈ ਮੱਛਰ ਮਾਰਨ ਦੀ ਜਿਹੜੀ ਹੈ ਮਸ਼ੀਨ ਔਨ ਕਰ ਦਿੱਤੀ ਸੀ, ਬਸ ਫਿਰ ਕੀ ਹੋਇਆ, ਤੇਰੇ ਜੀਜਾ ਜੀ ਜਿਹੜੇ ਉਹ ਚੱਲ ਵਸੇ। ਇਹੀ ਹੈ ਨਾ, ਚਾਹੇ ਰਿਸ਼ਤਾ ਕਿਹੋ ਜਿਹਾ ਵੀ ਹੋ, ਹਸਬੈਂਡ ਵਾਈਫ ਦੇ ਵਿੱਚ ਇਹ ਵਾਲੀਆਂ ਜਿਹੜੀਆਂ ਨੌਜਵਾਨ ਵਾਲੀਆਂ ਨਾ, ਜਿਹੜੇ ਹੱਸੀ ਮਜ਼ਾਕ ਦੇ ਚੁਟਕਲੇ, ਇਹ ਹਮੇਸ਼ਾ ਹੀ ਰਹਿੰਦੇ, ਇਹ ਹੋਣੇ ਵੀ ਚਾਹੀਦੇ ਹੈ। ਤਾਂ ਹੀ ਜਿਹੜਾ ਰਿਸ਼ਤਾ ਹੈ ਨਾ ਆਪਸ ਦੇ ਵਿੱਚ ਬੈਲੈਂਸ ਕਰਕੇ ਚੱਲਦਾ ਹੈ, ਫੈਮਿਲੀ ਇਸ ਤਰ੍ਹਾਂ ਦੀ ਹੁੰਦੀ ਹੈ। ਬੈਲੈਂਸ ਬਹੁਤ ਜ਼ਿਆਦਾ ਜ਼ਰੂਰੀ ਹੈ ਫੈਮਿਲੀ ਦੇ ਵਿੱਚ, ਖਾਸ ਕਰ ਜੇ ਤੁਹਾਨੂੰ ਲੱਗਦਾ ਹੈ ਤੁਸੀਂ ਕੋਈ ਗੱਲਾਂ ਸਾਂਝੀਆਂ ਕਰਨੀਆਂ ਆਪਣੀ ਸਿਸਟਰ ਤੋਂ ਕਰਨੀਆਂ, ਆਪਣੀ ਸਿਬਲਿੰਗ ਤੋਂ ਕਰਨੀਆਂ, ਤੁਸੀਂ ਉਹਨਾਂ ਤੋਂ ਸਾਂਝੀ ਕਰ ਸਕਦੇ ਹੋ, ਜਾਂ ਫਿਰ ਆਪਣੀ ਫਰੈਂਡ ਸਰਕਲ ਤੋਂ ਉਹਨਾਂ ਨੂੰ ਵੀ ਸਾਂਝੀ ਕਰ ਸਕਦੇ ਹੋ, ਅਤੇ ਲੇਕਿਨ ਫੈਮਿਲੀ ਨੂੰ ਫਸਟ ਪ੍ਰੈਫਰੈਂਸ ਜ਼ਰੂਰ ਦੇਣੀ ਚਾਹੀਦੀ ਹੈ। ਇਹ ਹਮੇਸ਼ਾ ਹੀ ਸਾਡੇ ਲਈ ਰਹਿੰਦਾ ਕਿ ਫੈਮਿਲੀ ਨੂੰ ਪ੍ਰੈਫਰੈਂਸ ਦਿੱਤੀ ਜਾਏ, ਅਤੇ ਉਹਨਾਂ ਤੋਂ ਜਿਹੜੀਆਂ ਗੱਲ ਤੁਸੀਂ ਪਹਿਲੀ ਵਾਰ ਸਾਂਝੀ ਕਰਦੇ ਹੋ ਉਹਨਾਂ ਨੂੰ ਬਹੁਤ ਚੰਗਾ ਲੱਗੇਗਾ। ਫਿਰ ਜੇ ਇਹੀ ਗੱਲ ਕਿਸੇ ਦੂਜੇ ਤੋਂ ਉਹਨਾਂ ਨੂੰ ਸੁਣਨ ਨੂੰ ਮਿਲੇਗੀ, ਫਿਰ ਥੋੜ੍ਹਾ ਦੁੱਖ ਹੁੰਦਾ ਫੈਮਿਲੀ ਨੂੰ ਵੀ, ਅਤੇ ਆਪਣੇ ਆਪ ਨੂੰ ਤਾਂ ਬਾਅਦ 'ਚ ਤਾਂ ਪਛਤਾਵਾ ਹੁੰਦਾ ਹੀ ਹੈ। ਅਤੇ ਲਓ ਜੀ, ਫਿਰ ਇਸ ਇੱਕ ਆਖਰੀ ਗੀਤ ਲਗਾਉਂਦੇ ਹੋਏ ਮੈਨੂੰ, ਮਤਲਬ ਆਰਜੇ ਰਾਹੀਲ ਨੇ, ਤੁਸੀਂ ਇਸ ਪ੍ਰੋਗਰਾਮ ਯਾਨੀ ਦਿਲ ਆਪਣਾ ਪੰਜਾਬੀ ਪ੍ਰੋਗਰਾਮ ਲਈ ਇੱਥੇ ਹੀ ਇਜਾਜ਼ਤ ਦੇਣੀ ਹੈ, ਪਰ ਜਾਣਾ ਕਿਤੇ ਨਹੀਂ, ਕਿਉਂਕਿ ਹਰ ਰੋਜ਼ ਨਵੇਂ ਦਿਨ ਇੱਕ ਨਵਾਂ ਆਰਜੇ ਤੁਹਾਡੇ ਲਈ ਆਉਂਦਾ ਹੈ। ਪ੍ਰੋਗਰਾਮ ਉਹੀ ਸਾਡੇ ਨਵੇਂ ਰਹਿੰਦੇ ਨੇ, ਮਤਲਬ ਖਾਸ ਰਹਿੰਦੇ ਨੇ, ਪਰ ਤੁਹਾਡੀ ਸ਼ਿਰਕਤ ਲਈ ਨਵੇਂ ਟੌਪਿਕ ਰਹਿੰਦੇ ਨੇ, ਅਤੇ ਤੁਸੀਂ ਕਿਤੇ ਨਹੀਂ ਜਾਣਾ, ਇੱਥੇ ਹੀ ਬਣੇ ਰਹਿਣਾ ਹੈ, ਕਿਉਂਕਿ ਅਗਲੇ ਆਰਜੇ ਤਾਂ ਆ ਹੀ ਚੁੱਕੇ ਨੇ, ਅਗਲੇ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਹੋ ਜਾਣਗੇ। ਬਸ ਤੁਹਾਡੇ ਲਈ ਇੱਥੇ ਬਣੇ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਏਗਾ, ਪਰ ਤੁਸੀਂ ਜਾਣਾ ਕਿਤੇ ਨਹੀਂ ਹੈ। ਲਓ ਜੀ, ਫਿਰ ਆਪਣੀ ਆਰਜੇ ਦੋਸਤ ਰਾਹੀਲ ਨੂੰ ਇੱਥੇ ਹੀ ਇਜਾਜ਼ਤ ਦੇਣੀ ਆ, ਫਿਰ ਕਿਸੇ ਦਿਨ ਨਵੇਂ ਦਿਨ ਮਿਲਾਂਗੇ ਤੁਹਾਡੇ ਲਈ ਇਸੇ ਪ੍ਰੋਗਰਾਮ ਦੇ ਵਿੱਚ ਆਕਾਸ਼ਵਾਣੀ ਦੇ ਵਿਹੜੇ।

ਐਫ ਐਮ ਬੈਂਡ 102.7 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਐਫ ਐਮ ਰੇਨਬੋ ਤੇ ਹੁਣ ਪੇਸ਼ ਨੇ ਐਫ ਐਮ ਨਿਊਜ਼ ਹੈਡਲਾਈਨਸ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੀ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਰਾਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟ੍ਰੇਟ ਪਾਰ ਕਰ ਗਏ ਨੇ। ਸਾਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ ਹੈ। ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ। ਇਹ ਸਨ ਐਫ ਐਮ ਨਿਊਜ਼ ਹੈਡਲਾਈਨਸ।

प्रोग्राम चल रहा है जी, गीत बहार ते गीतां दी वाकई लगी हुई है बहार। सो दोस्तों, गीतां दी बहार दे विच विच ना मैनू भी आना पैंदा है, मेरा ना फिर मन नहीं लगता, मैं कहनी नहीं नहीं मेरी भी वारी आ गई है, जा ही आवां। ठीक कीता ना मैं? जी बिल्कुल। ते दोस्तों, एक ना आपां गल कर रहे सी कि सैल्फ केयर, सैल्फ लव, सब कुछ असी जदों, ਇਹ ਨਹੀਂ ਕਿ ਅਸੀਂ ਹੋਰਾਂ ਬਾਰੇ ਸੋਚਣਾ ਹੀ ਨਹੀਂ, ਨਹੀਂ ਅਸੀਂ ਇਹ ਆਪਣੀ ਗੱਲ ਉਦੋਂ ਕਰ ਰਹੇ ਹਾਂ ਜਦੋਂ ਅਸੀਂ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਸਭ ਲਈ ਕਰਦੇ ਕਰਦੇ ਆਪਣੇ ਆਪ ਨੂੰ ਭੁੱਲ ਜਾਂਦੇ ਹਾਂ, ਅਤੇ ਇਹ ਗਲਤ ਹੈ। ਅਸੀਂ ਬਾਕੀਆਂ ਦੇ ਲਈ ਸੋਚਣਾ ਹੈ, ਬਾਕੀਆਂ ਦਾ ਕਰਨਾ ਹੈ, ਪਰ ਆਪਣੇ ਆਪ ਨੂੰ ਵੀ ਨਹੀਂ ਭੁੱਲਣਾ, ਕਿਉਂਕਿ ਜਦੋਂ ਅਸੀਂ ਆਪਣੇ ਆਪ ਨੂੰ ਪ੍ਰੈਫਰੈਂਸ ਦੇਵਾਂਗੇ ਨਾ, ਤਾਂ ਫਿਰ ਆਪਣੇ ਆਪ ਹੀ ਬਾਕੀਆਂ ਦੇ ਲਈ ਵੀ ਜੀਆ ਜਾਏਗਾ। ਅਤੇ ਜਿਹੜੀ ਗੱਲ ਮੈਂ ਕਰਨ ਲੱਗੀ ਸੀ ਉਹ ਹੈ ਸ਼ੁਕਰਾਨਾ ਥੈਰੇਪੀ। ਯੈਸ, ਸ਼ੁਕਰਾਨਾ ਥੈਰੇਪੀ ਵੀ ਬਹੁਤ ਜ਼ਰੂਰੀ ਹੈ, ਥੈਂਕਸ ਥੈਰੇਪੀ ਜਿਹਨੂੰ ਕਹਿੰਦੇ ਹਾਂ। ਇਹਦੇ ਵਿੱਚ ਕੰਟੈਂਟਮੈਂਟ ਹੈ, ਜਦੋਂ ਅਸੀਂ ਹਰ ਮਿਲੀ ਹੋਈ ਚੀਜ਼ ਦੇ ਲਈ ਥੈਂਕਸ ਕਰਨਾ ਸਿੱਖ ਜਾਂਦੇ ਹਾਂ, ਪਰਮਾਤਮਾ ਦਾ ਸ਼ੁਕਰਾਨਾ ਕਰਨਾ ਸਿੱਖ ਜਾਂਦੇ ਹਾਂ, ਅਤੇ ਫਿਰ ਉਹਦੇ ਨਾਲ ਵੀ ਬਹੁਤ ਖੁਸ਼ੀ ਮਿਲਦੀ ਹੈ। ਅਤੇ ਇਹ ਖੁਸ਼ੀ ਕਿੱਥੇ ਜਾਂਦੀ ਹੈ? ਇਹ ਸਾਡੇ ਦਿਮਾਗ ਨੂੰ ਸ਼ਾਂਤ ਰੱਖਦੀ ਹੈ, ਸਾਨੂੰ ਮੈਂਟਲੀ ਫਿਜ਼ੀਕਲੀ ਸਾਨੂੰ ਸਟਰੋਂਗ ਰੱਖਦੀ ਹੈ। ਸੋ ਜੇਕਰ ਅਸੀਂ ਕਹਿੰਦੇ ਰਹੀਏ ਕਿ ਸਾਨੂੰ ਜੋ ਮਿਲਿਆ ਬਹੁਤ ਵਧੀਆ ਮਿਲਿਆ, ਜੋ ਅਸੀਂ ਹਾਂ ਬਹੁਤ ਚੰਗੇ ਹਾਂ, ਕਈਆਂ ਦੇ ਨਾਲੋਂ ਚੰਗੇ ਹਾਂ, ਅਤੇ ਫਿਰ ਆਪਣੇ ਆਪ ਹੀ ਕੰਟੈਂਟਮੈਂਟ ਔਰ ਆਪਣੇ ਆਪ ਹੀ ਹੈਪੀਨੈਸ ਸਾਡੇ ਅੰਦਰ ਰਹਿੰਦੀ ਹੈ। ਅਤੇ ਇਹੀ ਤਾਂ ਚਾਹੀਦਾ ਹੈ, ਲਾਈਫ ਦਾ ਇਹੀ ਤਾਂ ਇੱਕ ਗੋਲ ਹੈ, ਹੈਪੀਨੈਸ। ਅਤੇ ਜੇਕਰ ਛੋਟੀਆਂ ਛੋਟੀਆਂ ਚੀਜ਼ਾਂ ਅਸੀਂ ਆਪਣੀ ਰੂਟੀਨ ਦੇ ਵਿੱਚ ਸ਼ਾਮਿਲ ਕਰ ਲਵਾਂਗੇ, ਤਾਂ ਫਿਰ ਹੈਪੀਨੈਸ ਦੂਰ ਦੀ ਗੱਲ ਨਹੀਂ ਹੈ। ਅਤੇ ਇੱਕ ਗੱਲ ਹੋਰ, ਟਰਾਈ ਕਰੋ ਆਪਣੇ ਚਿਹਰੇ 'ਤੇ ਹਮੇਸ਼ਾ ਹੀ ਹਲਕੀ ਜਿਹੀ ਸਮਾਈਲ ਰੱਖੀਏ, ਕਿਉਂਕਿ ਇਹ ਬਹੁਤ ਵਧੀਆ ਮੇਕਅਪ ਦਾ ਕੰਮ ਵੀ ਕਰਦੀ ਹੈ ਜੀ, ਕਿਉਂਕਿ ਇਹਦੇ ਨਾਲ ਕਈ ਸਾਡੇ ਜਿਹੜੇ ਮਸਲਸ ਨੇ ਸਟਰੋਂਗ ਹੋ ਜਾਂਦੇ ਹੈ, ਅਤੇ ਅਸੀਂ ਯੰਗ ਵੀ ਲੱਗਦੇ ਹਾਂ। ਸੋ ਆਪਣੇ

ਲਈ ਹੱਸਣਾ ਬਹੁਤ ਜ਼ਰੂਰੀ ਹੈ। ਪਿਆਰੀ ਜੀ, ਹਲਕੀ ਜੀ, ਮਿੱਠੀ ਜੀ ਸਮਾਈਲ ਫੇਸ 'ਤੇ ਹਮੇਸ਼ਾ ਹੀ ਰੱਖੀਏ। ਜਿੰਨੇ ਮਰਜ਼ੀ ਕਸ਼ਟ ਹੋਣ, ਜਿੰਨੀਆਂ ਮਰਜ਼ੀ ਤਕਲੀਫਾਂ ਹੋਣ, ਕੋਈ ਗੱਲ ਨਹੀਂ, ਆਈਆਂ ਨੇ ਤਾਂ ਚਲੀਆਂ ਜਾਣਗੀਆਂ, ਪਰ ਸਮਾਈਲ ਦਾ ਸਾਥ ਨਹੀਂ ਛੱਡਣਾ, ਕਿਉਂਕਿ ਇਹ ਸਾਡੇ ਲਈ ਬਹੁਤ ਹੀ ਜ਼ਰੂਰੀ ਹੈ। ਸੋ ਇਹਨੂੰ ਆਪਣੀ ਰੂਟੀਨ ਦੇ ਵਿੱਚ ਸ਼ਾਮਿਲ ਕਰੀਏ। ਅਤੇ ਅੱਗੋਂ ਕੀ ਕਹਿੰਦੇ ਨੇ ਉਦਿਤ ਨਾਰਾਇਣ ਦੇਲਕਾ ਯਾਗਨਿਕ ਜੀ, ਆਓ ਸੁਣਦੇ ਹਾਂ।

प्रोग्राम चल रहा है जी गीत बहार ते गीतां दी बहार भी दोस्तों उदे ही चंगी लगती है जदों असी अपने आप लिए कुछ कर रहे होने असी अपने आप नू अवेयर कर रहे होने अपने आप ते तरक्की कर रहे होने फिर ही गीतां दी बहार भी चंगी लगती है। सो दोस्तों मुद्दे ते आनी आ वो गल ये है कि अज असी डिजिटल समाने दे विच रह रहे हैं ते जेकर असी समय दे नाल ना अपने आप नूं दौड़ाया कदम दे नाल कदम ना चलाया समय दी जिहड़ी ताल है उहदे विच असी अपने आप नूं ना रलाया ते फिर असी पिछड़ जावांगे पिछे रह जावांगे। सो डिजिटली अवेयर होना बहुत ही जरूरी है। असी नहीं कह सकते कि नहीं जी नहीं असी ते चीज़ां यूज़ ही नहीं करनियां असी मोबाइल नहीं यूज़ करना असी कंप्यूटर नहीं यूज़ करना ते असी ये डिजिटल फैसिलिटीज़ नहीं लैनियां। नहीं असी जिस जमाने दे विच रह रहे हाँ सानूं ਜ਼ਮਾਨੇ ਦੇ ਨਾਲ ਚੱਲਣ ਦੇ ਲਈ ਇਹਨਾਂ ਚੀਜ਼ਾਂ ਨੂੰ ਵਰਤਣਾ ਪਏਗਾ ਪਰ ਆਪਣੇ ਆਪ ਨੂੰ ਅਵੇਅਰ ਰੱਖਣਾ ਵੀ ਬਹੁਤ ਜ਼ਰੂਰੀ ਹੈ। ਜੇਕਰ ਇਹਨਾਂ ਚੀਜ਼ਾਂ ਦੇ ਫਾਇਦੇ ਨੇ ਤਾਂ ਇੱਥੋਂ ਫਿਰ ਸਾਨੂੰ ਵੱਡੇ ਨੁਕਸਾਨ ਵੀ ਹੋ ਜਾਂਦੇ ਆ ਅਤੇ ਨੁਕਸਾਨ ਤੋਂ ਕਦੋਂ ਬਚਾਂਗੇ ਜਦੋਂ ਅਸੀਂ ਅਵੇਅਰ ਹੋਵਾਂਗੇ। ਉਹ ਇਹ ਹੈ ਕਿ ਹਮੇਸ਼ਾ ਅਵੇਅਰ ਰਹੋ ਤੁਹਾਨੂੰ ਬੈਂਕ ਦਾ ਨਾਮ ਲੈ ਕੇ ਕੋਲ ਆਉਂਦੀ ਹੈ ਜਾਂ ਕਿਸੇ ਪਰਸਨ ਦੀ ਕੋਲ ਆਉਂਦੀ ਹੈ ਜੋ ਤੁਹਾਨੂੰ ਓ ਟੀ ਪੀ ਪੁੱਛਦਾ ਪਾਸਵਰਡ ਪੁੱਛਦਾ ਬੈਂਕ ਡਿਟੇਲਸ ਪੁੱਛਦਾ ਤਾਂ ਪਲੀਜ਼ ਨਹੀਂ ਦਿਓ ਨਹੀਂ ਦਿਓ ਕਿਉਂਕਿ ਸ਼ੇਅਰਿੰਗ ਇਜ਼ ਨੋਟ ਆਲਵੇਜ਼ ਕੇਅਰਿੰਗ। ਜ਼ਰੂਰੀ ਨਹੀਂ ਕਿ ਜਦੋਂ ਅਸੀਂ ਹਰ ਚੀਜ਼ ਸ਼ੇਅਰ ਕਰਦੇ ਹਾਂ ਤਾਂ ਅਸੀਂ ਕਿਸੇ ਦੀ ਕੇਅਰ ਕਰ ਰਹੇ ਹਾਂ। ਨਹੀਂ ਨਹੀਂ ਨਹੀਂ ਕਈ ਵਾਰੀ ਅਸੀਂ ਸ਼ੇਅਰਿੰਗ ਦੇ ਨਾਲ ਆਪਣਾ ਨੁਕਸਾਨ ਕਰ ਬੈਠਦੇ ਹਾਂ। ਸੋ ਇਹ ਚੀਜ਼ਾਂ ਸ਼ੇਅਰ ਨਹੀਂ ਕਰਨੀਆਂ। ਖਾਣੇ ਪੀਣੇ ਦੀ ਚੀਜ਼ ਸ਼ੇਅਰ ਕਰ ਸਕਦੇ ਹੋ ਪਰ ਆਪਣੀਆਂ ਬੈਂਕ ਡਿਟੇਲਸ ਓ ਟੀ ਪੀ ਪਾਸਵਰਡ ਸ਼ੇਅਰ ਨਹੀਂ ਕਰਨੇ ਕਿਉਂਕਿ ਕੋਈ ਵੀ ਬੈਂਕ ਤੋਂ ਤੁਹਾਨੂੰ ਕੋਲ ਨਹੀਂ ਆਉਂਦੀ ਬੈਂਕ ਵਾਲੇ ਨਹੀਂ ਪੁੱਛਦੇ ਕਿ ਕੀ ਪਾਸਵਰਡ ਹੈ ਕੀ ਓ ਟੀ ਪੀ ਹੈ ਤੁਹਾਡਾ ਉਹ ਨਹੀਂ ਪੁੱਛਣਗੇ। ਸੋ ਜੇਕਰ ਤੁਹਾਨੂੰ ਲੱਗਦਾ ਵੀ ਹੈ ਕਿ ਬੈਂਕ ਦੀ ਕੋਲ ਹੈ ਤਾਂ ਉਹਨੂੰ ਕਿਸੇ ਹੋਰ ਕੰਟੈਕਟ ਤੋਂ ਜਾਂ ਓਫੀਸ਼ੀਅਲ ਨੰਬਰ 'ਤੇ ਜਾ ਕੇ ਕਨਫਰਮ ਕੀਤਾ ਜਾਏ। ਕਨਫਰਮੇਸ਼ਨ ਬਹੁਤ ਹੀ ਜ਼ਰੂਰੀ ਹੈ। ਕਈ ਵਾਰੀ ਛੋਟੀਆਂ ਛੋਟੀਆਂ ਅਣਗਹਿਲੀਆਂ ਸਾਡੇ ਖਾਤੇ ਹੀ ਖਾਲੀ ਕਰ ਜਾਂਦੀਆਂ ਨੇ, ਹੈ ਨਾ। ਸੋ ਡਿਜੀਟਲੀ ਅਵੇਅਰ ਹੋਣਾ ਬਹੁਤ ਹੀ ਜ਼ਰੂਰੀ ਹੈ। ਜੇਕਰ ਅਸੀਂ ਸਮੇਂ ਦੀ ਦੌੜ ਦੇ ਵਿੱਚ ਦੌੜਨਾ ਹੈ ਤਾਂ ਸਾਨੂੰ ਆਪਣੇ ਆਪ ਨੂੰ ਅਵੇਅਰ ਰੱਖਣਾ ਪਏਗਾ, ਬਹੁਤ ਜ਼ਰੂਰੀ ਹੈ। ਅਤੇ ਲਓ ਜੀ ਗੀਤ ਬਹਾਰ ਪ੍ਰੋਗਰਾਮ ਨੂੰ ਅੱਗੇ ਤੋਰਦੀਆਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਪਿਆਰਾ ਜਿਹਾ ਗੀਤ ਵਿਸ਼ਾਲ ਮਿਸ਼ਰਾ ਦੀ ਮਿੱਠੀ ਜਿਹੀ ਆਵਾਜ਼ ਦੇ ਵਿੱਚ।

প্রোগ্রাম এনজয় কর জি, গীত বহার তো গীত বহার দেবেচ তুসি জুড়ে হয়েও নিবেদিতা দে নাল। ওয়েল দোস্তো, ব্যালেন্স বহুত জরুরি হ্যাঁ লাইফ দে বেচ। কেড়া ব্যালেন্স? হর চিজ চ ব্যালেন্স জরুরি হ্যাঁ। ড্রাইভিং করতে হয়ে ভি ব্যালেন্স জরুরি হ্যাঁ, চলতে হয়ে ভি ব্যালেন্স বনানা জরুরি হ্যাঁ, তে ঘর দে কাম করতে হয়ে ভি ব্যালেন্স বনানা জরুরি হ্যাঁ, সোসাইটি দে বেচ বিচরদে হয়ে ভি ব্যালেন্স বনানা জরুরি হ্যাঁ। ব্যালেন্স লাইফ দা এক অনিখণ্ডা অঙ্গ হ্যাঁ, এনু আসি দূর নহীঁ কর সকদে। জেকর আসি এক পাসে লুড়ক যাওয়াঙ্গে তো দূজা পাসা খারাপ হয়ে যায়গা, দূসরা পাসা হালকা পে যায়গা। সো লাইফ দে বেচ ব্যালেন্স বনানা বহুত হি জরুরি হ্যাঁ। ਜੇਕਰ ਕੰਮ ਕਰ ਰਹੇ ਹਾਂ ਤਾਂ ਫੈਮਿਲੀ ਇਗਨੋਰ ਨਾ ਹੋਏ, ਜੇਕਰ ਫੈਮਿਲੀ ਲਈ ਹੀ ਸਾਰਾ ਟਾਈਮ ਦੇਈ ਜਾ ਰਹੇ ਹਾਂ ਤਾਂ ਫਿਰ ਕੰਮ ਇਗਨੋਰ ਹੋ ਜਾਏਗਾ। ਸਾਨੂੰ ਫਿਕਸ ਕਰਨਾ ਪਏਗਾ ਕਿ ਕਿਹੜੀ ਜਗ੍ਹਾ 'ਤੇ ਅਸੀਂ ਕਿੰਨਾ ਟਾਈਮ ਦੇਣਾ ਹੈ, ਕਿਹਨੂੰ ਕਿੰਨੀ ਪ੍ਰਾਇਓਰਿਟੀ ਦੇਣੀ ਹੈ। ਇਹ ਨਹੀਂ ਕਿ ਵੰਡ ਕੇ ਟਾਈਮ ਦੇ ਦਈਏ ਜੀ, 2 ਘੰਟੇ ਇਹਨੂੰ, 2 ਘੰਟੇ ਇਹਨੂੰ, 2 ਘੰਟੇ ਇਹਨੂੰ, ਨਹੀਂ। ਸਾਨੂੰ ਫਿਕਸ ਕਰਨਾ ਪਏਗਾ ਕਿ ਕਿਹੜੇ ਟਾਈਮ ਨੂੰ 5 ਮਿੰਟ ਦੀ ਲੋੜ ਹੈ, ਕਿਹੜੇ ਟਾਈਮ ਨੂੰ 2 ਘੰਟੇ ਦੀ ਜ਼ਰੂਰਤ ਹੈ, ਅਤੇ ਕਿਹੜੇ ਕੰਮ ਲਈ ਸਾਨੂੰ 8 ਘੰਟੇ ਦੀ ਜ਼ਰੂਰਤ ਹੈ। ਸਾਨੂੰ ਫਿਕਸ ਕਰਨਾ ਪਏਗਾ ਔਰ ਹਰ ਕਿਸੇ ਨੂੰ ਇਸਦਾ ਬਣਦਾ ਹੱਕ ਦੇਣਾ ਪਏਗਾ। ਜੇਕਰ ਅਸੀਂ ਆਪਣੀ ਲਾਈਫ ਨੂੰ ਬੈਲੈਂਸਡ ਤਰੀਕੇ ਨਾਲ ਜੀਣਾ ਤਾਂ ਤੁਹਾਨੂੰ ਪਤਾ ਨਾ, ਬੈਲੈਂਸ ਬਹੁਤ ਹੀ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਕਿਉਂ? ਸਾਡੀ ਖੁਸ਼ੀ ਦੇ ਲਈ, ਸਾਡੀ ਹੈਪੀਨੈਸ ਦੇ ਲਈ। ਜੇਕਰ ਖੁਸ਼ ਰਹਿਣਾ ਤਾਂ ਬੈਲੈਂਸ ਨੂੰ ਨਾਲ ਲੈ ਕੇ ਚੱਲਣਾ ਪਏਗਾ। ਅਤੇ ਲਓ ਜੀ, ਅਗਲੇ ਗਾਣੇ ਵੱਲ ਮੈਂ ਤੁਹਾਨੂੰ ਲੈ ਚੱਲਦੀ ਹਾਂ। ਸ਼ਾਨ ਦੀ ਆਵਾਜ਼ ਦੇ ਵਿੱਚ ਗੀਤ ਹੈ ਕੋਈ ਕੋਈ।

ਕਰਾਂਗੇ, ਕੱਲ੍ਹ ਨੂੰ ਕੋਈ ਸਾਡੇ ਕੀਤਾ ਹੋਇਆ ਵੀ ਇਗਨੋਰ ਨਹੀਂ ਕਰੇਗਾ। ਸੋ ਅਸੀਂ ਕੀ ਕਰਨਾ ਹੈ ਜੀ, ਅਸੀਂ ਕੀ ਕਰਨਾ ਹੈ, ਅਸੀਂ ਆਪਣੀ ਸੋਸ਼ਲ ਰਿਸਪੋਂਸੀਬਿਲਿਟੀ ਨਿਭਾਉਣੀ ਹੈ। ਜੇਕਰ ਟੈਪ ਚੱਲ ਰਹੀ ਹੈ ਤਾਂ ਉਹਨੂੰ ਔਫ ਕਰ ਦਈਏ। ਜੇਕਰ ਕਿਸੇ ਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ, ਅਸੀਂ ਦੇਖਿਆ ਕਿ ਕੋਈ ਡੋਗ ਹੈ ਜਾਂ ਕੈਟ ਹੈ, ਤੁਹਾਨੂੰ ਲੱਗ ਰਿਹਾ ਕਿ ਉਹਨੂੰ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਉਹਦੀ ਹੈਲਪ ਕਰੀਏ। ਜੇਕਰ ਸਾਨੂੰ ਲੱਗ ਰਿਹਾ ਹੈ ਕਿ ਕੁਛ ਇੱਥੇ ਚੁੱਭਣ ਜਾਂ ਵੱਜਣ ਵਾਲੀ ਚੀਜ਼ ਪਈ ਹੈ, ਉਹਨੂੰ ਪਿੱਛੇ ਕਰ ਦਈਏ। ਇਹ ਕੀ ਹੈ? ਇਹ ਸੈਲਫ, ਇਹ ਇਨਵਾਇਰਮੈਂਟ ਕੰਟਰੋਲ ਹੈ। ਅਸੀਂ ਆਪਣਾ ਆਲਾ ਦੁਆਲਾ ਸਾਫ਼ ਸੁਥਰਾ ਕਰ ਰਹੇ ਹਾਂ ਔਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਾਂ। ਔਰ ਜੇਕਰ ਤੁਸੀਂ ਕਰੋਗੇ, ਤੁਹਾਨੂੰ ਦੇਖ ਕੇ ਕਈ ਹੋਰ ਕਰਨਗੇ। ਇਹ ਕਿਸੇ ਹੋਰ ਲਈ ਨਹੀਂ, ਇਹ ਅਸੀਂ ਆਪਣੇ ਆਪ ਲਈ ਕਰ ਰਹੇ ਹਾਂ, ਠੀਕ ਹੈ ਨਾ? ਅਤੇ ਚਲੋ ਫਿਰ ਚਲਦੇ ਹਾਂ ਅਗਲੇ ਗੀਤ ਦੇ ਵੱਲ, ਇੰਜੋਏ ਕਰਦੇ ਹਾਂ ਪਿਆਰਾ ਜਿਹਾ ਗੀਤ ਸਿਰਫ ਅਤੇ ਸਿਰਫ ਤੁਹਾਡੇ ਲਈ।

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਗੀਤ ਬਹਾਰ ਅਤੇ ਗੀਤ ਬਹਾਰ ਦੇ ਵਿੱਚ ਹੁਣ ਵਾਰੀ ਆ ਗਈ ਹੈ ਜੀ ਪ੍ਰੋਗਰਾਮ ਨੂੰ ਕਲੋਜ਼ਿੰਗ ਵੱਲ ਲੈ ਕੇ ਜਾਣ ਦੀ। ਸੋ ਜਾਂਦੇ ਜਾਂਦੇ ਅਜੇ ਥੋੜ੍ਹੇ ਜਿਹੇ ਟਿਪਸ ਮੈਂ ਹੋਰ ਦੇ ਕੇ ਜਾਣੇ ਆ। ਸੋ ਦੋਸਤੋ, ਮੌਨਸੂਨ ਤਕਰੀਬਨ ਸਾਨੂੰ ਸਾਡੇ ਗੇਟ 'ਤੇ ਦਸਤਕ ਦੇ ਚੁੱਕੀ ਹੈ ਨਾ, ਅਤੇ ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਅਤੇ ਅਸੀਂ ਕੀ ਕਰਨਾ ਜੀ, ਗੱਲ ਉਹੀ ਪਲੈਨਿੰਗ। ਮੌਨਸੂਨ ਦੇ ਲਈ ਵੀ ਅਸੀਂ ਪ੍ਰਪੇਅਰ ਰਹਿਣਾ। ਕਿੱਦਾਂ ਪ੍ਰਪੇਅਰ ਰਹਿਣਾ? ਜਿੱਥੇ ਜਿੱਥੇ ਸਾਨੂੰ ਲੱਗਦਾ ਹੈ ਕਿ ਇੱਥੇ ਵਾਟਰਪਰੂਫਿੰਗ ਦੀ ਜ਼ਰੂਰਤ ਹੈ, ਰੂਫਸ 'ਤੇ, ਵਾਲਸ 'ਤੇ, ਬੈਲਕਨੀਸ 'ਤੇ, ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਕ੍ਰੈਕਸ ਹੈ ਜਾਂ ਇੱਥੇ ਡੈਂਪ ਪੈਚਿਸ ਹੈਗੇ ਆ, ਸਲਾਪਾ ਆਉਂਦਾ, ਤਾਂ ਉਹਨਾਂ ਦੇ ਲਈ ਪਹਿਲਾਂ ਹੀ ਪ੍ਰਬੰਧ ਕਰ ਲਿਆ ਜਾਏ, ਹੈ ਨਾ। ਜਿੱਥੇ ਜਿੱਥੇ ਸਾਨੂੰ ਵਾਟਰਪਰੂਫਿੰਗ ਦੀ ਜ਼ਰੂਰਤ ਹੈ ਉਹ ਕਰ ਲਿਆ ਜਾਏ, ਔਰ ਡਰੇਨਸ ਕਲੀਅਰ ਕਰ ਲਿਆ ਜਾਣ। ਫਿਰ ਕੀ ਹੁੰਦਾ ਜੀ, ਬਲੋਕੇਜ ਹੋ ਜਾਂਦੀ ਹੈ, ਘਰਾਂ ਦੇ ਵਿੱਚ ਪਾਣੀ ਆ ਜਾਂਦਾ, ਬਾਥਰੂਮਸ ਦੇ ਵਿੱਚ ਪਾਣੀ ਆ ਜਾਂਦਾ, ਅਤੇ ਕਿਉਂ ਨਾ ਪਹਿਲਾਂ ਹੀ ਅਸੀਂ ਡਰੇਨਸ ਨੂੰ ਕਲੀਅਰ ਕਰਕੇ ਰੱਖੀਏ, ਜਿਹੜਾ ਵਿੱਚ ਕੁਛ ਕੂੜਾ ਕਰਕਟ ਕੁਛ ਫਸਿਆ ਹੋਇਆ ਉਹ ਕਲੀਅਰ ਹੋਏਗਾ, ਅਤੇ ਫਿਰ ਸਾਨੂੰ ਬਲੋਕਿੰਗ ਦੀ ਪ੍ਰੋਬਲਮ ਹੈ ਜਿਹੜੀ ਉਹ ਨਹੀਂ ਆਏਗੀ। ਇਸ ਤੋਂ ਇਲਾਵਾ ਹੋਰ ਵੀ ਕੁਛ ਕਰਨਾ, ਉਹ ਹੈ ਇਲੈਕਟ੍ਰੀਕਲ ਸੇਫਟੀ। ਉਹ ਕਿੱਦਾਂ ਜੀ, ਇੱਕ ਵਾਰੀ ਜ਼ਰੂਰ ਮੌਨਸੂਨ ਤੋਂ ਪਹਿਲਾਂ ਇਲੈਕਟ੍ਰੀਸ਼ੀਅਨ ਨੂੰ ਬੁਲਾ ਕੇ ਸਾਨੂੰ ਚੈੱਕ ਕਰ ਲੈਣਾ ਚਾਹੀਦਾ ਕਿਤੇ ਕੋਈ ਤਾਰ ਤੂਰ ਢਿੱਲੀ ਤਾਂ ਨਹੀਂ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਕਰੰਟ ਦੀ ਵੀ ਦਿੱਕਤ ਹੋ ਜਾਂਦੀ ਹੈ। ਅਕਸਰ ਦੀਵਾਰਾਂ ਗਿੱਲੀਆਂ ਹੁੰਦੀਆਂ ਨੇ ਅਤੇ ਫਿਰ ਪ੍ਰੋਬਲਮ ਆ ਜਾਂਦੀ ਹੈ। ਸੋ ਛੋਟੇ ਛੋਟੇ ਜਿਹੇ ਕੰਮ ਹੁੰਦੇ ਆ ਜਿਹੜੇ ਕਿ ਵੱਡੇ ਵੱਡੇ ਹਾਦਸਿਆਂ ਨੂੰ ਟਾਲ ਦਿੰਦੇ ਆ। ਛੋਟੇ ਛੋਟੀਆਂ ਸਾਡੀਆਂ ਜਿਹੜੀਆਂ ਪਲੈਨਿੰਗਸ ਨੇ ਉਹ ਸਾਨੂੰ ਕਾਫੀ ਹੱਦ ਤੱਕ ਸਾਨੂੰ ਕਿਓਰ ਕਰ ਲੈਂਦੀਆਂ, ਅਤੇ ਫਿਰ ਅਸੀਂ ਬਸ ਥੋੜ੍ਹਾ ਜਿਹਾ ਧਿਆਨ ਹੀ ਰੱਖਣਾ। ਜੇਕਰ ਗੱਲ ਕਰੀਏ ਵਹੀਕਲ ਪ੍ਰੈਪਰੇਸ਼ਨ ਦੀ, ਤਾਂ ਉੱਥੇ ਵੀ ਸਾਨੂੰ ਧਿਆਨ ਦੇਣਾ ਪਏਗਾ। ਬ੍ਰੇਕਾਂ ਬਰੂਕਾਂ ਚੈੱਕ ਕਰਾ ਲਓ, ਟਾਇਰ ਚੈੱਕ ਕਰਵਾ ਲਓ, ਕਿਉਂਕਿ ਬਰਸਾਤਾਂ ਦਾ ਮੌਸਮ ਆਉਣ ਵਾਲਾ ਹੈ। ਕਾਰ ਦੇ ਵਾਈਪਰਸ, ਲਾਈਟਾਂ ਜ਼ਰੂਰ ਚੈੱਕ ਕਰਵਾਈਆਂ ਜਾਣ, ਅਤੇ ਜਿੱਥੇ ਜਿੱਥੇ ਤੁਹਾਨੂੰ ਲੱਗਦਾ ਕਿ ਸਾਨੂੰ ਰਸਟ ਪ੍ਰਿਵੈਂਸ਼ਨ ਦੀ ਜ਼ਰੂਰਤ ਹੈ ਤਾਂ ਉਹ ਵੀ ਕਰਵਾਇਆ ਜਾਏ। ਐਵੇਂ ਜੰਗਾਲ ਨਾ ਲੱਗ ਜਾਏ ਸਾਡੀ ਗੱਡੀ ਨੂੰ, ਹੈ ਨਾ। ਸੋ ਇਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਕਿਉਂਕਿ ਬਰਸਾਤੀ ਮੌਸਮ ਆ ਚੁੱਕਿਆ ਹੈ, ਅਤੇ ਕਿਉਂ ਨਾ ਪਹਿਲਾਂ ਹੀ ਅਸੀਂ ਤਿਆਰੀ ਕਰਕੇ ਰੱਖੀਏ, ਜਿਹੜੀ ਕਿ ਸਾਨੂੰ ਦਿੱਕਤਾਂ ਬਾਅਦ ਵਿੱਚ ਆਉਣੀਆਂ ਨੇ ਉਹਨਾਂ ਨੂੰ ਟਾਲਿਆ ਜਾ ਸਕੇ। ਸੋ ਦੋਸਤੋ, ਇੰਨੀਆਂ ਗੱਲਾਂ ਕਰਦੇ ਕਰਦੇ ਹੁਣ ਸਮਾਂ ਹੋ ਗਿਆ ਹੈ ਜੀ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਮੈਂ ਅਜੇ ਕਿਤੇ ਨਹੀਂ ਜਾਣਾ, ਮੈਂ ਇੱਥੇ ਹੀ ਬਣੀ ਹੋਈ ਹਾਂ, ਔਰ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਤੁਹਾਨੂੰ ਮਿਲਾਂਗੀ। ਪਰ ਫਿਲਹਾਲ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਪਲੇ ਕਰਨਾ ਹੋਏਗਾ ਲਾਸਟ

ਗੀਤ ਤੁਸੀਂ ਇੰਜੋਏ ਕਰੋ ਅਤੇ ਜਾਣਾ ਕਿਤੇ ਨਹੀਂ ਹੈ, ਇੱਥੇ ਹੀ ਰਹਿਣਾ ਔਰ ਅਗਲਾ ਪ੍ਰੋਗਰਾਮ ਵੀ ਇੰਜੋਏ ਕਰਨਾ ਨਿਵੇਦਿਤਾ ਦਾ ਸਾਥ ਇਸੇ ਤਰ੍ਹਾਂ ਠੀਕ 2 ਵਜੇ ਤੱਕ ਤੁਹਾਡੇ ਨਾਲ ਬਣਿਆ ਰਹੇਗਾ।

0: एंजॉय कर रहे हो जी 102.7 एफएम रेनबो। तो दोस्तों प्रोग्राम शुरू हो गया है पंजाबी तड़का। ते पहले कॉलर भी साढ़े तक पहुंच चुके ने। हेलो,
1: सतिकार मैडम जी।
0: सशिकाल जी, कौन बोल रहे ने?
1: पाली प्याला जिला हुशियारपुर
0: जी। बहुत बहुत स्वागत है प्रोग्राम दे विच। पाली जी की हाल चाल ने?
1: हाँ जी मैम, बहुत बढ़िया जी। तुसी दसो ठीक हो जी?
0: असी भी ठीक। ते हुशियारपुर विच फिर मौसम सोना सोना होया होया के नहीं?
1: मैं कहा जी बड़ा मीह पिया सवेरे 6 बजे लगा, एक घंटा मीह बहुत पिया।
0: क्या बात है। ते फिर
1: ठंडा ठंडा हो गया मौसम।
0: पकौड़े पकौड़े बनाए के नहीं?
1: ਪਕੌੜੇ ਦੁਪਹਿਰ ਨੂੰ ਦੇਖਦੇ ਆ, ਕਹਿੰਦੇ ਹੈਗੇ ਦੁਪਹਿਰ ਨੂੰ
0: ਦੇਖਦੇ ਆ। ਲੈ ਤੇ ਜੇ ਦੁਪਹਿਰ ਨੂੰ ਧੁੱਪ ਨਿਕਲ ਆਈ, ਫਿਰ ਜਦੋਂ ਮੀਂਹ ਪਿਆ ਸੀ ਉਦੋਂ ਹੀ ਪਕੌੜੇ ਬਣਾਣੇ ਸੀ।
1: ਸ਼ਾਮ ਦਾ ਵੀ ਟਾਈਮ ਹੋ ਗਿਆ ਸੀ ਨਾ ਆਉਣ ਦਾ।
0: ਠੀਕ ਹੈ ਠੀਕ ਹੈ, ਚਲੋ
1: ਹਾਂਜੀ ਹਾਂਜੀ
0: ਬਹੁਤ ਵਧੀਆ। ਤੇ ਮੈਨੂੰ ਇਹ ਦੱਸੋ ਕਿ ਤੁਹਾਨੂੰ ਬਾਰਿਸ਼ ਦਾ ਮੌਸਮ ਪਸੰਦ ਹੈ ਕਿ ਨਹੀਂ?
1: ਮੈਂ ਕਿਹਾ ਬਹੁਤ ਜ਼ਿਆਦਾ ਜੀ।
0: ਬਹੁਤ ਜ਼ਿਆਦਾ ਪਸੰਦ ਹੈ। ਅਤੇ ਉਹ ਜਦੋਂ ਗਿੱਚ ਗਿੱਚ ਜੀ ਹੋ ਜਾਂਦੀ ਹੈ, ਚਿੱਕੜ ਚੁੱਕੜ ਹੋ ਜਾਂਦਾ ਹੈ, ਅਤੇ ਉਹ ਫਿਰ ਗੰਦਾ ਨਹੀਂ ਲੱਗਦਾ?
1: ਉਹ ਚੰਗਾ ਨਹੀਂ ਲੱਗਦਾ, ਸੁੱਕੇ ਸੁੱਕੇ ਵਧੀਆ ਰਹਿੰਦਾ ਪੱਕੇ ਪੱਕੇ ਤੇ।
0: ਠੀਕ ਹੈ, ਤੇ ਕਿਹੜੀ ਚੀਜ਼ ਬਾਰਿਸ਼

0: ਦੇ ਵਿੱਚ ਖਾਣੀ ਜ਼ਿਆਦਾ ਪਸੰਦ ਹੈ? ਡਿਸ਼ ਕਿਹੜੀ ਪਸੰਦ?
1: ਮੈਂ ਪਕੌੜੇ ਹੀ ਕੱਢੀ ਦੇ ਤਾ ਜ਼ਿਆਦਾ।
0: ਅੱਛਾ, ਪਕੌੜੇ, ਠੀਕ।
1: ਪਿਛਲੇ ਹਫ਼ਤੇ ਵੀ ਉਦੋਂ ਮੀਂਹ ਪਿਆ ਹੈਗਾ, ਉਦੋਂ ਪੂੜੇ ਕੱਢ ਲਏ ਗਏ ਅਸੀਂ,
0: ਉਦੋਂ ਪੂੜੇ ਖਾ ਲਏ, ਹੁਣ ਪਕੌੜੇ ਖਾ ਲਏ। ਅਤੇ ਹੁਣ ਤਾਂ ਬਰਸਾਤਾਂ ਸ਼ੁਰੂ ਹੋ ਜਾਣੀ ਹੈ, ਅਤੇ ਫਿਰ ਸ਼ਡਿਊਲ ਬਣਾ ਲਿਆ, ਪਹਿਲੀ ਬਰਸਾਤ 'ਤੇ ਪੂੜੇ, ਦੂਜੀ 'ਤੇ ਪਕੌੜੇ, ਅਤੇ ਫਿਰ ਉਸ ਤੋਂ ਬਾਅਦ
1: ਦੇਖੋ ਹੁਣ ਕੀ ਬਣਦਾ ਜੀ।
0: ਠੀਕ ਹੈ, ਚਲੋ ਵਧੀਆ। ਅਤੇ ਹੁਣ ਮੈਨੂੰ ਤੁਹਾਨੂੰ ਜੇ ਮੈਂ ਕੁਸ਼ਚਨ ਪੁੱਛਾਂ ਤਾਂ ਜਵਾਬ ਦਿਓਗੇ?
1: ਹਾਂਜੀ ਮੈਮ, ਦੱਸੋ ਜੀ।
0: ਉਹ ਇਹ ਹੈ ਕਿ ਕਿਹੜੀ ਚੀਜ਼ ਤੁਹਾਨੂੰ ਬਿਲਕੁਲ ਪਸੰਦ ਨਹੀਂ ਹੈ?
1: ਨਾ, ਜਿਹੜੇ ਬੰਦੇ ਝੂਠ ਬੋਲਦੇ ਜ਼ਿਆਦਾ, ਉਹ ਮੈਨੂੰ ਪਸੰਦ ਹੀ ਨਹੀਂ ਬਿਲਕੁਲ।
0: ਉਹ ਨਹੀਂ ਪਸੰਦ? ਮੈਂ ਚੀਜ਼ ਪੁੱਛੀ ਸੀ, ਬੰਦੇ ਨਹੀਂ ਪੁੱਛੇ ਸੀ, ਮੈਂ ਪੁੱਛਿਆ ਸੀ ਕਿਹੜੀ ਚੀਜ਼ ਤੁਹਾਨੂੰ ਪਸੰਦ ਨਹੀਂ ਹੈ ਖਾਣ ਪੀਣ ਦੀ।
1: ਖਾਣ ਪੀਣ ਦੀ? ਖਾਣ ਪੀਣ ਦੀ ਹੈਗੀ ਆ ਮੈਮ,
0: ਜ਼ਿਆਦਾਤਰ ਇਹ ਪੁੱਛਦੇ ਆ ਨਾ ਕਿ ਕਿਹੜੀ ਚੀਜ਼ ਤੁਹਾਨੂੰ ਪਸੰਦ ਹੈ, ਮੈਂ ਕਿਹਾ ਉਹ ਤਾਂ ਸਾਰੇ ਪੁੱਛ ਲੈਂਦੇ, ਮੈਂ ਪੁੱਛਦੀ ਹਾਂ ਕਿਹੜੀ ਨਹੀਂ ਪਸੰਦ ਸੀ। ਚਲੋ ਠੀਕ ਹੈ ਜੀ, ਤੇ ਫਿਰ ਮੈਨੂੰ ਆਪਣੀ ਫਰਮਾਇਸ਼ ਦੱਸੋ।
1: ਅੰਬ ਜਿੱਦਾਂ ਨਾ ਆਪਾਂ ਯੂਪੀ ਦਾ ਅੰਬ ਹੈਗਾ, ਉਹ ਨਹੀਂ ਮੈਨੂੰ ਪਸੰਦ ਹੈਗਾ।
0: ਲੈ, ਉਹ ਤਾਂ ਬਹੁਤ ਸਵਾਦ ਲੱਗਦਾ।
1: ਨਹੀਂ ਨਹੀਂ ਉਹਦਾ ਜਿੱਦਾਂ ਮੂੰਹ ਲਿਬੜ ਜਾਂਦਾ ਨਾ, ਮੈਂ ਅੱਜ ਚੈੱਕ ਵੀ ਨਹੀਂ ਕੀਤਾ ਵੀ ਮਿੱਠਾ ਹੈਗਾ ਖੱਟਾ ਇਹ।
0: ਲੈ, ਮੂੰਹ ਕਿਉਂ ਲਿਬੜ ਜਾਂਦਾ? ਤੁਸੀਂ ਖਾਣਾ ਨਹੀਂ ਸਿੱਖਿਆ ਫਿਰ ਚੰਗੀ ਤਰ੍ਹਾਂ, ਉਹਦੀ ਪ੍ਰੈਕਟਿਸ ਕਰਿਓ।
1: ਮੈਨੂੰ ਘੋਲ ਹੀ ਆਉਂਦੀ ਜਦੋਂ ਫਿਰ ਮੂੰਹ ਹੱਥ ਲਿਬੜ ਜਾਂਦੇ, ਮੂੰਹ ਜਿਹਾ ਲਿਬੜ ਜਾਂਦਾ। ਮੈਂ ਨਹੀਂ ਅੱਜ ਤੱਕ ਖਾਧਾ ਅੰਬ ਕਦੀ।
0: ਨਹੀਂ ਨਹੀਂ ਉਹ ਤੁਸੀਂ ਪ੍ਰੈਕਟਿਸ ਕਰਿਓ, ਕੋਈ ਨਹੀਂ, ਹੱਥ ਵਿੱਚ ਟਿਸ਼ੂ ਰੱਖ ਲਿਓ, ਹੈਂਕੀ ਰੱਖ ਲਿਓ, ਉਹ ਜਿਹੜਾ ਚੂਪ ਕੇ ਖਾਣ ਦਾ ਸਵਾਦ ਹੈ ਉਹ ਤਾਂ ਵੱਖਰਾ ਹੀ ਹੁੰਦਾ। ਚਲੋ ਫਿਰ ਅੱਜ ਤੁਸੀਂ ਟਰਾਈ ਕਰਿਓ, ਕੋਈ ਗੱਲ ਨੀ, ਮੂੰਹ ਲਿਬੜ ਜਾਏਗਾ ਤਾਂ ਧੁੱਲ ਜਾਏਗਾ, ਫਿਰ ਕੀ ਹੋ ਗਿਆ। ਠੀਕ ਹੈ, ਗਾਣਾ ਦੱਸੋ ਕਿਹੜਾ ਸੁਣਨਾ?
1: ਹਾਂਜੀ ਰਣਜੀਤ ਰਾਣੇ ਦਾ ਲਾ ਦਿਓ ਮੈਮ, ਕਦੇ ਤੈਨੂੰ ਵੀ ਸਾਡੀ ਯਾਦ ਆਈ।
0: ਓਏ ਹੋਏ, ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਓਕੇ ਮੈਮ, ਥੈਂਕ ਯੂ।
0: ਤੇ ਲਓ ਜੀ, ਫਰਮਾਇਸ਼ ਆਈ ਹੈ ਰਣਜੀਤ ਰਾਣਾ ਦੀ ਆਵਾਜ਼ ਦੇ ਵਿੱਚ, ਗੀਤ ਸੁਣਨਾ ਚਾਹੁੰਦੇ ਨੇ, ਕਦੇ ਤੈਨੂੰ ਵੀ ਸਾਡੀ ਯਾਦ ਆਈ।

0: ਸੋਫਾ ਕਰ ਦੇਵੇ ਉਹ ਵੀ ਉਹਦੀ ਮਰਜ਼ੀ ਹੈ
1: ਜੀ ਬਿਲਕੁਲ ਉਹਦੀ ਰਜ਼ਾ ਚ ਰਾਜ਼ੀ ਰਹਿਣਾ ਹੀ ਪੈਣਾ ਹੈ ਉਹਦੀ ਰਜ਼ਾ ਚ ਰਾਜ਼ੀ ਰਹਿਣਾ ਜ਼ਰੂਰੀ ਹੈ ਜੀ ਬਿਲਕੁਲ ਬਿਲਕੁਲ ਇਹਦੇ ਇਹੀ ਕਹਿਣਾ ਪੈਣਾ ਸੱਤ ਬਚਨ ਕਵਾਂਗੇ ਤਾਂ ਠੀਕ ਹੈ ਜੇ ਐਵੇਂ ਝੁਰੀ ਜਾਵਾਂਗੇ ਤੇ ਫੇਰ ਕੰਮ ਔਖਾ ਹੀ ਹੈ
0: ਆਪਣੇ ਆਪ ਦਾ ਹੀ ਨੁਕਸਾਨ
1: ਆਪਣਾ ਹੀ ਨੁਕਸਾਨ ਕਰਾਂਗੇ
0: ਕੋਈ ਫਰਕ ਨਹੀਂ ਪੈਣਾ
1: ਜੀ ਬਿਲਕੁਲ ਤੇ ਹੁਣ ਆਪਾਂ ਜਰਾ ਗੱਲ ਦਾ ਮੋੜ ਕੱਟੀਏ ਮੈਨੂੰ ਇਹ ਦੱਸੋ ਕਿ ਲਾਈਫ ਦੇ ਵਿੱਚ ਕਿਸੇ ਨੇ ਗਿਫਟ ਦਿੱਤਾ ਹੋਵੇ ਅੱਜ ਤੱਕ ਦਾ ਸਭ ਤੋਂ ਵਧੀਆ ਗਿਫਟ ਕਿਹੜਾ ਮਿਲਿਆ
0: ਗਿਫਟ ਤਾਂ ਮਤਲਬ ਸਾਨੂੰ ਜਦੋਂ ਅਸੀਂ ਆਕਾਸ਼ਵਾਣੀ ਸੀਗੇ ਨਾ
1: ਅੱਛਾ ਜੀ
0: ਫੰਕਸ਼ਨ ਕਰਵਾਇਆ ਸੀ ਸਟੇਸ਼ਨ ਡਾਇਰੈਕਟਰ ਸਾਹਿਬ ਸੁੱਖੀ ਸਾਹਿਬ ਸਾਰੇ ਸੀਗੇ ਤੇ ਉਹ ਉਹਨਾਂ ਨੇ ਇੱਕ ਗਿਫਟ ਦਿੱਤਾ ਸੀ ਸਾਨੂੰ ਉਹ ਜ਼ਿਆਦਾ ਗਿਫਟ ਵਧੀਆ ਕਿਉਂਕਿ ਰੇਡੀਏ ਨਾਲ ਰਿਲੇਟਡ ਵਾ ਤੇ ਉਹ ਮੂਵਮੈਂਟ ਵੀ ਬਹੁਤ ਵਧੀਆ ਸੀਗਾ ਸਾਰੇ ਦੇ ਮਤਲਬ ਆਰ ਜੇ ਸੀਗੇ ਸਟੇਜ ਦੇ ਉੱਤੇ ਤੇ ਉਹ ਸੁੱਖੀ ਸਾਹਿਬ ਨੇ ਮੈਨੂੰ ਦਿੱਤਾ ਸੀਗਾ ਉਹ ਗਿਫਟ ਅਜੇ ਵੀ ਮੇਰੇ ਕੋਲ ਪਿਆ ਸੰਭਾਲਿਆ
1: ਹੋਇਆ ਕਿਆ ਬਾਤ ਹੈ ਕਿਆ ਬਾਤ
0: ਹੈ 27 ਸਾਲ ਹੋ ਗਏ ਲੇਕਿਨ ਉਸੇ ਤਰ੍ਹਾਂ ਸੰਭਾਲਿਆ ਪਿਆ ਆ
1: ਤੁਸੀਂ ਸਾਰੀ ਕਹਾਣੀ ਸੁਣਾ ਦਿੱਤੀ ਤੇ ਹੁਣ ਜਿਹੜੇ ਸਰੋਤੇ ਸੁਣ ਰਹੇ ਹੋਣਗੇ ਉਹਨਾਂ ਦੇ ਦਿਮਾਗ ਚ ਜ਼ਰੂਰ ਸਵਾਲ ਹੋਣਾ ਹੈ ਕਿ ਜਿਹੜੇ ਕਾਲਰ ਗੱਲ ਕਰ ਰਹੇ ਨੇ ਇਹ ਰੇਡੀਓ ਦੇ ਵਿੱਚ ਕੀ ਕੰਮ ਕਰਦੇ ਸੀ ਫਿਰ ਤਾਂ ਬਹੁਤ ਪੂਰੀ ਜ਼ਿੰਦਗੀ ਦਾ ਤੋਹਫ਼ਾ ਹੁੰਦਾ ਹੈ ਨਾ ਸਾਰੀ ਉਮਰ ਸਾਨੂੰ ਇਹੋ ਜਿਹੇ ਪਲ ਇਹੋ ਜਿਹੀਆਂ ਯਾਦਾਂ ਭੁੱਲਦੀਆਂ ਨੀ ਬਿਲਕੁਲ ਬਿਲਕੁਲ ਜੀ ਬਿਲਕੁਲ ਕਿਆ ਬਾਤ ਚਲੋ ਬਹੁਤ ਵਧੀਆ
0: ਇੰਨਾ ਪਿਆਰ ਨਹੀਂ ਹੈਗਾ ਲੇਕਿਨ ਉਦੋਂ ਉਹਨਾਂ ਦਾ ਦਿੱਲੀ ਪਿਆਰ ਸੀਗਾ ਤੇ ਉਹ ਜਿਹੜੇ ਦੋਸਤ ਰੇਡੀਓ ਨਾਲ ਵੀ ਮਿਲੇ ਉਹ ਅੱਜ ਤੱਕ ਵੀ ਰਿਸ਼ਤੇਦਾਰੀ ਨਾਲ
1: ਚਲੋ ਬਹੁਤ ਵਧੀਆ ਜੀ ਏਦਾਂ ਹੀ ਰਿਸ਼ਤਾ ਬਰਕਰਾਰ ਰਹੇ ਜੀ ਬਿਲਕੁਲ ਤੇ ਹੁਣ ਮੈਨੂੰ ਗੀਤ ਵੀ ਦੱਸੋ ਤੁਸੀਂ ਅੱਜ ਕਿਹੜਾ ਸੁਣਨਾ
0: ਗੀਤ ਮੈਡਮ ਅੰਬਰ ਦਾ ਸੀਜ਼ਨ ਚੱਲ ਰਿਹਾ ਤੇ ਸੁਖਵਿੰਦਰ ਦੀ ਆਵਾਜ਼ ਹੀ ਸੁਣਾ ਰਹੀ ਹੋ
1: ਠੀਕ ਹੈ ਜੀ ਠੀਕ ਹੈ ਜ਼ਰੂਰ ਪਲੇ ਕਰਾਂਗੇ ਜੀ ਕੀ ਥੈਂਕ ਯੂ ਸੋ ਮੱਚ ਕਾਲ ਕਰਨ ਦੇ ਲਈ ਲਓ ਜੀ ਅੰਬਾਂ ਦੇ ਸੀਜ਼ਨ ਨੂੰ ਸਮਰਪਿਤ ਇਹਨਾਂ ਨੇ ਗੀਤ ਡਿਮਾਂਡ ਕੀਤੀ ਹੈ ਅੰਬੀਆਂ ਨੂੰ ਤਰਸੇਂਗੀ ਜ਼ਰੂਰ ਪਲੇ ਕਰਾਂਗੇ ਜੀ ਇਹ ਗੀਤ ਸੁਖਵਿੰਦਰ ਦੀ ਆਵਾਜ਼ ਦੇ ਵਿੱਚ ਇੰਜੋਏ ਵੀ ਕਰੋ ਤੁਸੀਂ ਵੀ ਇੰਜੋਏ ਕਰੋ ਇਹ ਗੀਤ

0: प्रोग्राम एंजॉय कर रहे हो जी, पंजाबी तड़का ते पंजाबी तड़का दे विच अगले कॉलर पहुंच गए ने जी, तड़का लगान दे लई गल कर दे इन्हां दे नाल। हैलो
1: हेलो नवेदता मैडम जी, नमस्कार जी।
0: नमस्कार जी, कौन बोल रहे हो?
1: मैं राम रवाया शर्मा जी, पिंड समराए जिला जलंधर तो बोल रहे हैं जी।
0: स्वागत है जी प्रोग्राम दे विच, की हाल चाल ने?
1: मैडम जी बहुत बढ़िया हाल चाल है जी, तुसी भी साढ़े नगर समराए आवाज दे जरिए पहुंचे हैं, थोड़ा भी बहुत स्वागत है जी।
0: थैंक यू सो मच, थैंक यू जी। ते फिर हुन की चल रहा है, की कर रहे हो?
1: मैडम जी मैं जी दवाइयां दी दुकान है जी अपनी, बहुत पुरानी, ते मैं हुन उत्थे कपड़े कम बैठे हैं जी।
0: ठीक है, दवाइयां बेच रहे हो है?
1: हाँ जी, हाँ दवाइयां बेच रहे जी, मेरे नाल मेरे बेटे दो आ, और बहुत दवाइयां बेची है, ते
0: मैं रेडियो सुनना पे दवाइयां ओ वेचन, मैं तो सुनांगा रेडियो।
1: ਹਾਂ ਜੀ ਜੀ, ਆਪਣਾ ਮਨੋਰੰਜਨ ਰੱਖਿਆ ਜੀ, ਰੇਡੀਓ ਦਾ ਜੀ ਪੱਕੇ ਲਿਸਣੇ ਆ ਤੁਹਾਡੇ ਜੀ, ਬਹੁਤ ਦੋਨੇ ਪ੍ਰੋਗਰਾਮ ਸੁਣੀ ਦੇ ਵੀ ਆ ਜੀ, ਕਾਲ ਵੀ ਲਾਈ ਦੀ ਜੋ ਤਕਰੀਬਨ ਲੱਗੀ ਜਾਂਦੀ ਰੋਜ਼ ਜੀ।
0: ਕੀ ਬਾਤ ਹੈ ਸਰ, ਬਹੁਤ ਵਧੀਆ। ਤੇ ਫਿਰ ਅੱਜ ਕਿਹੜਾ ਗੀਤ ਸੁਣਨਾ?
1: ਅੱਜ ਮੈਡਮ ਜੀ ਤੁਸੀਂ ਅਮਰਿੰਦਰ ਗਿੱਲ ਜੀ ਦਾ ਗੀਤ ਬਹੁਤ ਵਧੀਆ ਜੀ, ਬਾਪੂ।
0: ਆਹਾਂ, ਅੱਜ ਬਾਪੂ ਗੀਤ ਸੁਣਨਾ। ਅੱਛਾ ਤੁਸੀਂ ਮੈਨੂੰ ਇਹ ਦੱਸੋ, ਤੁਸੀਂ ਇਹੀ ਗੀਤ ਕਿਉਂ ਫਰਮਾਇਸ਼ ਕੀਤਾ, ਇਹਦੇ ਪਿੱਛੇ ਰੀਜ਼ਨ? ਕੋਈ ਐਸੀ ਗੱਲ ਸਾਡੇ ਨਾਲ ਸਾਂਝੀ ਕਰੋ ਜੋ ਤੁਹਾਨੂੰ ਕਦੀ ਨਾ ਭੁੱਲਦੀ ਹੋਵੇ, ਕਦੀ ਪਾਪਾ ਦੀ ਡਾਂਟ ਜਾਂ ਉਹਨਾਂ ਦਾ ਪਿਆਰ ਜਾਂ ਉਹਨਾਂ ਦਾ ਤੋਹਫ਼ਾ, ਕੋਈ ਐਸੀ ਗੱਲ ਜੋ ਤੁਹਾਡੇ ਨਾਲ ਸਾਰੀ ਉਮਰ ਲਈ ਬੱਝੀ ਹੋਈ ਹੈ?
1: ਮੈਡਮ ਜੀ ਉਹਨਾਂ ਦੀ ਯਾਦਾਂ ਸਾਡੇ ਦਾ ਸਰੀਵੀ ਦਿਲ ਚ ਰਹਿ ਰਹੀ ਹੈ ਜੀ, ਉਹਨਾਂ ਦੀ ਯਾਦ ਇੱਕ ਬਹੁਤ ਹੁੰਦੀ ਸੀ, ਤੇ ਜਿੱਥੇ ਉਹ ਡਾਕਟਰ ਹੁੰਦੇ ਸੀ ਪਿੰਡਾਂ ਦੇ ਵਿੱਚ, ਡਾਕਟਰ ਬਹੁਤ ਘੱਟ ਹੁੰਦੇ ਸੀਗੇ ਜੀ ਉਸ ਵੇਲੇ।
0: ਅੱਛਾ,
1: ਤੇ ਸਾਡੇ ਆਲੇ ਦੁਆਲੇ ਸੱਤ ਅੱਠ ਅੱਠ ਦਸ ਪਿੰਡ ਹੁੰਦੇ ਛੋਟੇ ਛੋਟੇ ਜਿਹੜੇ, ਜਿੱਥੇ ਉਹਨਾਂ ਨੇ ਯਾਨੀ ਕਿ ਕਿਸੇ ਨੇ ਵੀ ਉਹਨਾਂ ਨੂੰ ਕਹਿਣਾ ਵੀ ਡਾਕਟਰ ਸਾਹਿਬ ਇਹਦਾ ਘਰ ਆਉਣਾ ਪੈਣਾ ਜੀ, ਉਹਨਾਂ ਨੇ ਸਾਈਕਲ ਤੇ ਜਾਣਾ ਜੀ।
0: ਅੱਛਾ,
1: ਤੇ ਸਾਈਕਲ ਤੇ ਜਾਣਾ, ਤੇ ਸਾਨੂੰ ਹੁੰਦੀ ਸੀ ਬਹੁਤ, ਸਾਡੇ ਡੈਡੀ ਹੁਣੀ ਜਾਣਾ ਆ, ਸਾਡੇ ਲਾਗੇ ਲਾਗੇ ਪਿੰਡ ਛੋਟੇ ਛੋਟੇ ਪਿੰਡ ਦੇ ਲਾਗੇ ਚਲਾਂਗ ਮਛਿਆਣਾ ਪਡੋਰੀ ਜਾਂ ਦੋ ਤਿੰਨ ਪਿੰਡ ਹੋਰ ਆ ਜੀ, ਉਹਨਾਂ ਦੇ ਜਾਂਦੇ ਹੁੰਦੇ ਸੀ ਉਹ।
0: ਅੱਛਾ,
1: ਤੇ ਉਹਨਾਂ ਦੇ ਨਾਲ ਅਸੀਂ ਜਾਣ ਕੇ ਜਿੱਦ ਕਰ ਲੈਣੀ ਵੀ ਅਸੀਂ ਜਾਣਾ ਆ, ਸਾਨੂੰ ਡੰਡੇ ਦੇ ਸਾਈਕਲ ਤੇ ਬਿਠਾ ਕੇ ਨੀ ਲੈ ਕੇ ਜਾਣਾ ਨਾਲ ਦੇ।
0: ਠੀਕ ਹੈ,
1: ਤੇ ਸਾਡੇ ਪਿਤਾ ਜੀ ਇੱਦਾਂ ਦੇ ਇਨਸਾਨ ਸੀਗੇ, ਸਾਡੇ ਆਲੇ ਦੁਆਲੇ ਪਿੰਡਾਂ ਦੇ ਕਿਸੇ ਕੋਲ ਪੈਸਾ ਨਹੀਂ ਵੀ ਹੁੰਦਾ ਸੀ ਤਾਂ ਉਹਨੇ ਉਦਾਂ ਹੀ ਦਵਾਈ ਦੇ ਨੀ ਕਹਿਣਾ, ਕੋਈ ਨੀ ਲੈ ਦਿੰਦੀ,
0: ਫ੍ਰੀ ਇਲਾਜ ਕਰ ਦਿੰਦੇ ਸੀ।
1: ਹਾਂ ਨਹੀਂ ਤਾਂ ਜਿਹੜੀ ਦੇ ਲੋਕਾਂ ਨੇ

0: ਤੇ ਸਾਡੇ ਆਲੇ ਦੁਆਲੇ ਸੱਤ ਅੱਠ ਅੱਠ ਦਸ ਪਿੰਡ ਹੁੰਦੇ ਛੋਟੇ ਛੋਟੇ ਜਿਹੜੇ ਜਿੱਥੇ ਉਹਨਾਂ ਨੇ ਯਾਨੀ ਕਿ ਕਿਸੇ ਨੇ ਵੀ ਉਹਨਾਂ ਨੂੰ ਕਹਿਣਾ ਵੀ ਡਾਕਟਰ ਸਾਹਿਬ ਇਹਦਾ ਘਰ ਆਉਣਾ ਪੈਣਾ ਜੀ, ਉਹਨਾਂ ਸਾਈਕਲ ਤੇ ਜਾਣਾ ਜੀ।
1: ਅੱਛਾ,
0: ਤੇ ਸਾਈਕਲ ਤੇ ਜਾਣਾ ਤੇ ਸਾਨੂੰ ਹੁੰਦੀ ਬਹੁਤ, ਸਾਡੇ ਡੈਡੀ ਹੁਣੀ ਜਾਣਾ ਆ, ਸਾਡੇ ਲਾਗੇ ਲਾਗੇ ਪਿੰਡ ਛੋਟੇ ਛੋਟੇ ਪਿੰਡ ਦੇ ਲਾਗੇ ਚਲਾਂਗ ਮਛਿਆਣਾ ਪਡੋਰੀ ਜਾਂ ਦੋ ਤਿੰਨ ਪਿੰਡ ਹੋਰ ਆ ਜੀ, ਉਹਨਾਂ ਦੇ ਜਾਂਦੇ ਹੁੰਦੇ ਸੀ ਉਹ।
1: ਅੱਛਾ,
0: ਤੇ ਉਹਨਾਂ ਦੇ ਨਾਲ ਅਸੀਂ ਜਾਣ ਕੇ ਜਿੱਦ ਕਰ ਲੈਣੀ ਵੀ ਅਸੀਂ ਜਾਣਾ ਆ, ਸਾਨੂੰ ਡੰਡੇ ਦੇ ਸਾਈਕਲ ਤੇ ਬਿਠਾ ਕੇ ਨੀ ਲੈ ਕੇ ਜਾਣਾ ਨਾਲ ਦੇ।
1: ਠੀਕ ਹੈ।
0: ਤੇ ਸਾਡੇ ਪਿਤਾ ਜੀ ਇੱਦਾਂ ਦੇ ਇਨਸਾਨ ਸੀਗੇ, ਸਾਡੇ ਆਲੇ ਦੁਆਲੇ ਪਿੰਡਾਂ ਦੇ ਕਿਸੇ ਕੋਲ ਪੈਸਾ ਨਹੀਂ ਵੀ ਹੁੰਦਾ ਸੀ ਤਾਂ ਉਹਨੇ ਉਦਾਂ ਹੀ ਦਵਾਈ ਦੇਣੀ, ਕਹਿੰਦਾ ਕੋਈ ਨੀ ਲੈ ਵੇ ਦੇ ਦੀ,
1: ਫ੍ਰੀ ਇਲਾਜ ਕਰ ਦਿੰਦੇ ਸੀ।
0: ਹਾਂ ਹਾਂ, ਇਹਦੇ ਜਿਹੜੀ ਦੇ ਲੋਕਾਂ ਵਿੱਚ ਹੁੰਦੇ।

0: ਸਾਰੀ ਅੱਜ ਘਰੀ ਹਾਂ ਜੀ, ਅਸੀਂ ਮੈਂ ਵੀ
1: ਅੱਛਾ
0: ਘਰੀ ਹਾਂ। ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ।
1: ਠੀਕ ਹੈ ਠੀਕ ਹੈ,
0: ਹੁਣ
1: ਚਲੋ
0: ਅਸੀਂ ਕੰਮ ਕਰਦੇ ਨਹੀਂ, ਅੱਜ ਗਏ ਨਹੀਂ ਹੈਗੇ, ਸਵੇਰੇ ਜਾਣਗੇ।
1: ਚਲੋ ਵਧੀਆ ਹੈ ਵਧੀਆ, ਐਸੇ ਬਹਾਨੇ ਘਰ ਬਹਿ ਗਏ, ਹੈ ਨਾ।
0: ਹਾਂਜੀ ਹਾਂ, ਮੇਰੀ
1: ਰੱਬ ਨੇ
0: ਸਾਰੀ
1: ਗਰਮੀ
0: ਦਿਹਾੜੀ
1: ਤਾਂ ਹੀ
0: ਸਵੇਰੇ
1: ਪਾਈ ਹੈ
0: ਵਰਤੀ
1: ਵੀ
0: ਹੈ।
1: ਤੁਸੀਂ ਬਹੁਤ ਕੰਮ ਕਰ ਲਿਆ, ਅੱਜ ਰੈਸਟ ਕਰੋ।
0: ਹਾਂਜੀ, ਗਰਮੀ ਬਹੁਤ ਜ਼ਿਆਦਾ ਨਾ, ਮੈਂ ਜਾਈ ਜਾਂਦਾ ਹੁਣ ਕੰਮ 'ਤੇ ਮੈਂ ਵੀ, ਕਈ
1: ਚਲੋ
0: ਵਾਰੀ ਘਰ
1: ਵਧੀਆ, ਘਰ
0: ਨਹੀਂ
1: ਬੈਠੋ,
0: ਲੱਗਦਾ।
1: ਅੰਬ ਉਂਬ ਖਾਓ, ਹੈ ਨਾ।
0: ਰੇੜੀਆਂ ਸੁਣੀ ਜਾਂਦਾ ਜੀ, ਅੰਬ ਕਰੇਲੇ ਬਣਾ ਦੇ ਕਦੇ, ਬਸ
1: ਠੀਕ
0: ਕੋਈ
1: ਹੈ
0: ਨਾ ਕੋਈ
1: ਠੀਕ।
0: ਡਿਸ਼ ਬਣਾ ਲੈਣਾ ਜੀ ਹੋਰ।
1: ਗਰਮੀ
0: ਤੇ
1: ਗਰਮੀ ਵੀ ਵਧੀਆ ਲੱਗਦੀ ਐ, ਇਸੇ ਬਹਾਨੇ ਘਰ ਬਹਿਣ ਦਾ ਮੌਕਾ ਮਿਲਦਾ ਹੈ, ਇੱਦਾਂ ਕਿਉਂ।
0: ਹਾਂਜੀ ਹਾਂ, ਨਾ ਇਹਦਾ ਇਸ ਦਾ ਅਰਥ ਹੈ ਜੀ, ਬੈਠਿਆ ਅੰਦਰ।
1: ਠੀਕ ਹੈ
0: ਹਾਂਜੀ ਹਾਂ।
1: ਹਾਂ, ਫਿਰ ਅੱਜ ਕਿਹੜੀ ਗੱਲ ਸੁਣਾਓਗੇ ਸਾਨੂੰ?
0: ਹਾਂਜੀ,
1: ਕਦੀ ਕੁੱਟ ਪਈ ਹੈ?
0: ਬਹੁਤ ਜ਼ਿਆਦਾ
1: ਬਹੁਤ
0: ਜੀ,
1: ਜ਼ਿਆਦਾ। ਅਤੇ ਕਿਹੜੀ ਕੁੱਟ ਭੁੱਲਦੀ ਨਹੀਂ, ਅੱਜ ਵੀ ਨਹੀਂ, ਉਹ ਨਹੀਂ ਮਤਲਬ ਪਿੱਛੇ ਨਹੀਂ ਛੱਡਦੀ?
0: ਮੇਰੀ ਮੰਮਾ ਨੇ ਬਹੁਤ ਕੁੱਟਿਆ ਸੀ ਜੀ ਮੈਨੂੰ,
1: ਆਹਾ,
0: ਤੇ ਉਹਨਾਂ
1: ਤੁਸੀਂ,
0: ਮੈਨੂੰ ਉਹਨਾਂ ਦੀ ਪੇਟੀ ਦੇ ਵਿੱਚੋਂ 20 ਰੁਪਏ ਕੱਢੇ ਸੀ ਜੀ ਚੋਰੀਓ,
1: ਓਹੋ,
0: ਪਤਾ ਲੱਗ ਗਿਆ ਮੰਜੇ ਵਾਲਾ ਬੰਨ ਕੇ ਕੁੱਟਿਆ ਜੀ, ਨਿਕਲ ਆਉਂਦਾ ਸੀ ਜੀ ਮੈਂ। ਹਾਂਜੀ
1: ਠੀਕ
0: ਹਾਂ,
1: ਹੈ, ਮਤਲਬ ਉਸ ਤੋਂ ਬਾਅਦ ਚੰਗੀ ਤਰ੍ਹਾਂ ਕੰਨ ਹੋ ਗਏ ਫਿਰ ਨਹੀਂ, ਹੈ ਨਾ, ਚੋਰੀ ਵਾਲੇ ਨੂੰ ਅਸੀਂ।
0: ਹਾਂਜੀ, ਵੈਸੇ ਮੇਰੇ ਪੇਰੈਂਟਸ ਰਹੇ ਨਹੀਂ ਮੈਡਮ ਜੀ, ਮੋਮ ਪਤਾ ਨਹੀਂ ਡੈਡ ਹੋਣੀ। ਹਾਂਜੀ ਹਾਂ, ਸ਼ਹਿਰ ਹੋ ਗਏ ਸੀ ਜੀ ਉਹ।
1: ਠੀਕ ਹੈ, ਚਲੋ, ਇਹੋ ਜਿਹੀਆਂ ਜਿਹੜੀਆਂ ਯਾਦਾਂ ਨੇ ਨਾ, ਉਹ ਮਤਲਬ ਉਹ ਜਿਹੜੀ ਕੁੱਟ ਪਈ ਹੈ, ਉਹ ਅੱਜ ਵੀ, ਹੈ ਨਾ, ਤੁਹਾਨੂੰ ਕਰ ਦਿੰਦੀ ਹੈ, ਰੋਂਗਟੇ ਖੜੇ ਕਰ ਦਿੰਦੀ ਹੈ ਕਿ ਨਾ ਨਾ ਨਾ ਨਾ, ਚੋਰੀ ਵਾਲੇ ਪਾਸੇ ਨਹੀਂ ਜਾਣਾ।
0: ਹਾਂਜੀ ਹਾਂ, ਬਾਕੀ ਮੈਨੂੰ ਸਿਆਣਿਆਂ ਦੀਆਂ ਗੱਲਾਂ ਤਾਂ ਹਮੇਸ਼ਾ ਮਨ ਕਰਨਾ ਚਾਹੀਦਾ ਜੀ।
1: ਜੀ ਬਿਲਕੁਲ।
0: ਹਾਂਜੀ
1: ਤੇ ਫਿਰ ਅੱਜ ਗੀਤ ਕਿਹੜਾ ਸੁਣਨਾ?
0: ਮੈਨੂੰ ਹਰਜੀਤ ਹਰਮਨ ਜੀ ਦੀ ਗਾਇਕੀ ਬਹੁਤ ਸਾਫ ਸੁਥਰੀ ਹੈ, ਕੋਈ ਮਰਜ਼ੀ ਗਾਣਾ ਲਾ ਦੇ ਜੀ ਨਾਲ।
1: ਕੋਈ ਮਰਜ਼ੀ ਲਗਾ ਦਈਏ, ਚੋਇਸ ਕੋਈ ਨਹੀਂ ਹੈ।
0: ਜਿਹੜਾ ਸਾਡਾ ਦਿਲ ਕਰੇ ਜੀ।
1: ਠੀਕ ਹੈ ਜੀ, ਠੀਕ ਹੈ, ਜ਼ਰੂਰ ਲਗਾਵਾਂਗੇ। ਤੇ ਚਲੋ, ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
0: ਓਕੇ ਮੈਮ, ਬਾਏ, ਮੋਸਟ ਵੈਲਕਮ।

0: ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਪੰਜਾਬੀ ਤੜਕਾ ਅਤੇ ਲਗਾਤਾਰ ਸਾਡੇ ਲਿਸਨਰਸ ਦੋਸਤਾਂ ਦੀਆਂ ਕਾਲਸ ਆ ਰਹੀਆਂ ਨੇ ਅਤੇ ਅਗਲੀ ਕਾਲ ਸੁਣਦੇ ਹਾਂ ਕੌਣ ਬੋਲ ਰਹੇ ਨੇ ਹੈਲੋ
1: ਹੈਲੋ ਮੈਡਮ ਨਮਸਕਾਰ
0: ਨਮਸਕਾਰ ਜੀ ਕੌਣ ਗੱਲ ਕਰ ਰਹੇ ਹੋ
1: ਸੁਖਬੀਰ ਸਿੰਘ ਸ਼ਾਜਰੀ ਬੋਲਦਾ ਜੀ ਸੰਗਰੂਰ ਕੋਲੋਂ ਮੈਡਮ ਜੀ
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਕੀ ਹਾਲ ਚਾਲ ਨੇ
1: ਹਾਲ ਚਾਲ ਠੀਕ ਹੈ ਜੀ ਗਰਮੀ ਬਹੁਤ ਜ਼ਿਆਦਾ ਹੋ ਰਹੀ ਹੈ ਜੀ
0: ਗਰਮੀ ਜ਼ਿਆਦਾ ਹੋ ਗਈ ਤੇ ਲਓ ਤੁਸੀਂ ਦੁਆਬੇ ਵੱਲ ਆ ਜਾਓ ਇੱਧਰ ਤਾਂ ਮੌਸਮ ਸੋਹਣਾ ਹੋ ਗਿਆ
1: ਵਾਹ ਜੀ ਵਾਹ ਜੀ ਮੇਰੀ ਬੈਫ

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਦੇਖਦੇ ਹਾਂ ਜੀ ਅਗਲੇ ਕਿਹੜੇ ਕਾਲਰ ਪਹੁੰਚੇ ਨੇ ਸਾਡੇ ਕੋਲ ਤੜਕਾ ਲਗਾਉਣ ਦੇ ਲਈ। ਹੈਲੋ
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਡਮ ਰਾਜਕੁਮਾਰ ਸ਼ਰਮਾ ਲੁਧਿਆਣੇ ਤੋਂ ਬੋਲ ਰਿਹਾ ਜੀ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਹਾਲ ਚਾਲ ਮੈਡਮ ਬਹੁਤ ਵਧੀਆ ਜੀ।
0: ਬਹੁਤ ਵਧੀਆ, ਤੇ ਕੀ ਕਰ ਰਹੇ ਹੋ ਫਿਰ?
1: ਬਸ ਮੈਡਮ ਪ੍ਰੋਗਰਾਮ ਇੰਜੋਏ ਕਰਦੇ ਪਏ ਸੀਗੇ।
0: ਓਕੇ, ਉਹ ਤਾਂ ਮੈਨੂੰ ਪਤਾ ਲੱਗ ਗਿਆ ਤੁਸੀਂ ਪ੍ਰੋਗਰਾਮ ਇੰਜੋਏ ਕਰਦੇ ਪਏ ਹੋ, ਤਾਂ ਹੀ ਕਾਲ ਕੀਤੀ ਹੈ। ਉਸ ਤੋਂ ਇਲਾਵਾ ਕੀ ਕਰ ਰਹੇ ਸੀ?
1: ਬਸ ਮੈਡਮ ਨਾਈਟ ਡਿਊਟੀ ਆ ਤੇ ਹੁਣ ਰੈਸਟ ਸੀ, ਰਾਤ ਨੂੰ ਕਿਤੇ ਜਾਣਾ ਵਾ।
0: ਠੀਕ ਹੈ ਠੀਕ ਹੈ, ਚਲੋ ਬਹੁਤ ਵਧੀਆ। ਤੇ ਫਿਰ ਨਾਈਟ ਡਿਊਟੀ ਤੋਂ ਬਾਅਦ ਤੁਸੀਂ ਫਿਰ ਦਿਨੇ ਸੌਂਦੇ ਨਹੀਂ, ਰੇਡੀਓ ਸੁਣਦੇ?
1: ਰੇਡੀਓ ਵੀ ਸੁਣਦੇ ਆ, ਜਿੱਦਾਂ ਅੱਜ ਕੱਲ ਸੰਡੇ ਸੀ ਨਾ, ਕੱਲ ਛੁੱਟੀ ਹੁੰਦੀ ਆ।
0: ਅੱਛਾ,
1: ਪਰ ਨਾਈਟ ਡਿਊਟੀ ਕਰਕੇ ਆਓ ਤਾਂ ਵੀ ਬੰਦਾ ਕਿੱਥੇ ਸੌਂਦਾ ਜੀ, ਘਰੇ ਆ ਕੇ ਘੰਟਾ ਦੋ ਘੰਟੇ ਸੌਂਦਾ, ਕਦੇ ਬੱਚਿਆਂ ਨੂੰ ਲਿਆ ਤੇ ਕਦੇ ਛੱਡਿਆ, ਬਸ ਇਹੀ ਡਿਊਟੀ ਹੁੰਦੀ ਹੈ।
0: ਚਲੋ ਕੋਈ ਗੱਲ ਨਹੀਂ, ਇਹੀ ਲਾਈਫ ਹੈ ਨਾ, ਜਿੱਦਾਂ ਜਿੱਦਾਂ ਦਾ ਬਣੇ ਮੌਕਾ ਜੋ ਹੋਵੇ ਉਹਦੇ ਅਕੋਰਡਿੰਗ ਢਲ ਜਾਣਾ ਠੀਕ ਰਹਿੰਦਾ।
1: ਬਿਲਕੁਲ ਜੀ, ਬਿਲਕੁਲ ਜੀ।
0: ਅਤੇ ਫਿਰ ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਮੈਨੂੰ ਐਸੀ ਕਹਾਣੀ ਸੁਣਾਉਣੀ ਹੈ ਜਿਹੜੀ ਬਿਲਕੁਲ ਤੁਹਾਨੂੰ ਅਜੇ ਤੱਕ ਭੁੱਲ ਨਹੀਂ ਰਹੀ, ਬਚਪਨ ਦਾ ਕੋਈ ਕਿੱਸਾ ਸੁਣਾਓ, ਕਦੀ ਕੁੱਟ ਪਈ ਹੋਵੇ ਜਾਂ ਕਿਸੇ ਨੇ ਬਹੁਤ ਜ਼ਿਆਦਾ ਪਿਆਰ ਕੀਤਾ ਹੋਵੇ, ਕੁਛ ਕੋਈ ਵੀ ਕਿੱਸਾ ਕਹਾਣੀ ਬਚਪਨ ਦਾ ਸੁਣਾਓ ਜਿਹੜਾ ਭੁੱਲਦਾ ਨਾ ਹੋਵੇ।
1: ਸੁਣਾਉਂਦਾ ਵਾਂ, ਇੱਕ ਵਾਰੀ ਮੈਂ ਤਾਂ ਮੇਰੇ ਫਾਦਰ ਸਾਹਿਬ ਨਵੇਂ ਸ਼ਹਿਰ ਗਏ ਸੀਗੇ, ਮਾਲ ਸਪਲਾਈ ਕਰਦੇ ਸੀ ਸਪੇਅਰ ਪਾਰਟ ਦਾ।
0: ਅੱਛਾ,
1: ਉਹ ਗੱਲ ਅੱਜ ਤੱਕ ਨਹੀਂ ਮੈਨੂੰ ਭੁੱਲਦੀ, 2020 ਦੀ ਗੱਲ ਆ।

0: ਅਸੀਂ ਜਦੋਂ ਸਪੇਅਰ ਪਾਰਟ ਦੀ ਦੁਕਾਨ ਤੋਂ ਜਦੋਂ ਡੈਡੀ ਨੇ ਮਾਲ ਦਿੱਤਾ ਤੇ ਫਾਦਰ ਸਾਹਿਬ ਨੇ ਪਿੱਛੇ ਬੈਠੇ ਸਕੂਟਰ ਤੇ ਮੈਂ ਚਲਾਉਂਦਾ ਸੀ, ਉਹ ਜਦੋਂ ਪਿੱਛੇ ਸਕੂਟਰ ਤੇ ਬੈਠੇ ਹੀ ਤੇ ਮੈਂ ਸਕੂਟਰ ਸਟਾਰਟ ਕਰਕੇ ਚਲਾ ਗਿਆ।
1: ਅੱਛਾ,
0: ਮੈਂ ਇਕੱਲਾ ਪਿੱਛੇ ਜਾਣੀ ਕਿ ਸਕੂਟਰ ਤੇ ਚਲਾਉਂਦੇ ਚਲਾਉਂਦੇ ਇਕੱਲਾ ਕਰਦਾ ਰਿਹਾ। ਮੈਂ ਕਿਹਾ ਡੈਡੀ ਬੋਲ ਦੇ, ਕਿਉਂ ਮੈਂ ਦੂਜੀ ਦੁਕਾਨ 2-2.5 ਕਿਲੋਮੀਟਰ ਅੱਗੇ ਜਾ ਕੇ ਦੇਖਿਆ ਪਿੱਛੇ ਹੈ ਹੀ ਨਹੀਂ। ਬਹੁਤ ਜਾਣੀ ਕਿ ਉਹਨਾਂ ਦੀ ਯਾਦ ਅੱਜ ਤੱਕ ਨੀ ਭੁੱਲਦੀ ਹੈਗੀ। ਬਾਕੀ ਮਾਂ ਪਿਓ ਦੀਆਂ ਜਿਹੜੀਆਂ ਗਾਲਾਂ ਹੁੰਦੀਆਂ ਕਿ ਘਿਓ ਦੀਆਂ ਨਾਲਾਂ ਹੁੰਦੀਆਂ, ਉਹਨਾਂ ਦਾ ਪਿਆਰ ਹੀ ਇੰਨਾ ਹੁੰਦਾ।
1: ਬਿਲਕੁਲ ਬਿਲਕੁਲ, ਇਹੋ ਜਿਹੇ ਕਿਸੇ ਤਾਂ ਕਈਆਂ ਨਾਲ ਹੋਏ ਆ ਹਨਾ, ਸਕੂਟਰ ਚਲਾ ਕੇ ਚਲੇ ਗਏ ਤੇ ਪਿੱਛੇ ਵੇਖਿਆ ਹੀ ਨਹੀਂ। ਇਹੋ ਜਿਹੀਆਂ ਕਹਾਣੀਆਂ ਅਕਸਰ ਸੁਣਨ ਨੂੰ ਮਿਲ ਜਾਂਦੀਆਂ। ਚਲੋ ਤੇ ਮੈਨੂੰ ਗੀਤ ਦੱਸੋ, ਕਿਹੜਾ ਸੁਣੋਗੇ ਅੱਜ?
0: ਗੀਤ ਜੀ ਜੱਸੀ ਸੋਲ ਦਾ ਗੁੱਡੀ ਐਵੇਂ ਤਾਂ ਨੀ ਚੜੀਏ ਸਮਾਨੀ ਜਾ ਰਹਾ ਜੀ। ਸਾਡੇ ਬਹੁਤ ਪੁਰਾਣੇ ਦੋਸਤ ਸੀਗੇ, ਸੁਣਦੇ ਹੁੰਦੇ ਸੀ, ਉਹਨਾਂ ਦੀ ਡੈਥ ਹੋ ਗਈ ਸੀ ਤੇ ਮੈਂ ਕਿਹਾ ਚਲੋ ਅੱਜ ਉਹਨਾਂ ਦੀ ਯਾਦ ਆਈ ਤੇ ਮੈਂ ਕਿਹਾ ਚਲੋ ਗਾਣਾ ਵੀ ਉਹਨਾਂ ਦਾ ਸੁਣਦੇ ਕਿਹੜਾ ਉਹਨਾਂ ਨੂੰ ਪਸੰਦ।
1: ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ ਗੀਤ ਅਤੇ ਇਸੇ ਤਰ੍ਹਾਂ ਹੀ ਸੁਣਦੇ ਰਹੋ ਰੇਡੀਓ ਰੇਨਬੋ ਅਤੇ ਇੰਜੋਏ ਕਰੋ ਗੀਤ ਜੱਸੀ ਸੋਹਲ ਦੀ ਆਵਾਜ਼ ਦੇ ਵਿੱਚ, ਗੁੱਡੀ ਐਵੇਂ ਤਾਂ ਨਹੀਂ ਚੜੀ।

0: ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਪੰਜਾਬੀ ਤੜਕਾ ਤੇ ਪਹੁੰਚ ਚੁੱਕੇ ਨੇ ਅਗਲੇ ਕਾਲਰ ਵੀ ਸਾਡੇ ਤੱਕ। ਹੈਲੋ,
1: ਹੈਲੋ, ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਤਰਸੇਮ ਬੋਲ ਰਿਹਾ ਜੀ, ਜਲੰਧਰ ਤੋਂ, ਬਾਈਪਾਸ ਤੋਂ।
0: ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ, ਕੀ ਹਾਲ ਚਾਲ ਨੇ?
1: ਥੈਂਕ ਯੂ ਮੈਡਮ ਜੀ, ਬਹੁਤ ਵਧੀਆ ਹਾਲ ਚਾਲ ਜੀ।
0: ਚਲੋ ਜ਼ਰਾ ਨਾ ਥੋੜ੍ਹਾ ਜਿਹਾ ਦੂਰ ਹੋ ਕੇ ਗੱਲ ਕਰੋ, ਰੇਡੀਓ ਦੇ ਵਿੱਚੋਂ ਤੁਹਾਡੀ ਆਵਾਜ਼ ਆ ਰਹੀ ਹੈ।
1: ਠੀਕ ਹੈ ਜੀ, ਇੱਕ ਮਿੰਟ। ਹਾਂ ਜੀ ਮੈਡਮ ਜੀ।
0: ਜੀ ਕੀ ਕਰ ਰਹੇ ਹੋ ਸਰ?
1: ਬਸ ਸ਼ੌਪ ਤੇ ਬੈਠੇ ਮੈਮ।
0: ਕਿਆ
1: ਪ੍ਰੋਗਰਾਮ ਇੰਜੋਏ ਕਰ ਰਹੇ ਹਾਂ।
0: ਕਿਸ ਚੀਜ਼ ਦੀ ਸ਼ੌਪ?
1: ਆਪਣੀ ਕਰਿਆਨਾ ਸ਼ੌਪ ਹੈ ਮੈਮ।
0: ਅੱਛਾ ਜੀ, ਚਲੋ ਵਧੀਆ, ਫਿਰ ਤਾਂ ਮੌਸਮ ਦਾ ਆਨੰਦ ਲੈ ਰਹੇ ਹੋ।
1: ਹਾਂ ਜੀ, ਮੌਸਮ ਤਾਂ ਇਦਾਂ ਹੀ ਹੈ ਜੀ, ਕਲੀ ਬਰਸਾ ਹੋ ਰਹੀ ਹੈ ਕਭੀ।
0: ਜੀ
1: ਮੌਸਮ ਤਾਂ ਇਦਾਂ ਹੀ ਹੈ, ਚੱਪਕਾ ਹੀ ਹੈ।
0: ਅੱਛਾ ਚਲੋ, ਮੈਨੂੰ ਇਹ ਦੱਸੋ ਕਿ ਤੁਹਾਡਾ ਬਚਪਨ ਦਾ ਨਾਮ ਕੀ ਸੀ? ਨਿਕਨੇਮ ਦੱਸੋ ਆਪਣਾ, ਛੋਟਾ ਨਾਮ ਜਿਹੜਾ ਕਈਆਂ ਨੇ ਵਿਗਾੜ ਕੇ ਰੱਖਿਆ ਹੁੰਦਾ ਹੈ ਜਾਂ ਕੋਈ ਘਰ ਦੇ ਪਿਆਰ ਨਾਲ ਬੁਲਾਉਂਦੇ ਸੀ, ਉਹ ਵਾਲਾ ਨਾਮ ਦੱਸੋ ਆਪਣਾ।
1: ਵੈਸੇ ਤਾਂ ਕਈ ਨਾਮ ਬੱਚਿਆਂ ਨੂੰ ਪਿਆਰ ਨਾਲ ਬੁਲਾਉਂਦੇ ਸੀਗੇ, ਪਰ ਸੋਮਾ ਸੀ ਮੇਰਾ ਨਾਮ, ਸੋਮਾ ਹੀ ਜ਼ਿਆਦਾ ਕਹਿੰਦੇ ਆ।
0: ਠੀਕ ਹੈ ਠੀਕ ਹੈ। ਨਹੀਂ, ਇੱਕ ਮੰਮੀ ਪਾਪਾ ਨੇ ਨਾਮ ਰੱਖਿਆ ਹੁੰਦਾ ਜਿਹੜਾ ਅਸੀਂ ਕਿਸੇ ਨੂੰ ਨਹੀਂ ਦੱਸਦੇ, ਤੇ ਅਸੀਂ ਕਹਿੰਦੇ ਨਾ ਨਾ ਕਿਸੇ ਦੇ ਸਾਹਮਣੇ ਨਹੀਂ ਇਹ ਨਾਮ ਲੈਣਾ।
1: ਹਾਂਜੀ ਹਾਂਜੀ,
0: ਉਹ ਵਾਲਾ ਨਾਮ ਪੁੱਛਿਆ।
1: ਹਾਂਜੀ,
0: ਉਹ ਕੋਈ ਨਾਮ ਨਹੀਂ ਹੈ,
1: ਉਹ ਕੋਈ ਨਾਮ ਨਹੀਂ ਜੀ,
0: ਉਹ ਕੋਈ ਨਾਮ ਨਹੀਂ ਦੱਸਣਾ ਨਹੀਂ।
1: ਕਹਿ ਦੇਣਾ ਕਦੀ ਕਦੀ ਛੋਟੂ, ਕਹਿ ਦੇਣਾ ਕਦੀ ਕਾਕਾ, ਕਹਿ ਦੇਣਾ
0: ਮਾਂ ਵਾਲਾ ਨਾਮ, ਮਾਂ ਵਾਲਾ ਨਾਮ।
1: ਹਾਂਜੀ ਹਾਂਜੀ,
0: ਕਿਉਂਕਿ ਮਾਵਾਂ ਨੇ ਤਾਂ ਬਹੁਤ ਸਾਰੇ ਨਾਮ ਰੱਖੇ ਹੁੰਦੇ ਆ ਨਾ, ਇੱਕ ਇੱਕ ਨਾਮ ਤੋਂ ਅੱਗੋਂ ਜਵਾਬ ਨਾ ਦਿੱਤਾ ਤੇ ਦੂਜਾ ਨਾਮ, ਤੀਜਾ ਨਾਮ, ਚੌਥਾ ਨਾਮ, ਹਨਾ, ਲਗਾਤਾਰ
1: ਬਹੁਤ ਨਾਮ ਹੁੰਦੇ ਆ ਜੀ।
0: ਠੀਕ ਹੈ, ਚਲੋ ਗੀਤ ਦੱਸੋ ਕਿਹੜਾ ਸੁਣਨਾ ਅੱਜ?
1: ਬਲਕਾਰ ਸਿੱਧੂ ਦਾ ਸੁਣਾ ਦਿਓ ਮੈਮ, ਨਾਮ ਕੀ ਵਿਚੜੀਆਂ।
0: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ। ਤੇ ਹੋਰ ਤੁਸੀਂ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ?
1: ਨਹੀਂ ਜੀ ਮੈਡਮ।
0: ਨਹੀਂ ਜੀ, ਬਸ ਗੀਤ ਹੀ ਸੁਣਨਾ। ਠੀਕ ਹੈ, ਥੈਂਕ ਯੂ ਜੀ, ਥੈਂਕ ਯੂ ਕਾਲ ਕਰਨ ਦੇ ਲਈ। ਤੇ ਲਓ ਜੀ, ਬਲਕਾਰ ਸਿੱਧੂ ਦੀ ਆਵਾਜ਼ ਦੇ ਵਿੱਚ ਅਸੀਂ ਵੀ ਸੁਣਦੇ ਹਾਂ ਗੀਤ ਲੌਂਗ ਤਵਿੱਤੜੀਆਂ।

0: ਤੇ ਫਿਰ ਤੁਸੀਂ ਮੈਨੂੰ ਅੱਜ ਕਿਹੜੀ ਗੱਲ
1: ਮੈਡਮ ਜਿਸ
0: ਸੁਣਾਓਗੇ?
1: ਤਰ੍ਹਾਂ
0: ਹਾਂ
1: ਬਹੁਤ ਨਿਮਰਤਾ ਨਾਲ ਗੱਲ ਕਰਦੇ ਹੋ, ਬਹੁਤ ਅੱਛਾ ਲੱਗਦਾ ਮੈਮ।
0: ਠੀਕ ਹੈ, ਥੈਂਕ ਯੂ ਸੋ ਮਚ, ਹੋਰ ਨਿਮਰਤਾ ਨਾਲ
1: ਮੈਂ
0: ਗੱਲ
1: ਪਿਆਰ
0: ਕਰੂੰਗੀ।
1: ਨਾਲ ਨਿਮਰਤਾ ਨਾਲ ਗੱਲ ਕਰਦੇ ਨਾ ਸਭ ਦੋਸਤਾਂ ਨੂੰ ਬਹੁਤ ਅੱਛਾ ਲੱਗਦਾ ਮੈਮ।
0: ਚਲੋ ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ, ਤੁਸੀਂ ਐਪਰੀਸ਼ੀਏਟ ਕੀਤਾ। ਤੇ ਮੈਨੂੰ ਦੱਸੋ ਕਿ ਬਚਪਨ ਵਿੱਚ ਕਦੀ ਕੁੱਟ ਪਈ ਸੀ?
1: ਮੈਡਮ ਬਹੁਤ ਵਾਰੀ, ਮੈਡਮ
0: ਓਹੋ ਬਹੁਤ
1: ਬਚਪਨ
0: ਵਾਰੀ।
1: ਮੈਡਮ ਸਭ ਦਾ ਇੱਕ ਵੱਖਰਾ ਰੰਗੀਨ ਹੁੰਦਾ ਜੀ, ਇਸ ਤਰ੍ਹਾਂ ਸ਼ਰਾਰਤਾਂ ਤੋਂ ਫਾਦਰ ਸਾਹਿਬ ਕੋਲ ਜਾਂ ਮਦਰ ਸਾਹਿਬ ਮਦਰ ਕੋਲ
0: ਕਿਹੜੀ ਕੁੱਟ ਕਦੀ ਨੀ ਭੁੱਲਦੀ, ਮੰਮੀ ਦੀ, ਪਾਪਾ ਦੀ ਕਿ ਟੀਚਰ ਦੀ?
1: ਨਹੀਂ ਮੈਡਮ, ਫਾਦਰ ਸਾਹਿਬ ਦੀ।
0: ਫਾਦਰ ਸਾਹਿਬ ਦੀ ਬਹੁਤ ਕੁੱਟਦੇ ਸੀ?
1: ਫਾਦਰ ਸਾਹਿਬ ਮੈਡਮ ਇਸ ਤਰ੍ਹਾਂ ਪਿਆਰ ਬਹੁਤ ਕਰਦੇ ਸੀ, ਪਰ ਜਦੋਂ ਕੋਈ ਜ਼ਿਆਦਾ ਗੁੱਸਾ ਚੜਾਉਂਦੇ ਸੀ ਨਾ ਫਾਦਰ ਸਾਹਿਬ ਜੀ, ਮੈਡਮ ਬਹੁਤ ਕੁੱਟ ਦਿੰਦੇ ਸੀ।
0: ਓਹੋ, ਕਿਤੇ
1: ਅੱਜ ਵੀ ਯਾਦ ਆਉਂਦੇ ਮੈਡਮ, ਉਹ ਗੱਲਾਂ ਯਾਦ ਆਉਂਦੀਆਂ। ਫਾਦਰ ਸਾਹਿਬ ਤਾਂ ਮੇਰੇ ਨਹੀਂ ਰਹੇ, ਉਹ ਜਿਹੜੀਆਂ ਗੱਲਾਂ ਉਹਨਾਂ ਦੀਆਂ ਕਹੀਆਂ ਹਨਾ, ਅੱਜ ਵੀ ਯਾਦ ਆਉਂਦੀਆਂ।
0: ਕਿਤੇ ਏਦਾਂ ਤਾਂ ਨਹੀਂ ਹੋਇਆ ਕਿਤੇ ਕਸੂਤੀ ਜੀ ਜਗ੍ਹਾ ਤੇ ਕੁੱਟ ਖਾਂਦੇ ਆ ਹਨਾ, ਲੱਗ ਗਈ ਹੋਵੇ ਤੇ ਬਾਅਦ ਵਿੱਚ ਫਿਰ ਫਾਦਰ ਸਾਹਿਬ ਨੂੰ ਵੀ ਪਛਤਾਵਾ ਹੋਇਆ ਹੋਵੇ, ਏਦਾਂ ਨਹੀਂ ਹੋਇਆ ਕਦੇ?
1: ਇਸ ਤਰ੍ਹਾਂ ਨਹੀਂ ਹੋਇਆ ਮੈਂ, ਇਸ ਤਰ੍ਹਾਂ ਨਹੀਂ।
0: ਅੱਛਾ, ਸੋਚ ਸਮਝ ਕੇ ਹੀ ਮਾਰਦੇ ਸੀ?
1: ਸੋਚ ਸਮਝ ਕੇ ਮਾਰਦੇ, ਉਹਨਾਂ ਨੂੰ ਪਤਾ ਮੇਰਾ ਹੀ ਬੇਟਾ ਕੋਈ।
0: ਹਾਏ, ਤੇ ਗੀਤ ਦੱਸੋ ਕਿਹੜਾ ਸੁਣੋਗੇ?
1: ਗੀਤ ਮੈਡਮ ਸੁਣਾ ਦਿਓ ਕਿ ਮੇਰਾ ਫੇਵਰਟ ਸੌਂਗ ਹੈਗਾ ਜੀ ਅਖੇ ਦਾ ਗਾਨੀ।
0: ਆਹਾ, ਠੀਕ ਹੈ ਜੀ, ਜ਼ਰੂਰ ਪਲੇ ਕਰਾਂਗੇ। ਤੇ ਜ਼ਿਆਦਾ ਗੱਲ ਨਹੀਂ ਕਰ ਸਕਦੇ ਜੀ, ਟਾਈਮ ਬਹੁਤ ਥੋੜ੍ਹਾ ਰਹਿ ਗਿਆ। ਥੈਂਕ ਯੂ ਸੋ ਮਚ ਕਾਲ ਕਰਨ ਦੇ ਲਈ।
1: ਥੈਂਕ ਯੂ ਸੋ ਮਚ ਮੈਮ।
0: ਤੇ ਲਓ ਜੀ, ਫਰਮਾਇਸ਼ ਹੋਈ ਹੈ ਜੀ ਅਖਿਲ ਦੀ ਆਵਾਜ਼ ਦੇ ਵਿੱਚ ਗੀਤ ਸੁਣਨਾ ਹੈ ਗਾਨੀ, ਤੇ ਪਲੇ ਕਰਨ ਜਾ ਰਹੀ ਹਾਂ ਜੀ। ਦੋਸਤੋ, ਇਹ ਗੀਤ ਹੋਏਗਾ ਪ੍ਰੋਗਰਾਮ ਦਾ ਲਾਸਟ ਗੀਤ, ਤੇ ਕੁਝ ਪਲਾਂ ਦੇ ਬਾਅਦ ਅਸੀਂ ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਹੋਮ ਸਵੀਟ ਹੋਮ ਦੇ ਵਿੱਚ। ਤੇ ਹੁਣ ਇੰਜੋਏ ਕਰਦੇ ਹਾਂ ਪ੍ਰੋਗਰਾਮ ਦਾ ਲਾਸਟ ਗੀਤ, ਗਾਨੀ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਅੱਜ ਤੋਂ ਇੰਡੋਨੇਸ਼ੀਆ, ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਤੇ ਹੋਣਗੇ। ਭਾਰਤ ਆਪਣੇ ਬ੍ਰਿਕਸ ਪ੍ਰਧਾਨਗੀ ਹੇਠ ਬ੍ਰਿਕਸ ਮਹਿਲਾ ਕਾਰਜ ਸਮੂਹ ਦੀ 2 ਦਿਨਾਂ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਅਯੁੱਧਿਆ ਵਿੱਚ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਰਾਸ਼ਟਰ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ ਜਨਮ ਵਰ੍ਹੇਗੰਢ ਤੇ ਸ਼ਰਧਾਂਜਲੀ ਭੇਂਟ ਕਰ ਰਿਹਾ। ਰਸਾਇਣ ਅਤੇ ਖਾਦ ਮੰਤਰਾਲੇ ਨੇ ਐਲਾਨ ਕੀਤਾ ਕਿ ਖਾਦਾਂ ਅਤੇ ਕੱਚਾ ਮਾਲ ਭਾਰਤ ਲਿਆ ਰਹੇ 15 ਜਹਾਜ਼ ਸੁਰੱਖਿਅਤ ਢੰਗ ਨਾਲ ਹੋਰਮੂਜ਼ ਸਟ੍ਰੇਟ ਪਾਰ ਕਰ ਗਏ ਨੇ। ਸਲਾਨਾ ਸ਼੍ਰੀ ਅਮਰਨਾਥ ਜੀ ਯਾਤਰਾ ਦੇ ਪਹਿਲੇ 3 ਦਿਨਾਂ ਦੌਰਾਨ 56,000 ਤੋਂ ਵੱਧ ਸ਼ਰਧਾਲੂਆਂ ਨੇ ਪਵਿੱਤਰ ਗੁਫਾ ਤੀਰਥ ਸਥਾਨ ਦੇ ਦਰਸ਼ਨ ਕੀਤੇ ਨੇ। ਪੰਜਾਬ ਦੇ ਪੱਟੀ ਦਰਜ ਜਾਤਾਂ ਨਾਲ ਸੰਬੰਧਿਤ ਵਿਦਿਆਰਥੀਆਂ ਲਈ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਸਾਲ 2026-27 ਦਾ ਪੋਰਟਲ ਅਧਿਕਾਰਤ ਤੌਰ ਤੇ ਖੋਲ੍ਹ ਦਿੱਤਾ ਗਿਆ। ਫੀਫਾ ਵਿਸ਼ਵ ਕੱਪ 'ਚ 5 ਵਾਰ ਦੇ ਚੈਂਪੀਅਨ ਬ੍ਰਾਜ਼ੀਲ ਦੀ ਨਾਰਵੇ ਤੋਂ 1-2 ਨਾਲ ਹਾਰ ਤੋਂ ਬਾਅਦ ਬ੍ਰਾਜ਼ੀਲ ਦੇ ਮਹਾਨ ਫੁੱਟਬਾਲ ਖਿਡਾਰੀ ਨੇਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ। ਕ੍ਰਿਕਟ ਵਿੱਚ ਆਸਟ੍ਰੇਲੀਆ ਨੇ ਇੰਗਲੈਂਡ ਨੂੰ ਹਰਾ ਕੇ ICC ਮਹਿਲਾ 2020 ਵਿਸ਼ਵ ਕੱਪ ਜਿੱਤ ਲਿਆ। ਇਹ ਸਨ FM ਨਿਊਜ਼ ਹੈਡਲਾਈਨਸ।

ਇੰਜੋਏ ਕਰ ਰਹੇ ਹੋ ਜੀ 102.7 FM ਰੇਨਬੋ ਤੇ ਦੋਸਤੋ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਹੋਮ ਸਵੀਟ ਹੋਮ ਸੋ ਦੋਸਤੋ ਹੋਮ ਸਵੀਟ ਹੋਮ ਦੇ ਵਿੱਚ ਕਰਾਂਗੇ ਜੀ ਢੇਰ ਸਾਰੀਆਂ ਗੱਲਾਂ ਤੁਹਾਡੀ ਸਿਹਤ ਬਾਰੇ ਤੁਹਾਡੇ ਘਰ ਦੇ ਬਾਰੇ ਤੁਹਾਡੇ ਆਲੇ ਦੁਆਲੇ ਬਾਰੇ ਕਿ ਕਿਵੇਂ ਅਸੀਂ ਆਪਣੇ ਆਪ ਨੂੰ ਸਿਹਤਯਾਬ ਰੱਖ ਸਕਦੇ ਹਾਂ ਅਤੇ ਕਿਵੇਂ ਆਪਣੇ ਆਲੇ ਦੁਆਲੇ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ ਅਤੇ ਕਿਵੇਂ ਆਪਣੇ ਘਰ ਨੂੰ ਹੋਰ ਸਵੀਟ ਤੋਂ ਵੀ ਸਵੀਟਰ ਅਤੇ ਸਵੀਟੈਸਟ ਕਰ ਸਕਦੇ ਹਾਂ ਸੋ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਨ ਜਾ ਰਹੀ ਹਾਂ ਜੀ ਬਹੁਤ ਸਾਰੇ ਟਿਪਸ ਬਹੁਤ ਸਾਰੇ ਟ੍ਰਿਕਸ ਬਹੁਤ ਸਾਰੀ ਇਨਫੋਰਮੇਸ਼ਨ ਜਾਣਕਾਰੀ ਲੈ ਕੇ ਮੈਂ ਆਈ ਹਾਂ ਅਤੇ ਤੁਸੀਂ ਨੋਟ ਡਾਊਨ ਕਰਨ ਦੇ ਲਈ ਕਾਪੀ ਪੈਨ ਲੈ ਕੇ ਰੈਡੀ ਹੋ ਜਾਓ ਅਤੇ ਗੀਤ ਮੈਂ ਤੁਹਾਡੇ ਲਈ ਪਲੇ ਕਰ ਰਹੀ ਹਾਂ ਜਦ ਤੱਕ ਵਾਪਸ ਆਉਂਦੀ ਹਾਂ ਤੁਸੀਂ ਆਪਣਾ ਕਾਪੀ ਪੈਨ ਦਾ ਅਰੇਂਜ ਕਰਕੇ ਰੱਖੋ ਜਿੱਥੇ ਵੀ ਨੋਟ ਕਰਨਾ ਕਿਉਂਕਿ ਅਦਰਵਾਈਜ਼ ਜੇਕਰ ਅਸੀਂ ਨਹੀਂ ਨੋਟ ਕਰਾਂਗੇ ਤਾਂ ਫਿਰ ਭੁੱਲ ਜਾਵਾਂਗੇ ਅਤੇ ਕਈ ਵਾਰੀ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਸਾਡੇ ਕੋਲੋਂ ਮਿਸ ਹੋ ਜਾਂਦੀ ਹੈ ਸੋ ਜਦ ਤੱਕ ਤੁਸੀਂ ਅਰੇਂਜ ਕਰਦੇ ਹੋ ਜੀ ਮੈਂ ਪਲੇ ਕਰ ਰਹੀ ਹਾਂ ਤੁਹਾਡੇ ਲਈ ਜੱਸੀ ਗਿੱਲ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ ਤੁਸੀਂ ਵਾਪਸ ਆਓ ਅਤੇ ਫਿਰ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਸ਼ੁਰੂ ਕਰਦੇ ਹਾਂ

ਪ੍ਰੋਗਰਾਮ ਇੰਜੋਏ ਕਰ ਰਹੇ ਹੋ ਜੀ ਹੋਮ ਸਵੀਟ ਹੋਮ ਅਤੇ ਹੋਮ ਸਵੀਟ ਹੋਮ ਦੇ ਵਿੱਚ ਲੈ ਚੱਲਦੇ ਹਾਂ ਜੀ ਤੁਹਾਨੂੰ ਕਿਚਨ ਦੇ ਵੱਲ। ਸੋ ਦੋਸਤੋ, ਕਿਚਨ ਦੇ ਵੱਲ ਚੱਲਦੇ ਹੋਏ ਗੱਲ ਕਰ ਲਈਏ ਕਿ ਮੌਨਸੂਨ ਦਾ ਕੰਮ ਸ਼ੁਰੂ ਹੋ ਗਿਆ ਹੈ ਨਾ, ਬਰਸਾਤਾਂ ਦਾ ਕੰਮ ਸ਼ੁਰੂ ਹੋ ਗਿਆ ਹੈ, ਮੌਨਸੂਨ ਨੇ ਦਸਤਕ ਦੇ ਦਿੱਤੀ ਹੈ, ਅਤੇ ਅਸੀਂ ਕੀ ਕਰਨਾ, ਅਸੀਂ ਆਪਣੇ ਆਪ ਨੂੰ ਪ੍ਰਪੇਅਰ ਕਰ ਲੈਣਾ। ਮਤਲਬ ਮੌਨਸੂਨ ਦੇ ਮੌਸਮ ਵਿੱਚ, ਬਰਸਾਤੀ ਮੌਸਮ ਦੇ ਵਿੱਚ ਕੀ ਹੁੰਦਾ ਹੈ ਜੀ, ਸਾਡੇ ਜਿਹੜੇ ਮਸਾਲੇ ਨੇ ਉਹ ਚਿਪਕ ਜਾਂਦੇ ਹੈ ਅਤੇ ਦਾਲਾਂ ਦੁਲਾਂ ਖਰਾਬ ਹੋਣ ਲੱਗਦੀਆਂ ਨੇ, ਅਤੇ ਅਸੀਂ ਕਿਵੇਂ ਇਹਨਾਂ ਨੂੰ ਬਚਾ ਕੇ ਰੱਖਣਾ, ਉਸ ਦੇ ਬਾਰੇ ਅੱਜ ਅਸੀਂ ਗੱਲਬਾਤ ਕਰਾਂਗੇ। ਹੁੰਦਾ ਕੀ ਹੈ ਜੀ, ਹਵਾ ਦੇ ਵਿੱਚ ਨਮੀ ਹੋਣ ਦੇ ਕਰਕੇ ਅਕਸਰ ਸਾਡੇ ਮਸਾਲੇ ਚਿਪਕ ਜਾਂਦੇ ਆ ਅਤੇ ਦਾਲਾਂ ਦੇ ਵਿੱਚ ਨਾ ਜਾਲੇ ਜੇ ਪੈ ਜਾਂਦੇ ਆ, ਅਤੇ ਅਸੀਂ ਕੀ ਕਰਨਾ, ਜਦੋਂ ਵੀ ਹੁਣ ਤੇਜ਼ ਧੁੱਪ ਨਿਕਲੇ ਅਤੇ ਦਾਲਾਂ, ਸੂਜੀ, ਪੋਹਾ ਜਾਂ ਜਿਹੜੇ ਵੀ ਖੜ੍ਹੇ ਮਸਾਲੇ ਨੇ ਉਹਨਾਂ ਨੂੰ ਇੱਕ ਦੋ ਦਿਨ ਲਈ ਧੁੱਪ ਲਗਵਾ ਲਓ, ਸੁਕਾ ਲਓ ਉਹਨਾਂ ਨੂੰ। ਇਸ ਤੋਂ ਇਲਾਵਾ ਅਸੀਂ ਕੀ ਕਰਾਂਗੇ ਜੀ, ਸੂਜੀ ਹੈ, ਦਲੀਆ ਹੈ ਜਾਂ ਵੇਸਣ ਹੈ, ਇਹਨੂੰ ਅਸੀਂ ਕੜਾਹੀ ਦੇ ਵਿੱਚ ਹਲਕਾ ਜਿਹਾ ਭੁੰਨ ਕੇ ਵੀ ਰੱਖ ਸਕਦੇ ਹਾਂ, ਫਿਰ ਇਹ ਖਰਾਬ ਨਹੀਂ ਹੋਏਗਾ। ਸੂਜੀ, ਦਲੀਆ ਜਾਂ ਬੇਸਣ ਨੂੰ ਅਸੀਂ ਹਲਕਾ ਜਿਹਾ ਭੁੰਨ ਕੇ

ਰੱਖ ਸਕਦੇ ਹਾਂ। ਇਸ ਤੋਂ ਇਲਾਵਾ ਅਨਾਜ ਦੇ ਡੱਬਿਆਂ ਦੇ ਵਿੱਚ ਅਸੀਂ ਨਿੰਮ ਦੀਆਂ ਪੱਤੀਆਂ ਜਾਂ ਤੇਜ ਪੱਤਾ ਜਾਂ ਲੌਂਗ ਰੱਖੀਏ ਤਾਂ ਉਹਦੇ ਨਾਲ ਵੀ ਕੀੜੇ ਦੂਰ ਰਹਿੰਦੇ ਨੇ, ਚੀਜ਼ਾਂ ਖਰਾਬ ਨਹੀਂ ਹੁੰਦੀਆਂ। ਮੈਂ ਇੱਕ ਵਾਰੀ ਫਿਰ ਤੋਂ ਦੁਹਰਾ ਦਿੰਦੀ ਹਾਂ ਕਿ ਅਨਾਜ ਦੇ ਡੱਬਿਆਂ ਦੇ ਵਿੱਚ ਅਸੀਂ ਸੁੱਕੀਆਂ ਹੋਈਆਂ ਨਿੰਮ ਦੀਆਂ ਪੱਤੀਆਂ ਜਾਂ ਤੇਜ ਪੱਤਾ ਜਾਂ ਲੌਂਗ ਰੱਖਦੇ ਹਾਂ ਅਤੇ ਕੀੜੇ ਮਕੌੜੇ ਨਹੀਂ ਪੈਂਦੇ। ਸੋ ਅਜਿਹਾ ਕਰਕੇ ਅਸੀਂ ਬਹੁਤ ਸਾਰਾ ਸਮਾਨ ਖਰਾਬ ਹੋਣ ਤੋਂ ਬਚਾ ਸਕਦੇ ਹਾਂ। ਇਸ ਤੋਂ ਇਲਾਵਾ ਅਸੀਂ ਹੋਰ ਕੀ ਪ੍ਰੀਕੋਸ਼ਨ ਰੱਖਣੀ ਹੈ ਜੀ, ਡੱਬੇ ਵਧੀਆ ਕੁਆਲਿਟੀ ਦੇ ਵਰਤਣੇ ਹੈ। ਸਧਾਰਨ ਡੱਬੇ ਨਾ ਵਰਤੋ, ਉਹਦੀ ਜਗ੍ਹਾ ਕੱਚ ਦੇ ਜਾਂ ਚੰਗੀ ਗੁਣਵੱਤਾ ਵਾਲੇ ਜਿਹੜੇ ਏਅਰ ਟਾਈਟ ਡੱਬੇ ਹੁੰਦੇ ਆ, ਜਾਰ ਹੁੰਦੇ ਆ, ਉਹਨਾਂ ਦਾ ਇਸਤੇਮਾਲ ਕਰੋ। ਉਹਦੇ ਨਾਲ ਵੀ ਚੀਜ਼ਾਂ ਖਰਾਬ ਨਹੀਂ ਹੁੰਦੀਆਂ, ਨਮੀ ਅੰਦਰ ਨਹੀਂ ਪਹੁੰਚਦੀ ਅਤੇ ਨਮਕ ਅਤੇ ਜਿਹੜੇ ਸ਼ੱਕਰ ਨੇ ਇਹ ਜਲਦੀ ਨਮੀ ਸੋਖ ਲੈਂਦੇ ਆ। ਅਤੇ ਇਹਦੇ ਬਚਾਅ ਲਈ ਅਸੀਂ ਕੀ ਕਰਨਾ ਹੈ ਜੀ, ਨਮਕ ਦੇ ਡੱਬੇ ਵਿੱਚ ਕੱਚੇ ਚਾਵਲ ਦੇ ਦਾਣੇ ਤੁਸੀਂ ਰੱਖ ਦਿਓ। ਕੱਚੇ ਚਾਵਲ ਦੇ ਜਿਹੜੇ ਦਾਣੇ ਨੇ ਉਹ ਵੀ ਨਮੀ ਸੋਖ ਲੈਂਦੇ ਆ। ਅਤੇ ਸ਼ੱਕਰ ਦੇ ਵਿੱਚ 4-5 ਲੌਂਗ ਪਾ ਕੇ ਰੱਖ ਸਕਦੇ ਹੋ। ਸੋ ਇਹਦੇ ਨਾਲ ਤੁਹਾਡੀ ਜਿਹੜੀ ਸ਼ੱਕਰ ਹੈ ਉਹ ਬਚੀ ਰਹੇਗੀ। ਅਤੇ ਕੋਸ਼ਿਸ਼ ਕਰੋ ਕਿ ਡੱਬੇ ਦੇ ਵਿੱਚ ਕਦੀ ਵੀ ਗਿੱਲਾ ਸਟੀਲ ਦਾ ਚਮਚ ਨਾ ਪਾਓ, ਔਰ ਸਟੀਲ ਦੇ ਚਮਚ ਦੀ ਬਜਾਏ ਸੁੱਕੀ ਲੱਕੜੀ ਦਾ ਚਮਚ ਜਾਂ ਪਲਾਸਟਿਕ ਦਾ ਚਮਚ ਬਿਹਤਰ ਰਹਿੰਦਾ, ਉਹੀ ਡੱਬਿਆਂ ਦੇ ਵਿੱਚ ਰੱਖਿਆ ਜਾਵੇ। ਸਟੀਲ ਦਾ ਚਮਚ ਨਾ ਰੱਖੋ ਅਤੇ ਗਿੱਲਾ ਚਮਚ ਕਦੀ ਵੀ ਨਾ ਰੱਖੋ, ਉਹਦੇ ਨਾਲ ਵੀ ਫਿਰ ਕੰਮ ਸਾਡਾ ਖਰਾਬ ਹੋ ਜਾਂਦਾ, ਚੀਜ਼ਾਂ 'ਚ ਨਮੀ ਚਲੀ ਜਾਂਦੀ ਹੈ। ਸੋ ਇਹ ਛੋਟੀਆਂ ਛੋਟੀਆਂ ਜਿਹੀਆਂ ਗੱਲਾਂ ਨੇ ਅਤੇ ਜਿਹਦੇ ਨਾਲ ਸਾਡੀਆਂ ਦਾਲਾਂ, ਅਨਾਜ ਔਰ ਬਹੁਤ ਸਾਰੇ ਮਸਾਲੇ ਆ ਜਿਹੜੇ ਬਚ ਜਾਣਗੇ, ਨਮੀ ਦੇ ਨਾਲ ਖਰਾਬ ਨਹੀਂ ਹੋਣਗੇ। ਸੋ ਪ੍ਰੋਗਰਾਮ ਹੋਮ ਸਵੀਟ ਹੋਮ ਦੇ ਵਿੱਚ ਇਸੇ ਤਰ੍ਹਾਂ ਹੀ ਬਣੇ ਰਹਿਣਾ ਮੇਰੇ ਨਾਲ, ਕਿਉਂਕਿ ਬਹੁਤ ਸਾਰੀ ਜਾਣਕਾਰੀ ਹੈ ਮੇਰੇ ਕੋਲ ਜਿਹੜੀ ਮੈਂ ਤੁਹਾਡੇ ਨਾਲ ਸਾਂਝਾ ਕਰਨੀ ਹੈ। ਤੋ ਉਸ ਤੋਂ ਪਹਿਲਾਂ ਤੁਸੀਂ ਇੰਜੋਏ ਕਰੋ ਇਹ ਗੀਤ ਅੰਮ੍ਰਿਤ ਮਾਨ ਦੀ ਆਵਾਜ਼ ਦੇ ਵਿੱਚ, ਫਿਰ ਵਾਪਿਸ ਆਓ ਅਤੇ ਫਿਰ ਹੋਰ ਵੀ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਹੈ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ, ਉਹ ਤੁਹਾਡੇ ਨਾਲ ਸਾਂਝੀ ਕਰਾਂਗੀ।

ਅਸੀਂ ਆਪਣੇ ਦਾਲਾਂ ਅਨਾਜ ਅਤੇ ਜਿਹੜੇ ਖੜ੍ਹੇ ਮਸਾਲੇ ਨੇ ਕਿਵੇਂ ਬਚਾ ਕੇ ਰੱਖਣੇ ਹੈ, ਕਿਵੇਂ ਅਸੀਂ ਨਮੀ ਤੋਂ ਇਹਨਾਂ ਨੂੰ ਦੂਰ ਰੱਖ ਸਕਦੇ ਹਾਂ। ਸੋ ਕਿਚਨ ਦੇ ਵਿੱਚ ਹੀ ਰਹਿੰਦੇ ਹਾਂ ਅਤੇ ਦੂਜੇ ਪਾਸੇ ਨੂੰ ਚੱਲਦੇ ਹਾਂ ਜੀ, ਸਿੰਕ ਅਤੇ ਕੈਬਨਿਟਸ ਦੀ ਗੱਲ ਕਰ ਲਈਏ। ਅਕਸਰ ਸਿੰਕ ਦੇ ਰਸਤੇ ਨਾ ਕੀੜੇ ਮਕੌੜੇ ਆ ਜਾਂਦੇ ਹੈ, ਅਤੇ ਕਿੱਦਾਂ ਅਸੀਂ ਇਹਨਾਂ ਕੀੜੇ ਮਕੌੜਿਆਂ ਨੂੰ ਰੋਕ ਸਕਦੇ ਹਾਂ? ਔਰ ਬਦਬੂ ਆਉਂਦੀ ਹੈ ਕਈ ਵਾਰੀ ਸਿੰਕ ਦੀ ਪਾਈਪ ਦੇ ਵਿੱਚੋਂ, ਅਤੇ ਉਹਦੇ ਲਈ ਅਸੀਂ ਕੀ ਕਰ ਸਕਦੇ ਹਾਂ? ਹਫ਼ਤੇ 'ਚ ਇੱਕ ਵਾਰੀ ਅੱਧਾ ਕੱਪ ਜਿਹੜਾ ਖਾਣ ਵਾਲਾ ਸੋਡਾ ਹੁੰਦਾ ਉਹ ਅਸੀਂ ਪਾਈਪ ਦੇ ਵਿੱਚ ਪਾ ਸਕਦੇ ਹਾਂ, ਜਾਂ ਇੱਕ ਕੱਪ ਸਿਰਕਾ ਜਾਂ ਉਬਲਦਾ ਹੋਇਆ ਜਿਹੜਾ ਪਾਣੀ ਹੈ ਉਹ ਡਰੇਨ ਪਾਈਪ ਦੇ ਵਿੱਚ ਪਾਓ, ਉਹਦੇ ਨਾਲ ਪਾਈਪ ਹੈ ਜਿਹੜਾ ਉਹ ਕਲੀਅਰ ਹੋ ਜਾਂਦਾ। ਔਰ ਜਿਹੜੀਆਂ ਕਬਰਡਸ ਨੇ ਅਲਮਾਰੀਆਂ ਉਹਦੇ ਵਿੱਚ ਅਖਬਾਰ ਜਾਂ ਬਲੋਟਿੰਗ ਪੇਪਰ ਹੈ ਜਿਹੜਾ ਉਹ ਵਿਛਾਇਆ ਜਾਵੇ, ਔਰ ਕੋਨਿਆਂ ਦੇ ਵਿੱਚ ਚੌਕ ਲਗਾਓ ਜਾਂ ਸਿਲਿਕਾ ਜੈਲ ਦੇ ਪਾਊਚ ਰੱਖ ਦਿਉ ਤਾਂ ਕਿ ਨਮੀ ਦੂਰ ਰਹੇ। ਇਸ ਤੋਂ ਇਲਾਵਾ ਮਿਕਸਰ, ਮਾਈਕ੍ਰੋਵੇਵ ਜਾਂ ਜਿਹੜੀ ਚਿਮਨੀ ਦੀਆਂ ਤਾਰਾਂ ਨੇ ਉਹਨਾਂ ਦੀ ਜਾਂਚ ਇੱਕ ਵਾਰੀ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਸ਼ਾਰਟ ਸਰਕਟ ਦਾ ਖਤਰਾ ਨਾ ਰਹੇ। ਅਕਸਰ ਇਹਨਾਂ ਦਿਨਾਂ ਵਿੱਚ ਬਰਸਾਤੀ ਮੌਸਮ ਦੇ ਵਿੱਚ ਸ਼ਾਰਟ ਸਰਕਟ ਦੀਆਂ ਬਹੁਤ ਸਮੱਸਿਆਵਾਂ ਆ ਜਾਂਦੀਆਂ ਨੇ, ਸੋ ਪਹਿਲਾਂ ਹੀ ਇਲੈਕਟ੍ਰੀਸਿਟੀ ਦੀਆਂ ਜਿਹੜੀਆਂ ਵਾਇਰਸ ਨੇ ਉਹਨਾਂ ਨੂੰ ਚੈੱਕ ਕਰਾਇਆ ਜਾਏ ਤਾਂ ਕਿ ਕਿਤੇ ਵੀ ਕੋਈ ਦਿੱਕਤ ਹੈ ਤਾਂ ਉਹਨੂੰ ਸਮਾਂ ਰਹਿੰਦੇ।

ਸਿਲਿਕਾ ਜੈੱਲ ਦੇ ਪਾਊਚ ਰੱਖ ਦਿਓ ਤਾਂ ਕਿ ਨਮੀ ਦੂਰ ਰਹੇ। ਇਸ ਤੋਂ ਇਲਾਵਾ ਮਿਕਸਰ, ਮਾਈਕ੍ਰੋਵੇਵ ਜਾਂ ਜਿਹੜੀ ਚਿਮਨੀ ਦੀਆਂ ਤਾਰਾਂ ਨੇ ਉਹਨਾਂ ਦੀ ਜਾਂਚ ਇੱਕ ਵਾਰੀ ਕਰਵਾ ਲੈਣੀ ਚਾਹੀਦੀ ਹੈ ਤਾਂ ਕਿ ਸ਼ਾਰਟ ਸਰਕਟ ਦਾ ਖਤਰਾ ਨਾ ਰਹੇ। ਅਕਸਰ ਇਹਨਾਂ ਦਿਨਾਂ ਵਿੱਚ ਬਰਸਾਤੀ ਮੌਸਮ ਦੇ ਵਿੱਚ ਸ਼ਾਰਟ ਸਰਕਟ ਦੀਆਂ ਬਹੁਤ ਸਮੱਸਿਆਵਾਂ ਆ ਜਾਂਦੀਆਂ ਨੇ, ਸੋ ਪਹਿਲਾਂ ਹੀ ਇਲੈਕਟ੍ਰੀਸਿਟੀ ਦੀਆਂ ਜਿਹੜੀਆਂ ਵਾਇਰਸ ਨੇ ਉਹਨਾਂ ਨੂੰ ਚੈੱਕ ਕਰਾਇਆ ਜਾਏ ਤਾਂ ਕਿ ਕਿਤੇ ਵੀ ਕੋਈ ਦਿੱਕਤ ਹੈ ਤਾਂ ਉਹਨੂੰ ਸਮਾਂ ਰਹਿੰਦੇ ਅਸੀਂ ਬਦਲ ਲਈਏ। ਔਰ ਇਸ ਤੋਂ ਇਲਾਵਾ ਡਸਟਬਿਨ ਜਿਹੜਾ ਤੁਸੀਂ ਯੂਜ਼ ਕਰਦੇ ਹੋ ਕਿਚਨ ਦੇ ਵਿੱਚ, ਉਹ ਹਮੇਸ਼ਾ ਢੱਕਣ ਵਾਲਾ ਹੀ ਰੱਖਣਾ ਚਾਹੀਦਾ ਤਾਂ ਕਿ ਮੱਖੀਆਂ ਤੋਂ ਔਰ ਬਦਬੂ ਤੋਂ ਬਚਾ ਰਹੇ। ਔਰ ਜਿਹੜਾ ਵੀ ਡਸਟਬਿਨ ਤੁਸੀਂ ਯੂਜ਼ ਕਰ ਰਹੇ ਹੋ, 24 ਘੰਟੇ ਤੋਂ ਜ਼ਿਆਦਾ ਉਹਦੇ ਵਿੱਚ ਕੂੜਾ ਨਾ ਰੱਖਿਆ ਜਾਵੇ, ਖਾਲੀ ਕਰ ਦਿੱਤਾ ਜਾਵੇ ਡਸਟਬਿਨ, ਕਿਉਂਕਿ ਸੜਨ ਪੈਦਾ ਹੋਣ ਕਰਕੇ ਬਦਬੂ ਫੈਲਣ ਲੱਗਦੀ ਹੈ। ਸੋ ਸਬਜ਼ੀਆਂ ਲਿਆ ਕੇ, ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਸਬਜ਼ੀਆਂ ਜਦੋਂ ਅਸੀਂ ਲੈ ਕੇ ਆਉਂਦੇ ਸਿੱਧਾ ਫਰਿੱਜ ਦੇ ਵਿੱਚ ਇੱਦਾਂ ਹੀ ਨਾ ਰੱਖ ਦਿਓ, ਬਲਕਿ ਉਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਸੁਕਾ ਕੇ ਫਿਰ ਰੱਖਿਆ ਜਾਏ। ਅਤੇ ਜੇ ਧਨੀਆ ਪੱਤੀ ਹੈ, ਜਿਵੇਂ ਧਨੀਆ ਦੀਆਂ ਪੱਤੀਆਂ ਨੇ, ਉਹਨਾਂ ਨੂੰ ਸੂਤੀ ਕੱਪੜੇ ਵਿੱਚ ਜਾਂ ਪੇਪਰ ਟਾਵਲ ਦੇ ਵਿੱਚ ਲਪੇਟ ਕੇ ਰੱਖਿਆ ਜਾਏ ਤਾਂ ਜ਼ਿਆਦਾ ਵਧੀਆ ਰਹਿੰਦਾ। ਸੋ ਇਹ ਸੀ ਕੁਛ ਟਿਪਸ, ਕੁਛ ਟ੍ਰਿਕਸ ਜਿਹੜੇ ਕਿ ਅਸੀਂ ਮੌਨਸੂਨ ਦੇ ਸੀਜ਼ਨ ਦੇ ਵਿੱਚ, ਬਰਸਾਤੀ ਮੌਸਮ ਦੇ ਵਿੱਚ ਅਪਣਾ ਕੇ ਆਪਣੀ ਕਿਚਨ ਨੂੰ ਸਾਫ਼ ਸੁਥਰਾ ਰੱਖ ਸਕਦੇ ਹਾਂ। ਸੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਵਾਲੇ ਟਿਪਸ, ਇਹ ਟ੍ਰਿਕਸ ਪਸੰਦ ਆਏ ਹੋਣਗੇ। ਅਤੇ ਦੋਸਤੋ, ਜੇਕਰ ਤੁਹਾਡੇ ਕੋਲ ਵੀ ਕੋਈ ਇਨਫੋਰਮੇਸ਼ਨ ਹੈ ਜਿਹੜੀ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ, ਜਾਂ ਰੇਡੀਓ ਦੇ ਜ਼ਰੀਏ ਤੁਸੀਂ ਲਿਸਨਰਸ ਤੱਕ ਕੋਈ ਇੱਦਾਂ ਦੀ ਇਨਫੋਰਮੇਸ਼ਨ ਪਹੁੰਚਾਉਣੀ ਚਾਹੁੰਦੇ ਹੋ, ਤਾਂ ਤੁਸੀਂ ਸਾਡੇ ਵਟਸਐਪ ਨੰਬਰ 'ਤੇ ਮੈਸੇਜ ਕਰ ਸਕਦੇ ਹੋ। ਸਾਡਾ ਵਟਸਐਪ ਦਾ ਜਿਹੜਾ ਨੰਬਰ ਹੈ ਉਹ ਤੁਹਾਨੂੰ ਪਤਾ ਹੈ, 9855-10-10-27। ਅਜਿਹੀ ਇਨਫੋਰਮੇਸ਼ਨ ਤੁਸੀਂ ਸਾਡੇ ਨਾਲ ਸਾਂਝੀ ਵੀ ਕਰ ਸਕਦੇ ਹੋ। ਸੋ ਪ੍ਰੋਗਰਾਮ ਅੱਗੇ ਤੋਰਦੀਆਂ ਜੀ ਪਲੇ ਕਰਨ ਜਾ ਰਹੀਆਂ ਤੁਹਾਡੇ ਲਈ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ। ਪਿਆਰੇ ਜਗੀਤ ਵਾਪਸ ਆਓ ਅਤੇ ਗੱਲਾਂ ਬਾਤਾਂ ਦਾ ਸਿਲਸਿਲਾ ਅਸੀਂ ਜਾਰੀ ਰੱਖਾਂਗੇ।

ਕਿਚਨ ਦੀ ਗੱਲ ਕਰ ਚੁੱਕੇ ਹਾਂ ਅਤੇ ਹੁਣ ਅਸੀਂ ਗੱਲ ਕਰਦੇ ਹਾਂ ਜੀ ਆਪਣੀ ਸਕਿਨ ਦੀ। ਆਪਣਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਨਾ। ਸੋ ਦੋਸਤੋ, ਸਾਡੀ ਸਕਿਨ ਨਾ ਇਹਨਾਂ ਦਿਨਾਂ ਵਿੱਚ, ਕਿਉਂਕਿ ਗਰਮੀ ਬਹੁਤ ਜ਼ਿਆਦਾ ਰਹੀ ਹੈ ਅਤੇ ਗਰਮੀ ਕਾਰਨ ਜਿਹੜੀ ਸਾਡੀ ਸਕਿਨ ਹੈ, ਤਵਚਾ ਸਾਡੀ ਬੇਜਾਨ ਹੋ ਜਾਂਦੀ ਹੈ, ਅਤੇ ਉਹਨੂੰ ਕਿਵੇਂ ਅਸੀਂ ਹੀਲ ਕਰ ਸਕਦੇ ਹਾਂ? ਘਰ ਹੀ ਅਸੀਂ ਮਾਸਕ ਬਣਾਉਣੇ ਹੈ, ਬਾਹਰ ਵਾਲੇ ਕੈਮੀਕਲ ਵਾਲੇ ਜਿਹੜੇ ਮਾਸਕ ਹੈ ਉਹ ਯੂਜ਼ ਨਹੀਂ ਕਰਨੇ। ਘਰ ਹੀ ਅਸੀਂ ਕਿੱਦਾਂ ਮਾਸਕ ਬਣਾ ਸਕਦੇ ਹਾਂ, ਆਪਣੀ ਤਵਚਾ ਨੂੰ, ਆਪਣੀ ਸਕਿਨ ਨੂੰ ਫਿਰ ਤੋਂ ਅਸੀਂ ਕਿਵੇਂ ਸਾਫ਼ ਸੁਥਰਾ, ਕਿਵੇਂ ਅਸੀਂ ਆਪਣੀ ਤਵਚਾ ਨੂੰ ਹੈਲਦੀ ਕਰ ਸਕਦੇ ਹਾਂ, ਉਸ ਦੇ ਬਾਰੇ ਗੱਲ ਕਰਾਂਗੇ। ਸੋ ਸਭ ਤੋਂ ਪਹਿਲਾਂ ਅਸੀਂ ਖੀਰੇ ਦਾ ਮਾਸਕ ਬਣਾਵਾਂਗੇ। ਖੀਰੇ ਦੇ ਮਾਸਕ ਲਈ ਕੀ ਕਰਨਾ ਹੈ ਜੀ? 2 ਚਮਚ ਖੀਰੇ ਦਾ ਰਸ ਲੈਣਾ, 1 ਚਮਚ ਐਲੋਵੇਰਾ ਜੈੱਲ ਅਤੇ 1 ਛੋਟਾ ਚਮਚ ਤੁਸੀਂ ਇਹਦੇ ਵਿੱਚ ਸ਼ਹਿਦ ਮਿਲਾ ਲੈਣਾ। ਫਿਰ ਤੋਂ ਦੱਸ ਰਹੀ ਹਾਂ, 2 ਚਮਚ ਖੀਰੇ ਦਾ ਰਸ, 1 ਚਮਚ ਐਲੋਵੇਰਾ ਜੈੱਲ ਅਤੇ 1 ਛੋਟਾ ਚਮਚ ਅਸੀਂ ਸ਼ਹਿਦ ਮਿਲਾ ਲੈਣਾ। ਇਸ ਮਿਸ਼ਰਣ ਨੂੰ ਸਾਫ਼ ਚਿਹਰੇ 'ਤੇ ਅਸੀਂ ਲਗਾਉਣਾ ਅਤੇ 15-20 ਮਿੰਟ ਦੇ ਲਈ ਲਗਾ ਕੇ ਚਿਹਰੇ 'ਤੇ ਛੋੜ ਦੇਣਾ, ਅਤੇ ਫਿਰ ਠੰਡੇ ਪਾਣੀ ਦੇ ਨਾਲ ਅਸੀਂ ਆਪਣਾ ਫੇਸ ਬਾਅਦ ਵਿੱਚ ਵਾਸ਼ ਕਰ ਲੈਣਾ। ਤੁਸੀਂ ਦੇਖੋਗੇ ਇਹਦੇ ਨਾਲ ਜਿਹੜੀ ਸਾਡੀ ਡੈੱਡ ਸਕਿਨ ਹੋਈ ਹੋਈ ਹੈ ਧੁੱਪ ਦੇ ਕਰਕੇ, ਗਰਮੀ ਦੇ ਕਰਕੇ, ਉਹ ਠੀਕ ਹੋ ਜਾਏਗੀ। ਇਸ ਤੋਂ ਇਲਾਵਾ ਅਸੀਂ ਹਲਦੀ ਦਾ ਮਾਸਕ ਬਣਾ ਸਕਦੇ ਹਾਂ। ਉਹਦੇ ਲਈ ਅਸੀਂ ਕੀ ਕਰਨਾ ਹੈ ਜੀ, ਕਿਉਂਕਿ ਸਾਡੇ ਫੇਸ 'ਤੇ ਕਈ ਵਾਰੀ ਟੈਨਿੰਗ ਹੋ ਜਾਂਦੀ ਹੈ ਔਰ ਨਿਖਾਰ ਲਿਆਉਣ ਦੇ ਲਈ ਇਸ ਮਾਸਕ ਦੀ ਵਰਤੋਂ ਕੀਤੀ ਜਾ ਸਕਦੀ ਹੈ। 1 ਛੋਟਾ ਚਮਚ ਹਲਦੀ ਪਾਊਡਰ ਲੈਣਾ, 2 ਚਮਚ ਅਸੀਂ ਦਹੀਂ ਲੈਣਾ ਅਤੇ 1 ਛੋਟਾ ਚਮਚ ਅਸੀਂ ਸ਼ਹਿਦ ਮਿਲਾਉਣਾ ਇਹਦੇ ਵਿੱਚ। 1 ਚਮਚ ਹਲਦੀ, 2 ਚਮਚ ਦਹੀਂ ਅਤੇ 1 ਛੋਟਾ ਚਮਚ ਸ਼ਹਿਦ ਅਸੀਂ ਮਿਲਾ ਕੇ ਇਹ ਚਿਕਨਾ ਜਿਹਾ ਪੇਸਟ ਬਣਾ ਲੈਣਾ ਅਤੇ ਇਹਨੂੰ ਆਪਣੇ ਚਿਹਰੇ 'ਤੇ ਗਰਦਨ 'ਤੇ ਲਗਾਓ, 15 ਮਿੰਟ ਤੱਕ ਲਗਾ ਕੇ ਰੱਖਣਾ। ਉਸ ਤੋਂ ਬਾਅਦ ਅਸੀਂ ਕੋਸੇ ਪਾਣੀ ਦੇ ਨਾਲ ਫੇਸ ਆਪਣਾ ਵਾਸ਼ ਕਰ ਲੈਣਾ ਅਤੇ ਦੇਖਿਓ ਜਿਹੜੀ ਤੁਹਾਡੀ ਟੈਨਿੰਗ ਹੋਈ ਹੋਈ ਹੈ, ਬਲੈਕਨੈਸ 'ਚ ਆਈ ਹੋਈ ਹੈ, ਉਹ ਠੀਕ ਹੋ ਜਾਏਗੀ। ਦੋਸਤੋ, ਇੱਕ ਮਾਸਕ ਮੈਂ ਤੁਹਾਨੂੰ ਹੋਰ ਦੱਸ ਰਹੀ ਹਾਂ, ਉਹ ਹੈ ਤਰਬੂਜ਼ ਦਾ ਹਾਈਡਰੇਟਿੰਗ ਮਾਸਕ। ਇਹਦੇ ਨਾਲ ਇਹ ਕਿਸ ਦੇ ਲਈ ਹੈ? ਜਦੋਂ ਧੁੱਪ ਦੇ ਨਾਲ ਸਾਡੀ ਸਕਿਨ ਜਿਹੜੀ ਡੈਮੇਜ ਹੋਈ ਹੋਈ ਹੈ ਉਹਦੇ ਲਈ ਹੈ। ਇਹਦੇ ਲਈ ਤੁਸੀਂ ਕੀ ਕਰਨਾ, 2 ਚਮਚ ਤਰਬੂਜ਼ ਦਾ ਜਿਹੜਾ ਗੁੱਦਾ ਹੈ ਉਹਨੂੰ ਪੀਸ ਲੈਣਾ ਅਤੇ 1 ਚਮਚ ਐਲੋਵੇਰਾ ਜੈੱਲ ਅਤੇ 1 ਚਮਚ ਅਸੀਂ ਇਹਦੇ ਵਿੱਚ ਸ਼ਹਿਦ ਮਿਲਾਉਣਾ, 15-20 ਮਿੰਟ ਲਗਾਈ ਰੱਖਣਾ ਅਤੇ ਫਿਰ ਠੰਡੇ ਪਾਣੀ ਨਾਲ ਤੁਸੀਂ ਫੇਸ ਵਾਸ਼ ਕਰ ਦਿਓ। ਸਕਿਨ ਦੀ ਜਿਹੜੀ ਬੇਜਾਨ ਹੋਈ ਹੋਈ ਹੈ ਉਹ ਫਿਰ ਤੋਂ ਚਮਕ ਉੱਠੇਗੀ। ਸੋ ਟਰਾਈ ਕਰ ਸਕਦੇ ਹੋ ਜੀ, ਬਾਹਰ ਵਾਲੇ ਮਾਸਕ ਲਗਾਉਣ ਦੀ ਬਜਾਏ ਜੇਕਰ ਅਸੀਂ ਘਰ ਤਿਆਰ ਕੀਤੇ ਮਾਸਕ ਲਗਾਉਂਦੇ ਹਾਂ ਤਾਂ ਉਹਦਾ ਕੋਈ ਨੁਕਸਾਨ ਨਹੀਂ ਹੁੰਦਾ, ਬਲਕਿ ਫਾਇਦਾ ਵੀ ਜ਼ਿਆਦਾ ਹੁੰਦਾ। ਸੋ ਇਸੇ ਤਰ੍ਹਾਂ ਹੀ ਹੋਮ ਸਵੀਟ ਹੋਮ ਦੇ ਵਿੱਚ ਤੁਸੀਂ ਬਣੇ ਰਹਿਣਾ ਮੇਰੇ ਨਾਲ, ਜਾਣਾ ਨਹੀਂ ਹੈ, ਯੈਸ, ਕਿਤੇ ਵੀ ਨਹੀਂ ਜਾਣਾ, ਕਿਉਂਕਿ ਬਹੁਤ ਸਾਰੀਆਂ ਮੈਂ ਤੁਹਾਡੇ ਲਈ ਇਨਫੋਰਮੇਸ਼ਨਸ ਲੈ ਕੇ ਆਈ ਹਾਂ, ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ। ਜੇਕਰ ਤੁਸੀਂ ਚਲੇ ਜਾਓਗੇ ਤਾਂ ਫਿਰ ਇਨਫੋਰਮੇਸ਼ਨ ਮਿਸ ਹੋ ਜਾਏਗੀ। ਸੋ ਇਸੇ ਤਰ੍ਹਾਂ ਹੀ ਬਣੇ ਰਹਿਣਾ, ਸੁਣਦੇ ਰਹਿਣਾ FM ਰੇਨਬੋ, ਅਤੇ ਹੁਣ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਅਸੀਂ ਅਲੱਗ ਅਲੱਗ ਪਹਿਲੂਆਂ 'ਤੇ ਗੱਲ ਕਰ ਰਹੇ ਹਾਂ। ਕਿਚਨ ਦੀ ਗੱਲ ਕੀਤੀ ਹੈ, ਆਪਣੀ ਗੱਲ ਕੀਤੀ ਹੈ, ਅਤੇ ਹੁਣ ਅਸੀਂ ਚੱਲਦੇ ਹਾਂ ਜੀ ਆਪਣੇ ਬੈੱਡਰੂਮ ਵੱਲ। ਸੋ ਬੈੱਡਰੂਮ ਦੀ, ਬੈੱਡ ਦੀ ਜਿਹੜੀ ਸਫਾਈ ਹੈ ਉਹ ਅਸੀਂ ਕਿੱਦਾਂ ਕਰਨੀ ਹੈ ਉਸਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਲਈ ਇੰਨਾ ਕੀ ਹੁੰਦਾ ਹੈ ਕਿ ਚਲੋ ਜੀ ਅਸੀਂ ਥੋੜ੍ਹੇ ਦਿਨਾਂ ਬਾਅਦ ਆਪਣੀ ਚਾਦਰ ਅਤੇ ਜਿਹੜੇ ਪਿੱਲੋ ਕਵਰ ਨੇ ਉਹ ਝਾੜ ਲੈਂਦੇ, ਧੋ ਲੈਂਦੇ ਹਾਂ, ਅਤੇ ਸਾਨੂੰ ਲੱਗਦਾ ਹੈ ਕਿ ਸਾਡਾ ਬੈੱਡ ਸਾਫ਼ ਹੋ ਗਿਆ। ਪਰ ਨਹੀਂ, ਹੋਰ ਕੀ ਚੀਜ਼ਾਂ ਨੇ ਜਿਹੜੀਆਂ ਕਿ ਅਸੀਂ ਸਾਫ਼ ਕਰਨੀਆਂ ਨੇ, ਔਰ ਕਿੰਨੇ ਅੰਤਰਾਲ ਦੇ ਬਾਅਦ ਕਰਨੀਆਂ ਨੇ, ਉਸ ਦੇ ਬਾਰੇ ਅਸੀਂ ਗੱਲ ਕਰਾਂਗੇ। ਸਿਰਫ ਚਾਦਰ ਔਰ ਤਕੀਏ ਦੇ ਕਵਰ ਹੀ ਨਹੀਂ, ਇਸ ਤੋਂ ਇਲਾਵਾ ਗੱਦੇ ਔਰ ਤਕੀਏ ਨੂੰ ਵੀ ਧੁਲਾਉਣਾ ਜ਼ਰੂਰੀ ਹੈ। ਗੱਦਾ ਨਹੀਂ, ਤਕੀਆ ਧੁਲਾਉਣਾ ਜ਼ਰੂਰੀ ਹੈ। ਕਿੱਦਾਂ ਔਰ ਕੀ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਾਂਗੇ। ਸੋ ਦੋਸਤੋ, ਜਿਹੜੀ ਬੈੱਡਸ਼ੀਟ ਹੈ ਉਹ ਘੱਟੋ ਘੱਟ ਸਾਨੂੰ ਹਫ਼ਤੇ ਵਿੱਚ ਇੱਕ ਵਾਰੀ ਜ਼ਰੂਰ ਚੇਂਜ ਕਰਨੀ ਚਾਹੀਦੀ, ਹਫ਼ਤੇ ਬਾਅਦ ਚੇਂਜ ਕਰਨੀ ਚਾਹੀਦੀ। ਉਸ ਤੋਂ ਪਹਿਲਾਂ ਕਰਦੇ ਹਾਂ ਤਾਂ ਬਹੁਤ ਵਧੀਆ, ਬਟ ਹਫ਼ਤੇ ਤੋਂ ਲੇਟ ਨਹੀਂ ਕਰਨਾ ਚਾਹੀਦਾ। ਔਰ ਤੁਸੀਂ ਇਹਨੂੰ ਨੋਰਮਲੀ ਡਿਟਰਜੈਂਟ ਦੇ ਵਿੱਚ ਮਸ਼ੀਨ ਵਿੱਚ ਜਾਂ ਹੱਥ ਨਾਲ ਧੋ ਸਕਦੇ ਹੋ। ਇਸ ਤੋਂ ਇਲਾਵਾ ਬਾਅਦ ਵਿੱਚ ਚੰਗੀ ਤਰ੍ਹਾਂ ਧੁੱਪ ਲਵਾ ਕੇ ਸੁਕਾਉਣਾ ਜ਼ਰੂਰੀ ਹੈ, ਤਾਂ ਕਿ ਕੋਈ ਇਹਦੇ ਵਿੱਚ ਫਫੂੰਦ ਨਾ ਰਹੇ, ਅਤੇ ਕਿਉਂਕਿ ਇਹਦੇ ਨਾਲ ਜੇਕਰ ਨਮੀ ਰਹਿ ਜਾਂਦੀ ਹੈ ਤਾਂ ਬਾਅਦ ਵਿੱਚ ਸਕਿਨ ਐਲਰਜੀ ਦੀ ਪ੍ਰੋਬਲਮ ਹੋ ਜਾਂਦੀ ਹੈ। ਔਰ ਜੇਕਰ ਗਰਮ ਪਾਣੀ ਦੇ ਵਿੱਚ ਧੋਂਦੇ ਹੋ ਤਾਂ ਫਿਰ ਤਾਂ ਬਹੁਤ ਹੀ ਵਧੀਆ। ਔਰ ਪਿੱਲੋ ਕਵਰ ਨੇ ਜਿਹੜੇ, ਪਿੱਲੋ ਕਵਰ ਤਾਂ ਅਸੀਂ ਬੈੱਡਸ਼ੀਟ ਦੇ ਨਾਲ ਧੁਲਾ ਲੈਂਦੇ ਹਾਂ, ਬਟ ਪਿੱਲੋ ਨੂੰ 3 ਤੋਂ 6 ਮਹੀਨੇ ਦੇ ਵਿੱਚ ਧੋਣਾ ਜ਼ਰੂਰੀ ਹੁੰਦਾ। ਔਰ ਜਿਹੜੇ ਫਾਈਬਰ ਵਾਲੇ ਤਕੀਏ ਨੇ, ਫਾਈਬਰ ਵਾਲੇ ਸਿਰਾਣੇ ਨੇ, ਪਿੱਲੋ ਕਵਰ ਨੇ, ਉਹ ਮਸ਼ੀਨ ਵਿੱਚ ਧੋਏ ਜਾ ਸਕਦੇ ਆ। ਔਰ ਉਹਦੇ ਉੱਪਰ ਕੇਅਰ ਲੇਵਲ ਇੱਕ ਲੱਗਿਆ ਹੁੰਦਾ, ਉਹਦੇ 'ਤੇ ਦੇਖਿਆ ਜਾਏ ਕਿ ਕਿਵੇਂ ਅਸੀਂ ਇਹਨਾਂ ਨੂੰ ਧੋ ਸਕਦੇ ਹਾਂ। ਸੋ ਫਾਈਬਰ ਵਾਲੇ ਜਿਹੜੇ ਪਿੱਲੋ ਨੇ ਉਹ ਧੋਤੇ ਜਾ ਸਕਦੇ ਆ, ਪਰ ਜਿਹੜੇ ਸਿਰਾਣੇ ਜਾਂ ਪਿੱਲੋ ਕਵਰ ਜਿਹੜੇ ਧੋਤੇ ਨਹੀਂ ਜਾ ਸਕਦੇ, ਉਹਨਾਂ ਦਾ ਕੀ ਕਰਨਾ? ਉਹਨਾਂ ਨੂੰ ਤੁਸੀਂ ਧੁੱਪ ਵਿੱਚ ਜ਼ਰੂਰ ਸੁਕਾਉਣਾ, ਧੁੱਪ ਉਹਨਾਂ ਨੂੰ ਜ਼ਰੂਰ ਲਗਵਾਓ, ਤਾਂ ਕਿ ਨਮੀ ਅਤੇ ਦੁਰਗੰਧ ਹੈ ਜਿਹੜੀ ਉਹ ਘੱਟ ਹੋ ਜਾਏ, ਨਮੀ ਨਾ ਰਹੇ, ਦੁਰਗੰਧ ਘੱਟ ਹੋ ਜਾਏ। ਵੈਸੇ ਤਾਂ ਤੁਸੀਂ ਤਕੀਏ ਅੱਜ ਕੱਲ੍ਹ ਜਿਹੜੇ ਚੱਲਦੇ ਨੇ ਫਾਈਬਰ ਦੇ ਹੁੰਦੇ ਆ, ਵਾਸ਼ੇਬਲ ਹੁੰਦੇ ਆ, ਜੇਕਰ ਪੁਰਾਣੇ ਰੂਮ ਵਾਲੇ ਨੇ ਤਾਂ ਉਹਨਾਂ ਨੂੰ ਤੁਸੀਂ ਧੁੱਪ ਲਗਵਾਉਣੀ ਟਾਈਮਲੀ ਜ਼ਰੂਰੀ ਹੈ। ਔਰ ਜੇ ਗੱਦੇ ਦੀ ਗੱਲ ਕਰੀਏ ਤਾਂ ਗੱਦੇ ਨੂੰ ਧੋਇਆ ਨਹੀਂ ਜਾ ਸਕਦਾ, ਇਸ ਲਈ ਕੀ ਕਰਨਾ ਜੀ, ਹਰ 3 ਤੋਂ 6 ਮਹੀਨੇ ਦੇ ਵਿੱਚ ਵੈਕਿਊਮ ਜ਼ਰੂਰ ਕਰੋ। ਜੇਕਰ ਵੈਕਿਊਮ ਨਹੀਂ ਤਾਂ ਡੰਡੇ ਦੇ ਨਾਲ ਕੁਟਾਈ ਕਰਕੇ ਇਹਦੀ ਧੂਲ ਤੁਸੀਂ ਝਾੜ ਸਕਦੇ ਹੋ। ਡੰਡੇ ਦੇ ਨਾਲ ਜਿਵੇਂ ਪਹਿਲੇ ਔਰਤਾਂ ਡੰਡਾ ਮਾਰ ਕੇ ਆਪਣੇ ਬਿਸਤਰੇ ਸਾਫ਼ ਕਰਦੇ ਹੁੰਦੇ ਸੀ, ਉਹਦੇ ਨਾਲ ਧੂਲ ਝੜ ਜਾਂਦੀ ਹੈ, ਇਹ ਕਰਨਾ ਜ਼ਰੂਰੀ ਹੈ। ਨਹੀਂ ਤਾਂ ਧੁੱਪ ਲਗਵਾ ਸਕਦੇ ਹੋ, ਧੁੱਪ ਜ਼ਰੂਰ ਲਗਵਾਓ। ਜੇਕਰ ਹਲਕਾ ਫੁਲਕਾ ਕੋਈ ਛੋਟਾ ਮੋਟਾ ਦਾਗ ਲੱਗ ਗਿਆ ਤਾਂ ਉਹਨੂੰ ਹਲਕੇ ਸਾਬਣ ਜਾਂ ਨਮੀ ਵਾਲੇ ਕੱਪੜੇ ਦੇ ਨਾਲ ਤੁਸੀਂ ਦਾਗ ਸਾਫ਼ ਕਰੋ, ਔਰ ਧੁੱਪ ਜ਼ਰੂਰ ਲਗਵਾਓ ਗੱਦਿਆਂ ਨੂੰ। ਔਰ ਇਹ ਨਹੀਂ ਕਿ ਇੱਕ ਵਾਰੀ ਲਗਵਾ ਲਈ ਹੈ ਅਤੇ ਅਸੀਂ ਸਾਲ ਭਰ ਉਹਨਾਂ ਵੱਲ ਦੇਖਣਾ ਹੀ ਨਹੀਂ, 2-3 ਮਹੀਨੇ ਬਾਅਦ ਗੱਦੇ ਨੂੰ ਧੁੱਪ ਲਵਾਉਣੀ ਜ਼ਰੂਰੀ ਹੈ ਅਤੇ ਤਕੀਏ ਨੂੰ ਧੋਣਾ ਵੀ ਜ਼ਰੂਰੀ ਹੈ। ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ ਅੱਛੀ ਲੱਗੀ ਹੋਏਗੀ, ਪਸੰਦ ਆਈ ਹੋਏਗੀ, ਔਰ ਜੇਕਰ ਗੱਦਿਆਂ ਨੂੰ ਧੁੱਪ ਨਹੀਂ ਲਗਵਾਈ ਤਾਂ ਉਹ ਜ਼ਰੂਰ ਲਗਵਾਓ। ਸੋ ਪ੍ਰੋਗਰਾਮ ਨੂੰ ਅੱਗੇ ਤੋਰ ਰਹੀ ਹਾਂ ਜੀ, ਗੀਤ ਪਲੇ ਕਰ ਰਹੀ ਹਾਂ ਤੁਹਾਡੇ ਲਈ ਹਰਭਜਨ ਮਾਨ ਜੀ ਦੀ ਆਵਾਜ਼ ਦੇ ਵਿੱਚ।

ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ

ਇੰਜੋਏ ਕਰ ਰਹੇ ਹੋ ਜੀ ਪ੍ਰੋਗਰਾਮ ਹੋਮ ਸਵੀਟ ਹੋਮ, ਅਤੇ ਹੋਮ ਸਵੀਟ ਹੋਮ ਦੇ ਵਿੱਚ ਹੁਣ ਥੋੜ੍ਹੀ ਜਿਹੀ ਗੱਲ ਫੈਸ਼ਨ ਔਰ ਟਰੈਂਡਸ ਦੀ ਵੀ ਕਰ ਲਈਏ। ਸੋ ਦੋਸਤੋ, ਫੈਸ਼ਨ ਦੀ ਗੱਲ ਕਰੀਏ ਤਾਂ ਅੱਜ ਕੱਲ੍ਹ ਬਕਟ ਹੈਟਸ ਔਰ ਕੈਪਸ ਦਾ ਕਮਬੈਕ ਹੋ ਗਿਆ ਜੀ। ਜਿਹੜੀਆਂ ਕੈਪਸ ਔਰ ਹੈਟ ਪਹਿਲਾਂ ਧੁੱਪ, ਬਾਰਿਸ਼ ਜਾਂ ਖੇਡ ਕੁੱਦ ਦੇ ਵਿੱਚ ਵਰਤੀਆਂ ਜਾਂਦੀਆਂ ਸਨ, ਸਿਰਫ ਸਪੋਰਟਸ ਪਰਸਨ ਪਾਉਂਦੇ ਸੀ, ਉਹ ਅੱਜ ਸਟਾਈਲ ਦਾ ਹਿੱਸਾ ਬਣ ਗਿਆ ਜੀ, ਉਹ ਅੱਜ ਕੱਲ੍ਹ ਟਰੈਂਡ ਦਾ ਹਿੱਸਾ ਬਣ ਗਿਆ। ਸੋ ਗੱਲ ਕਰਦੇ ਹਾਂ ਉਹਦੇ ਬਾਰੇ ਕਿ ਅੱਜ ਕੱਲ੍ਹ ਕੈਪਸ ਔਰ ਜਿਹੜੀਆਂ ਬਕਟ ਹੈਟਸ ਹੈ ਇਹ ਕਿਵੇਂ ਲੋਕ ਪਾ ਰਹੇ ਹੈ। ਸੋ ਪਹਿਲਾਂ ਤਾਂ ਮੰਨਿਆ ਜਾਂਦਾ ਸੀਗਾ ਕਿ ਇਹ ਫੈਸ਼ਨ ਦਾ ਹਿੱਸਾ ਨਹੀਂ ਹੈ ਬਲਕਿ ਜ਼ਰੂਰਤ ਹੈ, ਜਿਹੜੇ ਸਪੋਰਟਸ ਪਰਸਨ ਹੈ ਉਹੀ ਪਾਉਂਦੇ ਨੇ, ਪਰ ਨਹੀਂ, ਹੁਣ ਇਹਨਾਂ ਨੂੰ ਅਸੀਂ ਐਜ਼ ਏ ਟ੍ਰੈਂਡ ਵੀ ਪਾ ਰਹੇ ਹਾਂ। ਸੋਫਟ ਅਤੇ ਕੰਫਰਟੇਬਲ ਹੁੰਦੀਆਂ ਨੇ ਔਰ ਕਿਨਾਰੇ ਨੀਚੇ ਨੂੰ ਚੁੱਕੇ ਹੁੰਦੇ ਆ, ਇਹਨਾਂ ਨੂੰ ਅਸੀਂ ਬਕਟ ਹੈਡਸ ਕਹਿੰਦੇ ਹਾਂ। ਔਰ ਕਿੱਦਾਂ ਪਹਿਨਿਆ ਜਾਂਦਾ ਜੀ, ਓਵਰ ਸਾਈਜ਼ ਸ਼ਰਟਸ ਜਾਂ ਕਾਰਗੋ ਪੈਂਟਸ ਜਾਂ ਡੈਨਿਮ ਔਰ ਕੋਡ ਸੈਟਸ ਦੇ ਨਾਲ ਇਹਨਾਂ ਨੂੰ ਪਾਇਆ ਜਾ ਰਿਹਾ ਅੱਜ ਕੱਲ੍ਹ। ਔਰ ਚਾਹੇ ਤੁਸੀਂ ਸਿੰਪਲ ਜਿਹੀ ਡਰੈਸ ਪਾਈ ਹੋਵੇ, ਜੇਕਰ ਤੁਸੀਂ ਬਕਟ ਹੈਟਸ ਔਰ ਕੈਪ ਨਾਲ ਕੈਰੀ ਕਰਦੇ ਹੋ, ਤਾਂ ਫਿਰ ਤੁਹਾਡੀ ਜਿਹੜੀ ਸਿੰਪਲ ਜਿਹੀ ਡਰੈਸ ਹੈ ਉਹ ਵੀ ਐਲੀਵੇਟ ਹੋ ਜਾਂਦੀ ਹੈ ਅਤੇ ਤੁਹਾਡਾ ਸਟਾਈਲ ਸਭ ਤੋਂ ਹਟ ਕੇ ਹੋ ਜਾਂਦਾ। ਔਰ ਕਿੱਦਾਂ ਦੀਆਂ ਕੈਪਸ ਚੱਲ ਰਹੀਆਂ ਨੇ ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ। ਬਲੈਕ ਔਰ ਵਾਈਟ ਮਿਨੀਮਲ ਕੈਪਸ, ਪੇਸਟਲ ਸ਼ੇਡ ਵਾਲੇ ਜਿਹੜੇ ਕੈਪਸ ਨੇ ਉਹ ਜ਼ਿਆਦਾ ਚੱਲ ਰਹੇ ਨੇ। ਔਰ ਡੈਨਿਮ ਟੈਕਸਚਰ ਡਿਜ਼ਾਇਨ ਹੈ ਉਹ ਵੀ ਇਨ ਹੈ ਜੀ। ਗ੍ਰਾਫਿਕਸ ਪ੍ਰਿੰਟਡ ਕੈਪਸ ਵੀ ਚੱਲ ਰਹੀਆਂ ਨੇ। ਇਸ ਤੋਂ ਇਲਾਵਾ ਨਿਊਟਰਲ ਔਰ ਅਰਥੀ ਟੋਨ ਜਿਹੜੇ ਹੁੰਦੇ ਆ ਉਹਨਾਂ ਦੀਆਂ ਜਿਹੜੀਆਂ ਕੈਪਸ ਨੇ ਉਹ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ। ਅਤੇ ਹੁਣ ਜੇ ਗੱਲ ਕਰੀਏ ਕਿ ਟ੍ਰੈਂਡ ਆਇਆ ਕਿੱਥੋਂ ਹੈ, ਇਹ ਟ੍ਰੈਂਡ ਆਇਆ ਹੈ ਜੀ ਸੋਸ਼ਲ ਮੀਡੀਆ ਤੋਂ। ਇਨਫਲੂਐਂਸਰਸ ਅਕਸਰ ਇਹ ਕੈਪਸ ਪਾ ਰਹੇ ਨੇ ਔਰ ਉਹਨਾਂ ਨੂੰ ਦੇਖ ਦੇਖ ਕੇ ਹੁਣ ਕੋਮਨ ਪੀਪਲ ਹੈ ਜਿਹੜੇ ਉਹ ਵੀ ਬਕਟ ਹੈਟਸ ਔਰ ਕੈਪਸ ਨੂੰ ਕੈਰੀ ਕਰਨਾ ਸ਼ੁਰੂ ਕਰ ਚੁੱਕੇ ਨੇ ਅਤੇ ਅੱਜ ਕੱਲ੍ਹ ਇਹ ਟ੍ਰੈਂਡ ਦਾ ਹਿੱਸਾ ਬਣ ਚੁੱਕਿਆ। ਸੋ ਤੁਸੀਂ ਵੀ ਇਹਨੂੰ ਟਰਾਈ ਕਰ ਸਕਦੇ ਹੋ ਜੀ, ਕੈਜੂਅਲ ਲੁੱਕ ਦੇ ਵਿੱਚ ਇਹਨੂੰ ਟਰਾਈ ਕੀਤਾ ਜਾਂਦਾ ਹੈ, ਕਾਰਗੋ ਪੈਂਟਸ ਦੇ ਨਾਲ, ਡੈਨਿਮ ਦੇ ਨਾਲ, ਕੋਡ ਸੈਟਸ ਦੇ ਨਾਲ, ਓਵਰ ਸਾਈਜ਼ ਸ਼ਰਟਸ ਦੇ ਨਾਲ, ਟੀ ਸ਼ਰਟਸ ਦੇ ਨਾਲ ਤੁਸੀਂ ਬਕਟ ਹੈਟਸ ਔਰ ਕੈਪਸ ਕੈਰੀ ਕਰ ਸਕਦੇ ਹੋ, ਸੋਹਣੇ ਲੱਗੋਗੇ। ਸੋ ਸੋਹਣੇ ਤਾਂ ਲੱਗੋਗੇ, ਇਹਦੇ ਨਾਲ ਬਚਾਅ ਵੀ ਰਹਿੰਦਾ ਜੀ, ਧੁੱਪ ਬਾਰਿਸ਼ ਤੋਂ ਵੀ ਬਚਾਅ ਰਹਿੰਦਾ ਹੈ ਅਤੇ ਅਸੀਂ ਟ੍ਰੈਂਡੀ ਵੀ ਲੱਗਦੇ ਹਾਂ। ਸੋ ਪ੍ਰੋਗਰਾਮ ਚੱਲ ਰਿਹਾ ਜੀ ਹੋਮ ਸਵੀਟ ਹੋਮ, ਅਤੇ ਹੁਣ ਮੈਂ ਪਲੇ ਕਰਨ ਜਾ ਰਹੀ ਹਾਂ ਤੁਹਾਡੇ ਲਈ ਰਾਜਵੀਰ ਚਵੰਦਾ ਦੀ ਆਵਾਜ਼ ਦੇ ਵਿੱਚ ਪਿਆਰਾ ਜਿਹਾ ਗੀਤ।

એન્જોય કર્યો છે 102.7 એફએમ રેનબો. તે પ્રોગ્રામ ચાલ રહ્યા હે હોમ સ્વીટ હોમ. દોસ્તો હોમ સ્વીટ હોમ કદું અચ્છા લગતા, સાડા ઘર કદું સોહણા લગતા જદું ચંગી તરહ ડેકોરેટ કીતા હોવે, સાફ સુથરા હોવે, ડેકોરેટ કીતા હોવે. સો સાફ સફાઈ ਦੀ ગલ અસી કર ચુકે હાં, તો હું આને આ જી ડેકોરેશન વલ કિવે અસે અપને ઘર નું સબ તો અલગ સબ તો સોહણા બના સકદે હાં. તે હેંગિંગ લાઇટ્સ દા મેં જ઼િક્ર કરાંગી જી. ડાઇનિંગ એરિયા દે વિચ હેંગિંગ લાઇટ્સ દા કિન્ના ઇમ્પોર્ટન્ટ રોલ હૈ ઓદે બારે ગલ કરાંગે. ਡਾਇਨਿੰਗ ਟੇਬਲ ਦੇ ਉੱਪਰ ਅੱਜ ਕੱਲ੍ਹ ਹੈਂਗਿੰਗ ਲਾਈਟਸ ਲੱਗ ਰਹੀਆਂ. ਇਹਦੇ ਨਾਲ ਸਿਰਫ ਰੋਸ਼ਨੀ ਹੀ ਨਹੀਂ ਮਿਲਦੀ, ਰੋਸ਼ਨੀ ਦੇ ਪਰਪਜ਼ ਲਈ ਹੀ ਨਹੀਂ ਲਗਾਈਆਂ ਜਾਂਦੀਆਂ, ਬਲਕਿ ਇਹ ਮੂਡ ਵੀ ਤੈਅ ਕਰਦੇ, ਪੂਰੇ ਸਪੇਸ ਦਾ ਮੂਡ ਤੈਅ ਕਰਦੀ ਆ. ਔਰ ਲਾਈਟ ਦੇ ਨਾਲ ਇਸ ਏਰੀਆ ਦੇ ਵਿੱਚ ਵਾਰਮਥ ਆ ਜਾਂਦੀ ਹੈ, ਗਰਮਾਹਟ ਆਉਂਦੀ ਹੈ. ਔਰ ਖਾਣੇ ਦੇ ਟਾਈਮ 'ਤੇ ਐਸੀ ਲੁੱਕ ਜਦੋਂ ਹੁੰਦੀ ਹੈ ਏਰੀਆ ਦੀ ਤਾਂ ਬਹੁਤ ਚੰਗੀ ਲੱਗਦੀ ਹੈ. ਕਿੱਦਾਂ ਦੀਆਂ ਲਾਈਟਸ ਯੂਜ਼ ਕੀਤੀਆਂ ਜਾ ਰਹੀਆਂ ਨੇ, ਸਟੋਨ ਅਤੇ ਕੇਨ ਲਾਈਟ ਇਹਦੇ ਵਿੱਚ ਯੂਜ਼ ਹੋ ਰਹੀਆਂ ਨੇ. ਇਹ ਲਾਈਟਸ ਹੈ ਜਿਹੜੀਆਂ, ਇਹ ਆਰਾਮਦਾਇਕ ਮਾਹੌਲ ਦਿੰਦੀਆਂ ਨੇ, ਵਾਰਮਥ ਦਿੰਦੀਆਂ ਨੇ ਔਰ ਸੋਹਣੀਆਂ ਲੱਗਦੀਆਂ. ਇੱਕ ਲੜੀ ਦੇ ਵਿੱਚ ਪਰੋ ਕੇ ਵੀ ਅਸੀਂ ਲਗਾ ਸਕਦੇ ਹਾਂ. ਔਰ ਖਾਸ ਕਰ ਜਿਹੜੇ ਈਕੋ ਫਰੈਂਡਲੀ ਥੀਮ ਵਾਲੇ ਘਰ ਨੇ ਉਹਨਾਂ ਦੇ ਵਿੱਚ ਇਹਦਾ ਜ਼ਿਆਦਾ ਪ੍ਰਯੋਗ ਕੀਤਾ ਜਾ ਰਿਹਾ ਹੈ, ਅਕਸਰ ਦੇਖਿਆ ਜਾ ਰਿਹਾ. ਹੈਂਗਿੰਗ ਲਾਈਟਸ ਲਗਾਈਆਂ ਜਾ ਰਹੀਆਂ ਨੇ. ਔਰ ਕਲਸਟਰ ਪੈਂਡੈਂਟ ਲਾਈਟਸ, ਕਲਸਟਰ ਪੈਂਡੈਂਟ ਲਾਈਟਸ ਦੇ ਵਿੱਚ ਕੀ ਹੈ ਜੀ, ਅਲੱਗ ਉਚਾਈ 'ਤੇ ਕਈ ਲਾਈਟਾਂ ਇਕੱਠੀਆਂ ਲਾਈਆਂ ਜਾਂਦੀਆਂ ਨੇ ਔਰ ਡਾਇਨਿੰਗ ਏਰੀਆ ਦੇ ਵਿੱਚ ਆਰਟਿਸਟੀਕਲ ਫੋਕਲ ਪੁਆਇੰਟ ਤਿਆਰ ਕੀਤਾ ਜਾਂਦਾ. ਔਰ ਛੋਟੇ ਵੱਡੇ ਡਾਇਨਿੰਗ ਸਪੇਸ ਦੇ ਵਿੱਚ ਇਹ ਡਿਜ਼ਾਈਨ ਬਹੁਤ ਅਵੇਲੇਬਲ ਹੈਗੇ ਨੇ ਔਰ ਪੂਰੇ ਕਮਰੇ ਨੂੰ ਜੀਵੰਤ ਕਰ ਦਿੰਦੇ ਹੈ ਔਰ ਸਾਰਾ ਕਮਰਾ ਰੋਸ਼ਨ ਆ ਜਾਂਦਾ. ਔਰ ਇਸ ਤੋਂ ਇਲਾਵਾ ਮਲਟੀ ਗਲੋਬ ਹੈਂਗਿੰਗ ਲਾਈਟਸ ਹੈ, ਗਲੋਬ ਦੀ ਫੋਰਮ ਦੇ ਵਿੱਚ ਗੋਲੇ ਗੋਲੇ ਜਿਹੇ ਹੁੰਦੇ ਨੇ ਅਤੇ ਉਹ ਲਾਈਟਸ ਲਗਾਈਆਂ ਜਾਂਦੀਆਂ ਨੇ. ਮਲਟੀ ਗਲੋਬ ਹੈਂਗਿੰਗ ਲਾਈਟਸ ਵੀ ਅੱਛੀਆਂ ਲੱਗਦੀਆਂ ਨੇ ਗਲਾਸ ਬੋਲਸ ਦੇ ਵਿੱਚ.

ਇਹ ਲਟਕਦੀਆਂ ਨੇ। ਅਤੇ ਇਹਦੇ ਨਾਲ ਵੀ ਸਾਡਾ ਜਿਹੜਾ ਡਾਇਨਿੰਗ ਸਪੇਸ ਹੈ ਉਹ ਬਹੁਤ ਅੱਛੀ ਤਰ੍ਹਾਂ ਇਲੂਮੀਨੇਟ ਹੋ ਜਾਂਦਾ। ਔਰ ਇਸ ਤੋਂ ਇਲਾਵਾ ਲੀਨੀਅਰ ਪੈਂਡੈਂਟ ਲਾਈਟਸ ਵੀ ਲੋਕਾਂ ਦੀ ਪਸੰਦ ਬਣੀ ਹੋਈ ਹੈ। ਲੀਨੀਅਰ ਪੈਂਡੈਂਟ ਲਾਈਟਸ ਮਤਲਬ ਇੱਕ ਸਿੱਧੀ ਲੰਬੀ ਲਾਈਨ ਦੇ ਵਿੱਚ ਡਾਇਨਿੰਗ ਟੇਬਲ ਦੇ ਉੱਪਰ ਲਾਈਟਾਂ ਲਟਕਾਈਆਂ ਜਾਂਦੀਆਂ ਨੇ। ਬਲੈਕ, ਗੋਲਡਨ ਜਾਂ ਮੈਟ ਫਿਨਿਸ਼ ਦੇ ਵਿੱਚ ਉਪਲਬਧ ਹੁੰਦੀਆਂ ਨੇ ਔਰ ਐਲੀਗੈਂਟ ਔਰ ਸਟਾਈਲਿਸ਼ ਲੁੱਕ ਆਉਂਦੀ ਹੈ। ਔਰ ਦੋਸਤੋ, ਜਦੋਂ ਵੀ ਅਸੀਂ ਇਹ ਲਾਈਟਸ ਲਗਾਉਣੀਆਂ ਨੇ ਔਰ ਇਹਦੇ ਲਈ ਉਚਾਈ ਦਾ ਖਾਸ ਧਿਆਨ ਰੱਖਿਆ ਜਾਵੇ, ਇੱਦਾਂ ਨਾ ਹੋਵੇ ਕਿ ਖਾਣਾ ਖਾ ਕੇ ਉੱਠੋ ਅਤੇ ਸਿਰ ਵਿੱਚ ਲਾਈਟ ਵੱਜ ਜਾਏ। ਸੋ ਇਹ ਰੌਸ਼ਨੀ ਦੇ ਪਰਪਜ਼ ਦੇ ਲਈ ਲਗਾਉਣੀਆਂ ਨੇ। ਅਤੇ ਪਰ ਇਹਦੇ ਵਿੱਚ ਇਹ ਹੈ ਕਿ ਕਿਸੇ ਦੇ ਲਈ ਇਹ ਮੁਸ਼ਕਿਲ ਨਾ ਕ੍ਰੀਏਟ ਕਰਨ, ਸਮੱਸਿਆ ਨਾ ਖੜੀ ਕਰੇ। ਸੋ ਜਦੋਂ ਵੀ ਲਗਾਉਣੀਆਂ ਨੇ ਉਚਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਫਿਰ ਇਹ ਲਾਈਟਾਂ ਤੁਹਾਡਾ ਜਿਹੜਾ ਰੂਮ ਹੈ ਉਹਨੂੰ ਅਲੱਗ ਹੀ ਫੀਲ ਦਿੰਦੀਆਂ ਨੇ, ਅਲੱਗ ਹੀ ਉੱਥੇ ਵਾਰਮਥ ਦਾ ਜਿਹੜਾ ਐਟਮੋਸਫੇਅਰ ਹੈ ਉਹ ਕ੍ਰੀਏਟ ਹੋ ਜਾਂਦਾ। ਸੋ ਜੇਕਰ ਤੁਸੀਂ ਇਹਨੂੰ ਅਜ਼ਮਾ ਚੁੱਕੇ ਹੋ ਤਾਂ ਬਹੁਤ ਵਧੀਆ, ਅਤੇ ਜੇਕਰ ਤੁਸੀਂ ਥੋੜ੍ਹੀ ਬਹੁਤ ਰੈਨੋਵੇਸ਼ਨ ਬਾਰੇ ਸੋਚ ਰਹੇ ਹੋ ਜਾਂ ਥੋੜ੍ਹਾ ਜਿਹਾ ਅਪਡੇਟ ਕਰਨ ਬਾਰੇ ਸੋਚ ਰਹੇ ਹੋ ਤਾਂ ਇਹਨੂੰ ਵੀ ਆਪਣੇ ਮਾਇੰਡ ਵਿੱਚ ਜ਼ਰੂਰ ਰੱਖਿਓ। ਆਪਣੇ ਡਾਇਨਿੰਗ ਏਰੀਆ ਨੂੰ ਐਲੂਮੀਨੇਟ ਕਰਨ ਦੇ ਬਾਰੇ ਜ਼ਰੂਰ ਸੋਚਿਓ, ਅੱਛਾ ਲੱਗਦਾ। ਸੋ ਪ੍ਰੋਗਰਾਮ ਹੋਮ ਸਵੀਟ ਹੋਮ 'ਤੇ ਹੁਣ ਅਸੀਂ ਚਲਦੇ ਹਾਂ ਜੀ ਸਰਬਜੀਤ ਚੀਮਾ ਸਾਹਿਬ ਦੀਆਂ ਬੋਲੀਆਂ ਦੇ ਵੱਲ।

ਜ਼ਿੰਦਗੀ ਜਿਉਣ ਦਾ ਇਸ ਤੋਂ ਸੋਹਣਾ ਤਰੀਕਾ ਹੋਰ ਕੀ ਹੋ ਸਕਦਾ। ਤੁਸੀਂ ਸੁਣ ਰਹੇ ਹੋ ਜੀ ਮਿਡ ਡੇ ਮੈਲੇਡੀਜ਼ FM ਰੇਨਬੋ 'ਤੇ, ਅਤੇ ਹੁਣ ਚੱਲਦੇ ਹਾਂ ਓਪੀ ਨਈਅਰ ਸਾਹਿਬ ਦੇ ਉਸ ਮਸ਼ਹੂਰ ਘੋੜਾ ਟਾਪ ਵਾਲੀ ਧੁਨ ਵੱਲ ਜੀ, ਟੌਂਗਾ ਬੀਟ ਵਾਲੀ ਧੁਨ, ਜਿੱਥੇ ਸਾਹਿਰ ਨੇ ਪਿੰਡ ਦੇ ਰੋਮਾਂਸ ਅਤੇ ਮੁਹੱਬਤ ਦੀ ਨੋਕ ਝੋਕ ਨੂੰ ਬਹੁਤ ਹੀ ਚੁਲਬੁਲੇ ਅੰਦਾਜ਼ ਵਿੱਚ ਪੇਸ਼ ਕੀਤਾ ਹੈ। ਅਤੇ ਫਿਰ ਆਪਣੇ ਪੈਰ ਥਿਰਕਾਉਣ ਦੇ ਲਈ ਹੋ ਜਾਓ ਤਿਆਰ, ਕਿਉਂਕਿ ਮੈਂ ਪਲੇ ਕਰ ਰਹੀ ਹਾਂ ਗੀਤ ਉੜੇ ਜਬ ਜਬ ਜ਼ੁਲਫੇ ਤੇਰੀ।

नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਅਤੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ, 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟ ਸਾਹਿਬਾਂ ਨਾਲ ਜੋੜਿਆ ਗਿਆ ਹੈ ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਸ਼੍ਰੀ ਮੋਦੀ ਨੇ ਕਿਹਾ ਕਿ ਉਹ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਦੇ ਸੱਦੇ 'ਤੇ ਇੰਡੋਨੇਸ਼ੀਆ ਦਾ ਦੌਰਾ ਕਰ ਰਹੇ ਨੇ। ਇਹ ਦੌਰਾ ਦੋਹਾਂ ਦੇਸ਼ਾਂ ਵਿਚਕਾਰ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਸਾਲ 2025 ਦੇ ਗਣਤੰਤਰ ਦਿਵਸ ਸਮਾਰੋਹ ਲਈ ਮੁੱਖ ਮਹਿਮਾਨ ਵਜੋਂ ਭਾਰਤ ਆਏ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਇੰਡੋਨੇਸ਼ੀਆ ਵਿੱਚ ਉਹ ਰਾਸ਼ਟਰਪਤੀ ਸੁਬਿਆਂਤੋ ਨਾਲ ਪ੍ਰੰਬਨਨ ਮੰਦਰ ਜਾਣਗੇ ਅਤੇ ਪ੍ਰਵਾਸੀ ਭਾਰਤੀਆਂ ਨਾਲ ਵੀ ਗੱਲਬਾਤ ਕਰਨਗੇ। ਇੰਡੋਨੇਸ਼ੀਆ ਤੋਂ ਪ੍ਰਧਾਨ ਮੰਤਰੀ ਮੋਦੀ ਆਸਟ੍ਰੇਲੀਆ ਦੇ ਦੌਰੇ 'ਤੇ ਜਾਣਗੇ। ਉਹਨਾਂ ਦਾ ਦੌਰਾ ਭਾਰਤ ਆਸਟ੍ਰੇਲੀਆ ਵਿਆਪਕ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰੇਗਾ। ਦੋਵੇਂ ਧਿਰਾਂ ਰੱਖਿਆ ਅਤੇ ਸੁਰੱਖਿਆ, ਵਪਾਰ ਅਤੇ ਨਿਵੇਸ਼, ਸਿੱਖਿਆ, ਗਤੀਸ਼ੀਲਤਾ, ਉੱਭਰਦੀਆਂ ਤਕਨਾਲੋਜੀਆਂ, ਖੇਡਾਂ ਅਤੇ ਜਨ ਸੰਪਰਕ ਬਾਰੇ ਚਰਚਾ ਕਰਨਗੀਆਂ। ਸ਼੍ਰੀ ਮੋਦੀ ਆਸਟ੍ਰੇਲੀਆ ਵਿੱਚ ਪ੍ਰਵਾਸੀ ਭਾਰਤੀਆਂ ਨਾਲ ਵੀ ਮੁਲਾਕਾਤ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਦੇ ਸੱਦੇ 'ਤੇ ਔਕਲੈਂਡ ਜਾਣਗੇ। ਇਹ ਦੌਰਾ ਦੁਆਲੇ ਸੰਬੰਧਾਂ ਨੂੰ ਇੱਕ ਨਵਾਂ ਹੁਲਾਰਾ ਦੇਵੇਗਾ। ਪ੍ਰਧਾਨ ਮੰਤਰੀ ਲਕਸਨ ਨੇ ਪਿਛਲੇ ਸਾਲ ਮਾਰਚ ਵਿੱਚ ਭਾਰਤ ਦਾ ਦੌਰਾ ਕੀਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪੂਰਬੀ ਅਤੇ ਦੱਖਣੀ ਹਿੰਦ ਮਹਾਂਸਾਗਰ ਖੇਤਰ ਵਿੱਚ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਨਾਲ ਭਾਰਤ ਦੀ ਸਾਂਝ, ਭਾਰਤ ਦੀ ਐਕਟ ਈਸਟ ਨੀਤੀ, ਮਹਾਂਸਾਗਰ ਵਿਜ਼ਨ ਅਤੇ ਇੱਕ ਖੁੱਲ੍ਹੇ ਅਤੇ ਮੁਕਤ ਹਿੰਦ ਪ੍ਰਸ਼ਾਂਤ ਖੇਤਰ ਲਈ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਹੋਰ ਮਜ਼ਬੂਤ ਕਰੇਗੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਿਛਲੇ 5 ਸਾਲਾਂ ਤੋਂ ਸਹਿਕਾਰਤਾ ਰਾਹੀਂ ਖੁਸ਼ਹਾਲੀ ਦੇ ਮੰਤਰ ਦੀ ਪਾਲਣਾ ਕਰਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਸਹਿਕਾਰਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਦਾ ਦਿਨ ਸਹਿਕਾਰੀ ਖੇਤਰ ਨਾਲ ਜੁੜੇ 30 ਕਰੋੜ ਲੋਕਾਂ ਅਤੇ ਦੇਸ਼ ਭਰ ਦੇ 8.5 ਲੱਖ ਤੋਂ ਵੱਧ ਸਹਿਕਾਰੀ ਸੰਸਥਾਵਾਂ ਲਈ ਬਹੁਤ ਸ਼ੁਭ ਦਿਨ ਹੈ। ਉਹਨਾਂ ਕਿਹਾ ਕਿ ਇਸ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ

0: ਸਰਕਾਰ ਵਿੱਚ ਇੱਕ ਸੁਤੰਤਰ ਸਹਿਕਾਰਤਾ ਮੰਤਰਾਲਾ ਸਥਾਪਿਤ ਕਰਨ ਦਾ ਫੈਸਲਾ ਕੀਤਾ ਸੀ। ਸ਼੍ਰੀ ਸ਼ਾਹ ਨੇ ਅੱਗੇ ਕਿਹਾ ਕਿ ਪਿਛਲੇ 5 ਸਾਲਾਂ ਵਿੱਚ ਸਹਿਕਾਰੀ ਪ੍ਰਣਾਲੀ ਨੂੰ ਆਧੁਨਿਕ, ਪਾਰਦਰਸ਼ੀ, ਤਕਨਾਲੋਜੀ ਪੱਖੀ ਅਤੇ ਪ੍ਰਯੋਗੀ ਬਣਾਉਣ ਦੀ ਦਿਸ਼ਾ ਵੱਲ ਸ਼ਲਾਘਾਯੋਗ ਕੰਮ ਕੀਤਾ ਗਿਆ ਹੈ।
1: हमने कृषि ऋण, डेयरी, उर्वरक वितरण और ग्रामीण सेवाएं, ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्शरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
0: ਉਹਨਾਂ ਕਿਹਾ ਕਿ ਇਸ ਸਾਲ ਸਰਕਾਰ ਨੇ ਸਹਿਕਾਰੀ ਸੰਸਥਾਵਾਂ ਲਈ ਇੱਕ ਰੈਂਕਿੰਗ ਢਾਂਚਾ ਸ਼ੁਰੂ ਕੀਤਾ ਹੈ, ਜਿਸ ਰਾਹੀਂ ਹਰੇਕ ਖੇਤਰ ਵਿੱਚ ਉੱਤਮਤਾ ਹਾਸਲ ਕਰਨ ਵਾਲੀਆਂ ਚੋਟੀ ਦੀਆਂ 5 ਸਹਿਕਾਰੀ ਸਭਾਵਾਂ ਦੀ ਪਛਾਣ ਕੀਤੀ ਜਾਏਗੀ। ਚੋਣ ਕਮਿਸ਼ਨ ਨੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ 'ਤੇ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਮਨੀ ਚੋਣਾਂ ਬਿਹਾਰ ਦੇ ਬਾਂਕੀਪੁਰ, ਗੁਜਰਾਤ ਦੇ ਮੰਜਾਲਪੁਰ ਅਤੇ ਮੱਧ ਪ੍ਰਦੇਸ਼ ਦੇ ਦਤੀਆ 'ਚ ਹੋਣਗੀਆਂ। ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀਆਂ 13 ਜੁਲਾਈ ਤੱਕ ਪ੍ਰਵਾਨ ਕੀਤੀਆਂ ਜਾਣਗੀਆਂ ਅਤੇ ਕਾਗਜ਼ਾਂ ਦੀ ਜਾਂਚ 14 ਜੁਲਾਈ ਨੂੰ ਹੋਏਗੀ ਅਤੇ ਵੋਟਾਂ 30 ਜੁਲਾਈ ਨੂੰ ਪੈਣਗੀਆਂ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਤੋਂ 3 ਰਾਜ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਵੀ ਐਲਾਨ ਕੀਤਾ ਹੈ। ਇਹ ਸੀਟਾਂ ਰਾਜ ਸਭਾ ਮੈਂਬਰਾਂ ਸੁਖੇਂਦੂ ਸ਼ੇਖਰ ਰਾਏ, ਸੁਸ਼ਮਿਤਾ ਦੇਵ ਅਤੇ ਪ੍ਰਕਾਸ਼ ਚਿਕ ਬਰਾਇਕ ਦੇ ਅਸਤੀਫੇ ਤੋਂ ਬਾਅਦ ਖਾਲੀ ਹੋਈਆਂ ਨੇ। ਚੋਣ ਨੋਟੀਫਿਕੇਸ਼ਨ ਕੱਲ੍ਹ ਜਾਰੀ ਕੀਤਾ ਜਾਏਗਾ, ਜਦੋਂ ਕਿ ਨਾਮਜ਼ਦਗੀਆਂ ਦਾਖਲ ਕਰਨ ਦੀ ਆਖਰੀ ਤਰੀਕ 14 ਜੁਲਾਈ ਹੈ। ਨਾਮਜ਼ਦਗੀਆਂ ਦੀ ਜਾਂਚ 15 ਜੁਲਾਈ ਨੂੰ ਹੋਏਗੀ। ਇਹਨਾਂ ਸੀਟਾਂ ਲਈ ਵੋਟਿੰਗ 24 ਜੁਲਾਈ ਨੂੰ ਹੋਏਗੀ ਅਤੇ ਗਿਣਤੀ ਵੀ ਉਸੇ ਦਿਨ ਕੀਤੀ ਜਾਏਗੀ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਗ੍ਰਹਿ ਮੰਤਰਾਲੇ ਦੀ ਨਰਕੋਟਿਕਸ ਕੰਟਰੋਲ ਬਿਊਰੋ ਵੱਲੋਂ ਆਯੋਜਿਤ ਬ੍ਰਿਕਸ ਮੈਂਬਰ ਦੇਸ਼ਾਂ ਦੇ ਨੁਮਾਇੰਦੇ 2 ਦਿਨਾਂ ਮੀਟਿੰਗ ਵਿੱਚ ਹਿੱਸਾ ਲੈ ਰਹੇ ਨੇ। ਨਰਕੋਟਿਕਸ ਕੰਟਰੋਲ ਬਿਊਰੋ NCB ਦੇ ਡਾਇਰੈਕਟਰ ਜਨਰਲ ਅਨੁਰਾਗ ਗਰਗ, ਜਿਨ੍ਹਾਂ ਨੇ ਭਾਰਤੀ ਵਫਦ ਦੀ ਅਗਵਾਈ ਕੀਤੀ, ਕਿਹਾ ਕਿ ਬ੍ਰਿਕਸ ਦੇ ਵਿਸਥਾਰ ਨੇ ਸਮੂਹ ਦੀਆਂ ਆਲਮੀ ਚੁਣੌਤੀਆਂ ਨੂੰ ਹੱਲ ਕਰਨ ਦੀ ਯੋਗਤਾ ਨੂੰ ਮਜ਼ਬੂਤ ਕੀਤਾ ਹੈ। ਸ਼੍ਰੀ ਗਰਗ ਨੇ ਕਿਹਾ ਕਿ ਆਧੁਨਿਕ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨੈੱਟਵਰਕ ਸਰਹੱਦ ਤੋਂ ਪਾਰ ਕੰਮ ਕਰਦੇ ਨੇ, ਇਸ ਲਈ ਅੱਜ ਅੰਤਰਰਾਸ਼ਟਰੀ ਸਹਿਯੋਗ ਜ਼ਰੂਰੀ ਹੈ। ਉਹਨਾਂ ਨੇ ਨਿਯਮਤ ਖੁਫੀਆ ਜਾਣਕਾਰੀ ਸਾਂਝੀ ਕਰਨ, ਤਸਕਰੀ ਦੇ ਰੋਜ਼ਾਨਾ ਦਾ ਵਿਸ਼ਲੇਸ਼ਣ ਕਰਨ ਅਤੇ ਸਾਂਝੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਦੇ ਤਾਲਮੇਲ ਕਰਨ ਲਈ ਇੱਕ ਸਮਰਪਿਤ ਬ੍ਰਿਕਸ ਵਰਚੁਅਲ ਵਰਕਿੰਗ ਗਰੁੱਪ ਦੀ ਸਥਾਪਨਾ ਦੀ ਤਜਵੀਜ਼ ਰੱਖੀ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡ ਹੈ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਸਰਕਾਰ ਨੇ ਕਿਹਾ ਹੈ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਬਾ ਨਾਲ ਜੋੜਿਆ ਗਿਆ ਹੈ। ਇਹ ਦੇਸ਼ ਦੀ ਏਕੀਕ੍ਰਿਤ ਡਿਜੀਟਲ ਜਨਤਕ ਸਿਹਤ ਪ੍ਰਣਾਲੀ ਵੱਲ ਇੱਕ ਮਹੱਤਵਪੂਰਨ ਕਦਮ ਹੈ। ਆਬਾ ਆਧਾਰ ਕਾਰਡ ਵਾਂਗ ਇੱਕ 14 ਅੰਕਾਂ ਦੀ ਵਿਲੱਖਣ ਪਛਾਣ ਹੈ ਜੋ ਵਿਅਕਤੀਆਂ ਨੂੰ ਵਿਆਪਕ ਸਿਹਤ ਪ੍ਰਣਾਲੀ ਨਾਲ ਜੋੜਦੀ ਹੈ। ਇਹ ਪ੍ਰਣਾਲੀ ਮਰੀਜ਼ਾਂ ਨੂੰ ਡਿਜੀਟਲ ਸਿਹਤ ਸੇਵਾਵਾਂ ਤੱਕ ਪਹੁੰਚ ਪ੍ਰਦਾਨ ਕਰਦੀ ਹੈ। ਇਸ ਨੈੱਟਵਰਕ ਰਾਹੀਂ ਮਰੀਜ਼ ਬੀਮਾਕਰਤਾਵਾਂ, ਸਿਹਤ ਸੰਭਾਲ ਸਹੂਲਤਾਂ, ਡਾਕਟਰਾਂ ਅਤੇ ਹੋਰ ਸੇਵਾਵਾਂ ਨਾਲ ਜੁੜ ਸਕਦੇ ਨੇ। ਸਰਕਾਰ ਦਾ ਉਦੇਸ਼ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਨੈੱਟਵਰਕ ਦਾ ਵਿਸਤਾਰ ਕਰਕੇ ਦੇਸ਼ ਭਰ ਵਿੱਚ ਮਰੀਜ਼ਾਂ ਅਤੇ ਸਿਹਤ ਸੰਭਾਲ ਸਹੂਲਤਾਂ ਨੂੰ ਜੋੜਨਾ ਹੈ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਰਾਸ਼ਟਰੀ ਯੋਗਤਾ ਅਤੇ ਦਾਖਲਾ ਪ੍ਰੀਖਿਆ ਨੈੱਟ UG 2026 ਪ੍ਰੀਖਿਆ ਫੀਸਾਂ ਦੇ ਰਿਫੰਡ ਲਈ ਬੈਂਕ ਖਾਤੇ ਦੇ ਵੇਰਵਿਆਂ ਨੂੰ ਅਪਡੇਟ ਕਰਨ ਦੀ ਆਖਰੀ ਤਰੀਕ ਇਸ ਮਹੀਨੇ ਦੀ 7 ਤਰੀਕ ਤੱਕ ਵਧਾ ਦਿੱਤੀ ਹੈ। ਸੋਸ਼ਲ ਮੀਡੀਆ 'ਤੇ ਇੱਕ ਪੋਸਟ ਵਿੱਚ NTA ਨੇ ਦੱਸਿਆ ਕਿ ਉਹਨਾਂ ਉਮੀਦਵਾਰਾਂ ਲਈ ਰਿਫੰਡ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਜਿਨ੍ਹਾਂ ਨੇ ਆਪਣੇ ਬੈਂਕ ਖਾਤੇ ਦੇ ਵੇਰਵਿਆਂ ਦੀ ਤਸਦੀਕ ਕਰ ਦਿੱਤੀ ਹੈ। NTA ਨੇ ਦੱਸਿਆ ਕਿ ਹੁਣ ਤੱਕ ਸਿਰਫ 8,29,510 ਉਮੀਦਵਾਰਾਂ ਨੇ ਆਪਣੇ ਬੈਂਕ ਵੇਰਵਿਆਂ ਨੂੰ ਠੀਕ ਜਾਂ ਅਪਡੇਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਉਹਨਾਂ ਦੇ 91ਵੇਂ ਜਨਮ ਦਿਨ 'ਤੇ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ਼੍ਰੀ ਮੋਦੀ ਨੇ ਕਿਹਾ ਕਿ ਸ਼ਾਂਤੀ ਅਤੇ ਸਦਭਾਵਨਾ ਦਾ ਉਹਨਾਂ ਦਾ ਸੰਦੇਸ਼ ਦੁਨੀਆ ਭਰ ਦੇ ਲੋਕਾਂ ਲਈ ਇੱਕ ਚਾਨਣ ਮੁਨਾਰਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦਲਾਈ ਲਾਮਾ ਦੀ ਨੈਤਿਕ ਅਤੇ ਅਧਿਆਤਮਕ ਤਾਕਤ ਅਤੇ ਵਿਸ਼ਵ ਭਲਾਈ ਪ੍ਰਤੀ ਉਹਨਾਂ ਦੀ ਵਚਨਬੱਧਤਾ ਸ਼ਲਾਘਾਯੋਗ ਹੈ। ਉਹਨਾਂ ਦਲਾਈ ਲਾਮਾ ਦੀ ਲੰਮੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕੀਤੀ। ਭਾਰਤ ਵਿੱਚ ਇਰਾਨੀ ਦੂਤਘਰ ਨੇ ਇਰਾਨ ਦੇ ਸਾਬਕ ਸਰਵਉੱਚ ਨੇਤਾ ਆਯਤੁੱਲਾ ਸੈਯਦ ਅਲੀ ਖਮੇਨੇਈ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਹੋਣ ਲਈ ਭਾਰਤ ਸਰਕਾਰ ਦਾ ਧੰਨਵਾਦ ਕੀਤਾ ਹੈ। ਦੂਤਘਰ ਨੇ ਕਿਹਾ ਕਿ ਇਹ ਦੋਹਾਂ ਦੇਸ਼ਾਂ ਵਿਚਕਾਰ ਇਤਿਹਾਸਕ, ਸੱਭਿਆਚਾਰਕ ਅਤੇ ਮਾਨਵਵਾਦੀ ਸਬੰਧਾਂ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਨੇ ਅੱਜ ਆਪਣੇ ਮੈਂਬਰਾਂ ਦੀ ਇੱਕ ਮੀਟਿੰਗ ਬੁਲਾਈ ਹੈ। ਮੀਟਿੰਗ ਵਿੱਚ ਟਰੱਸਟ ਵੱਲੋਂ ਮੰਦਰ ਨੂੰ ਮਿਲੇ ਦਾਨ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ SIT ਦੀ ਰਿਪੋਰਟ ਸਮੇਤ ਕਈ ਮਹੱਤਵਪੂਰਨ ਪ੍ਰਸ਼ਾਸਕੀ ਅਤੇ ਵਿੱਤੀ ਮਾਮਲਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਜਾਏਗਾ। ਮੀਟਿੰਗ ਦੇ ਏਜੰਡੇ ਅਨੁਸਾਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ

ਅਤੇ ਟਰੱਸਟੀ ਡਾਕਟਰ ਅਨਿਲ ਮਿਸ਼ਰਾ ਵੱਲੋਂ ਦਿੱਤੇ ਗਏ ਅਸਤੀਫਿਆਂ 'ਤੇ ਵੀ ਵਿਚਾਰ ਕੀਤਾ ਜਾਏਗਾ। ਰਾਸ਼ਟਰ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰ ਰਿਹਾ ਹੈ। ਸੱਭਿਆਚਾਰਕ ਮੰਤਰਾਲਾ ਪੱਛਮੀ ਬੰਗਾਲ ਸਰਕਾਰ ਦੇ ਸਹਿਯੋਗ ਨਾਲ ਇਸ ਮੌਕੇ ਨੂੰ ਮਨਾਉਣ ਲਈ ਕੋਲਕਾਤਾ ਵਿੱਚ ਇੱਕ ਪ੍ਰੋਗਰਾਮ ਦਾ ਆਯੋਜਨ ਕਰ ਰਿਹਾ ਹੈ। ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਨੇ ਉਪ ਰਾਸ਼ਟਰਪਤੀ ਭਵਨ ਵਿਖੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕੀਤੀ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੇ ਉਹਨਾਂ ਦੀ 125ਵੀਂ ਜਨਮ ਵਰ੍ਹੇਗੰਢ 'ਤੇ ਸ਼ਰਧਾਂਜਲੀ ਭੇਂਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਹਿੰਮਤ, ਰਾਸ਼ਟਰਵਾਦ ਅਤੇ ਨਿਸਵਾਰਥ ਸੇਵਾ ਦਾ ਸਦੀਵੀ ਪ੍ਰਤੀਕ ਦੱਸਿਆ ਹੈ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਖੇਡੇ ਗਏ ਮੈਚ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੌਰਾਨ ਬ੍ਰਾਜ਼ੀਲ ਦੇ ਮਹਾਨ ਖਿਡਾਰੀ ਨੈਮਾਰ ਜੂਨੀਅਰ ਨੇ ਅੰਤਰਰਾਸ਼ਟਰੀ ਫੁੱਟਬਾਲ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਹੈ। 5 ਵਾਰ ਦੇ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੂੰ ਕੱਲ੍ਹ ਰਾਤ ਫੀਫਾ ਵਿਸ਼ਵ ਕੱਪ 'ਚ ਰਾਊਂਡ ਆਫ 16 ਵਿੱਚ ਨਾਰਵੇ ਹੱਥੋਂ 1-2 ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦੇ 6 ਦਿਨਾਂ ਦੌਰੇ ਲਈ ਰਵਾਨਾ ਹੋ ਗਏ ਨੇ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਹਿਕਾਰਤਾ ਰਾਹੀਂ ਲੱਖਾਂ ਲੋਕਾਂ ਦੇ ਜੀਵਨ ਵਿੱਚ ਖੁਸ਼ਹਾਲੀ ਲਿਆਉਣ ਲਈ ਸਹਿਕਾਰਤਾ ਮੰਤਰਾਲੇ ਦੀ ਸ਼ਲਾਘਾ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋ ਗਈ ਹੈ। ਸਰਕਾਰ ਨੇ ਕਿਹਾ ਕਿ 104 ਕਰੋੜ ਤੋਂ ਵੱਧ ਸਿਹਤ ਕਾਰਡਾਂ ਨੂੰ 93 ਕਰੋੜ ਤੋਂ ਵੱਧ ਆਯੁਸ਼ਮਾਨ ਭਾਰਤ ਹੈਲਥ ਅਕਾਊਂਟਸ ਆਭਾ ਨਾਲ ਜੋੜਿਆ ਗਿਆ ਹੈ। ਅਤੇ ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਇੰਗਲੈਂਡ ਮੈਕਸੀਕੋ ਨੂੰ 3-2 ਨਾਲ ਹਰਾ ਕੇ ਕੁਆਟਰ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 'ਤੇ ਹੋਏਗਾ। ਨਮਸਕਾਰ।

ਮੁੜ ਤੋਂ ਸਵਾਗਤ ਹੈ ਜੀ ਪ੍ਰੋਗਰਾਮ ਮਿਡ ਡੇ ਮੈਲੋਡੀਜ਼ ਦੇ ਵਿੱਚ। ਦੋਸਤੋ, ਮਿਡ ਡੇ ਮੈਲੋਡੀਜ਼ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਸਾਹਿਰ ਲੁਧਿਆਨਵੀ ਸਾਹਿਬ ਦੀ ਕਲਮ ਤੋਂ ਲਿਖੇ ਗਏ ਗੀਤਾਂ ਦੀ। ਸਾਹਿਰ ਲੁਧਿਆਨਵੀ ਜੀ ਨੇ ਜਿੱਥੇ ਮੁਹੱਬਤ ਭਰੇ ਨਗਮੇ ਲਿਖੇ, ਉੱਥੇ ਹੀ ਨਸੀਹਤ ਦੇਣ ਵਾਲੇ, ਸਿੱਖਿਆ ਦੇਣ ਵਾਲੇ ਗੀਤ ਵੀ ਖੂਬ ਲਿਖੇ। ਸਾਹਿਰ ਸਾਹਿਬ ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਹਰ ਮੁਹੱਬਤ ਕਿਸੇ ਮੁਕਾਮ 'ਤੇ ਨਹੀਂ ਪਹੁੰਚਦੀ, ਅਤੇ ਜਦੋਂ ਰਿਸ਼ਤਾ ਟੁੱਟਣ ਦੀ ਕਗਾਰ 'ਤੇ ਹੋਵੇ ਤਾਂ ਉਸਨੂੰ ਨਫ਼ਰਤ ਨਾਲ ਨਹੀਂ ਬਲਕਿ ਇੱਕ ਖੂਬਸੂਰਤ ਮੋੜ ਦੇ ਕੇ ਅਜਨਬੀ ਬਣ ਕੇ ਛੱਡ ਦੇਣਾ ਚਾਹੀਦਾ। ਅਤੇ ਸਾਹਿਰ ਸਾਹਿਬ ਦਾ ਇਹ ਮੈਚਿਓਰ ਅੰਦਾਜ਼ ਅਗਲੇ ਗੀਤ ਵਿੱਚ ਸਾਫ਼ ਝਲਕਦਾ। ਅਤੇ ਆਓ ਸੁਣਦੇ ਹਾਂ ਮਹਿੰਦਰ ਕਪੂਰ ਜੀ ਦੀ ਆਵਾਜ਼ ਦੇ ਵਿੱਚ ਗੀਤ ਚਲੋ ਇੱਕ ਵਾਰ ਫਿਰ ਸੇ।

ਲੁਕੀ ਹੁੰਦੀ ਹੈ। ਇਹਦੇ ਨਾਂ ਵੀ ਬਹੁਤ ਸਾਰੇ ਹੈ, ਜਿਵੇਂ ਖਾਮੋਸ਼ੀ, ਚੁੱਪ, ਮੌਨ, ਸਨਾਟਾ, ਇੰਗਲਿਸ਼ 'ਚ ਸਾਇਲੈਂਸ ਕਹਿ ਸਕਦੇ ਹਾਂ। ਨਾਂ ਭਾਵੇਂ ਇਹਦੇ ਵੱਖ ਵੱਖ ਹਨ, ਪਰ ਅਹਿਸਾਸ ਇੱਕੋ ਹੈ, ਉਹ ਜੋ ਬਿਨਾਂ ਬੋਲੇ ਦਿਲ ਤੱਕ ਪਹੁੰਚ ਜਾਵੇ। ਅਤੇ ਬਸ ਫਿਰ ਮੇਰੇ ਜਿਹੜੇ ਜਜ਼ਬਾਤ ਨੇ ਉਹ ਨਹੀਂ ਅੱਜ ਮੈਂ ਆਪਣੇ ਜ਼ਾਹਰ ਕਰਾਂਗੀ ਸ਼ਾਇਰੀ ਥਰੂ। ਅੱਜ ਸਾਰੇ ਜਜ਼ਬਾਤ ਤੁਹਾਡੇ ਨਾਲ ਜੁੜੇ ਹੋਣਗੇ ਅਤੇ ਲਵਸ ਮੈਂ ਤੁਹਾਨੂੰ ਦੱਸ ਦਿੱਤਾ ਨਾ, ਖਾਮੋਸ਼ੀ। ਉਮੀਦ ਕਰਦੀ ਹਾਂ ਕਿ ਤੁਸੀਂ ਖਾਮੋਸ਼ੀ 'ਤੇ ਬਹੁਤ ਸੋਹਣਾ ਲਿਖੋਗੇ ਅਤੇ ਇਸ ਲਵਸ ਦੇ ਨਾਲ ਤੁਸੀਂ ਆਪਣੀ ਦਿਲ ਦੀ ਗੱਲ ਵੀ ਕਹਿ ਸਕਦੇ ਹੋ। ਕਈ ਵਾਰ ਅਸੀਂ ਕਿਸੇ ਨੂੰ ਬਹੁਤ ਕੁਝ ਕਹਿਣਾ ਚਾਹੁੰਦੇ ਹਾਂ ਪਰ ਆਪਾਂ ਖਾਮੋਸ਼ ਹੋ ਜਾਂਦੇ ਹਾਂ, ਪਰ ਜਿਹੜਾ ਸਾਨੂੰ ਦਿਲ 'ਚ ਆਉਂਦਾ ਹੈ ਨਾ, ਉਹਦੀ ਖਾਸੀਅਤ ਪਤਾ ਕੀ ਹੁੰਦਾ? ਉਹਦੀ ਖਾਸੀਅਤ ਇਹ ਹੁੰਦੀ ਹੈ ਕਿ ਉਹ ਸਾਡੀ ਖਾਮੋਸ਼ੀ ਤੋਂ ਵੀ ਸਾਨੂੰ ਸਮਝ ਲੈਂਦੇ ਨੇ, ਸਾਨੂੰ ਪੜ੍ਹ ਲੈਂਦੇ ਨੇ ਕਿ ਅਸੀਂ ਕੀ ਕਹਿਣਾ ਚਾਹ ਰਹੇ ਹਾਂ। ਚਲੋ ਜੀ, ਕਰਨਾ ਕੀ ਹੈ, ਬਸ ਜੀ ਵਟਸਐਪ ਨੰਬਰ ਸਾਡਾ 9855101027, 9855101027 ਇਹ ਹੈ ਜੀ ਸਾਡਾ ਵਟਸਐਪ ਨੰਬਰ। ਇਸ ਵਟਸਐਪ ਨੰਬਰ 'ਤੇ ਤੁਸੀਂ ਸਾਨੂੰ ਆਪਣੀ ਸ਼ਾਇਰੀ ਭੇਜ ਸਕਦੇ ਹੋ ਜੀ, ਅਤੇ ਫਿਰ ਇੰਤਜ਼ਾਰ ਕਰਕੇ ਤੁਹਾਡੀ ਦੋਸਤ ਆਰਜੀ ਸੁਰਬੀ ਤੁਹਾਡਾ ਜਲਦੀ ਜਲਦੀ ਆਪਣੀ ਦਿਲ ਦੀ ਗੱਲ ਆਪਣੀ ਦੋਸਤ ਤੱਕ ਪਹੁੰਚਾਓ।

ਜੀ ਹਾਂ ਦੋਸਤੋ, ਤੁਸੀਂ ਸੁਣੀ ਹੋਣੀ ਗਜ਼ਲ ਜਗਜੀਤ ਹੋਣਾ ਦੀ ਆਵਾਜ਼ ਦੇ ਵਿੱਚ ਕਿ ਤੁਮ ਇਤਨਾ ਜੋ ਮੁਸਕੁਰਾ ਰਹੇ ਹੋ। ਇਹ ਗਜ਼ਲ ਦੇ ਵਿੱਚ ਨਾ ਬੜੇ ਸਾਰੇ ਜਜ਼ਬਾਤ ਲੁਕੇ ਹੋਏ ਨੇ। ਜਦੋਂ ਆਪਾਂ ਕਹਿੰਦੇ ਨਾ ਕਿ ਕੋਈ ਜ਼ਿਆਦਾ ਹੱਸਦਾ, ਇਹਦਾ ਮਤਲਬ ਇਹ ਨਹੀਂ ਹੈ ਕਿ ਉਹਦੀ ਜ਼ਿੰਦਗੀ ਵਿੱਚ ਦੁੱਖ ਨਹੀਂ ਹੈ। ਇਟ ਮੀਨਸ ਉਹ ਕੁਛ ਛੁਪਾ ਰਿਹਾ, ਲੇਕਿਨ ਉਹਦੀ ਹੱਸੀ ਜਿਹੜੀ ਹੈ ਉਹ ਬਿਆਨ ਕਰ ਦਿੰਦੀ ਹੈ। ਪਰ ਇਹ ਸਮਝਣ ਵਾਲਾ ਹੀ ਸਮਝੇਗਾ ਜੋ ਦਿਲੋਂ ਜਾਂਦਾ। ਸੋ ਇਹਦੇ 'ਤੇ ਦੋ ਲਾਈਨਾਂ ਮੈਂ ਵੀ ਕਹਿਣਾ ਚਾਹੂੰਗੀ ਕਿ ਖਾਮੋਸ਼ੀ ਦੀ ਵੀ ਆਪਣੀ ਇੱਕ ਜ਼ਬਾਨ ਹੁੰਦੀ ਹੈ, ਖਾਮੋਸ਼ੀ ਦੀ ਵੀ ਆਪਣੀ ਇੱਕ ਜ਼ਬਾਨ ਹੁੰਦੀ ਹੈ ਜੋ ਸਿਰਫ ਦਿਲ ਨਾਲ ਸੁਣਨ ਵਾਲਿਆਂ ਨੂੰ ਸਮਝ ਆਉਂਦੀ ਹੈ। ਫਿਲਹਾਲ ਮੈਨੂੰ ਤੁਹਾਡੇ ਜਜ਼ਬਾਤ ਜਿਹੜੇ ਉਹ ਸਮਝ ਆ ਰਹੇ ਨੇ, ਔਰ ਕਿਉਂਕਿ ਸਾਡੇ ਲਿਸਨਰ ਜਿਹੜੇ ਨੇ ਸਾਨੂੰ ਆਪਣੀ ਸ਼ਾਇਰੀ ਭੇਜ ਰਹੇ ਨੇ। ਸ਼ੁਰੂਆਤ ਕਰਦੀ ਹਾਂ ਜੀ ਮੈਂ। ਕਹਿੰਦੇ ਨੇ ਦੋਸਤੀ ਹੋਵੇ ਜਾਂ ਪਿਆਰ ਗਹਿਰਾ ਹੋਣਾ ਚਾਹੀਦਾ, ਦੋਸਤੀ ਹੋਵੇ ਜਾਂ ਪਿਆਰ ਗਹਿਰਾ ਹੋਣਾ ਚਾਹੀਦਾ, ਪਤਨੀ ਲੜਾਕੀ ਹੋਵੇ ਤਾਂ ਪਤੀ ਬਹਿਰਾ ਹੋਣਾ ਚਾਹੀਦਾ। ਮੈਂ ਕਿਹਾ ਜੀ ਇਹ ਥੋੜ੍ਹੀ ਫਨੀ ਵਾਲੀ 'ਚ ਆ ਗਈ ਕਿ ਪਤਨੀ ਲੜਾਕੀ ਹੋਵੇ ਅਤੇ ਪਤੀ ਬਹਿਰਾ ਹੋਣਾ ਚਾਹੀਦਾ। ਇੱਦਾਂ ਦੀ ਵੀ ਕੋਈ ਗੱਲ ਨਹੀਂ ਹੈ ਜੀ, ਪਤੀ ਨੂੰ ਪਤਨੀ ਦੀਆਂ ਗੱਲਾਂ ਸਮਝ ਲੈਣੀਆਂ ਚਾਹੀਦੀਆਂ ਨੇ, ਫਿਰ ਸਭ ਕੁਛ ਸੋਰਟ ਆਊਟ ਹੈ, ਫਿਰ ਬਹਿਰਾ ਹੋਣ ਦੀ ਵੀ ਕੋਈ ਜ਼ਰੂਰਤ ਨਹੀਂ ਹੈ ਜੀ, ਫਿਰ ਮਿਲ ਕੇ ਬਹੁਤ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਇੱਧਰ ਹੀ ਸ਼ਾਇਰੀ ਸਾਨੂੰ ਭੇਜੀ ਸੀ ਜੀ ਮਲੇਰਕੋਟਲਾ ਤੋਂ ਰਾਕੇਸ਼ ਕੁਮਾਰ ਹੋਰਾਂ ਨੇ, ਲੋਹਾ ਬਾਜ਼ਾਰ ਮਲੇਰਕੋਟਲਾ ਤੋਂ। ਜੀ ਹਾਂ, ਅਤੇ ਚੱਲਦੇ ਹਾਂ ਜੀ ਅਗਲੀ ਸ਼ਾਇਰੀ ਵੱਲ, ਅਤੇ ਬਹੁਤ ਸਾਰੀਆਂ ਸ਼ਾਇਰੀ ਸਾਨੂੰ ਪਹੁੰਚ ਰਹੀਆਂ ਨੇ। ਅਗਲੀ ਸ਼ਾਇਰੀ ਹੈ ਜੀ ਗੋਪੀ ਹੋਣਾ ਦੀ, ਜਿਨ੍ਹਾਂ ਨੇ ਰੇਡੂ ਜਲੰਧਰ ਤੋਂ ਸਾਨੂੰ ਭੇਜੀ ਹੈ। ਕਹਿੰਦੇ ਮੈਂ ਕੀ ਦੱਸਾਂ, ਮੇਰੇ ਨਾਲ ਯਾਦ ਉਹਦੀ ਖਲੋਂਦੀ ਸੀ, ਰਾਤਾਂ ਨੂੰ ਨਾ ਸੋਵੇ ਅੱਖ ਉਹ ਮੈਨੂੰ ਤੜਫਾਉਂਦੀ ਸੀ। ਹੁਣ ਆਸ਼ਿਕ ਮੈਂ ਉਹਨਾਂ ਰਾਹਾਂ ਦਾ ਜਿੱਥੇ ਉਹ ਤੁਰੀ ਆਉਂਦੀ ਸੀ। ਹੁਣ ਗੱਲ ਕੋਈ ਸਿਆਪਾ ਲੱਗਦਾ, ਇਹ ਚੰਦਰੀ ਅੱਖ ਕੀ ਚਾਹੁੰਦੀ ਸੀ। ਰਾਹਾਂ ਦੀ ਯਾਦ ਤਾਂ ਹਮੇਸ਼ਾ ਆਉਂਦੀ ਹੈ, ਅਸੀਂ ਚਾਹ ਕੇ ਵੀ ਕਈ ਵਾਰ ਨਾ ਕਿਸੇ ਨੂੰ ਨਹੀਂ ਭੁੱਲ ਸਕਦੇ। ਕੁਝ ਗੱਲਾਂ ਜਿਹੜੀਆਂ ਨੇ ਦਿਲ ਦੇ ਵਿੱਚ ਰਹਿ ਜਾਂਦੀਆਂ ਨੇ, ਅਤੇ ਕਈ ਵਾਰ ਉਹ ਖਾਮੋਸ਼ੀ ਹੀ ਬਣ ਜਾਂਦੀਆਂ ਨੇ। ਫਿਲਹਾਲ ਮੈਂ ਲਫ਼ਜ਼ ਖਾਮੋਸ਼ੀ ਦਿੱਤਾ ਸੀ, ਉਹਦੇ 'ਤੇ ਮੈਨੂੰ ਹਾਲੇ ਤੱਕ ਨਹੀਂ ਪਹੁੰਚੀ ਹੈ ਜੀ ਕੋਈ ਸ਼ਾਇਰੀ। ਫਿਰ ਵੀ ਚਲੋ, ਜੋ ਤੁਸੀਂ ਮੈਨੂੰ ਭੇਜ ਰਹੇ ਹੋ ਮੈਂ ਉਹੀ ਤੁਹਾਡੇ ਅੱਗੇ ਪੇਸ਼ ਕਰ ਰਹੀ ਹਾਂ ਜੀ। ਅਗਲੀ ਸ਼ਾਇਰੀ ਵੱਲ ਚੱਲਦੇ ਹਾਂ। ਕਹਿੰਦੇ ਨੇ ਖਾਮੋਸ਼ ਬੈਠੇ ਹੈ ਤੋ ਲੋਕ ਕਹਿਤੇ ਹੈ ਉਦਾਸੀ ਅੱਛੀ ਨਹੀਂ, ਖਾਮੋਸ਼ ਬੈਠੇ ਹੈ ਤੋ ਲੋਕ ਕਹਿਤੇ ਹੈ ਉਦਾਸੀ ਅੱਛੀ ਨਹੀਂ, ਔਰ ਜ਼ਰਾ ਸਾ ਹੱਸ ਲੇਤੇ ਹੈ ਤੋ ਲੋਕ ਵਜ੍ਹਾ ਪੁੱਛ ਲੇਤੇ ਹੈ। ਕਿਆ ਬਾਤ ਹੈ, ਹਾਲੇ ਮੈਂ ਕਿਹਾ ਹੀ ਸੀਗਾ ਕਿ ਮੈਨੂੰ ਖਾਮੋਸ਼ੀ 'ਤੇ ਕੋਈ ਪਹੁੰਚੀ ਨਹੀਂ ਹੈ, ਅਤੇ ਦੇਖ ਲਓ ਫਿਰ। ਨਾਲੇ ਸਾਡੇ ਸਰੋਤਾ ਸਾਨੂੰ ਨਾਰਾਜ਼ ਨਹੀਂ ਕਰਦੇ, ਕਹਿੰਦੇ ਆਪਾਂ ਕਿਹਾ ਹੈ ਤਾਂ ਜ਼ਰੂਰ ਪੂਰਾ ਹੋਏਗਾ, ਨਾਲੇ ਸਾਨੂੰ ਸ਼ਾਇਰ ਵੀ ਪਹੁੰਚ ਜਾਂਦੀ ਹੈ।

ਸਾਨੂੰ ਭੇਜੀ ਸੀ ਬਲਵਿੰਦਰ ਸਰਾ ਪਿੰਡ ਮੋਰ ਜੰਡ ਸਿੱਖਾ ਹਨੂੰਮਾਨਗੜ੍ਹ ਤੋਂ। ਅਤੇ ਬਹੁਤ ਬਹੁਤ ਧੰਨਵਾਦ ਜੀ ਭੇਜਣ ਵਾਸਤੇ। ਅਗਲੀ ਸ਼ਾਇਰੀ ਵੱਲ ਮੈਂ ਚੱਲਦੀ ਹਾਂ, ਪਰ ਇਸ ਦੇ ਨਾਲ ਨਾਲ ਅਸੀਂ ਗਜ਼ਲਾਂ ਸੁਣਦੇ ਜਾਵਾਂਗੇ, ਕਿਉਂਕਿ ਪ੍ਰੋਗਰਾਮ ਜਿਹੜਾ ਹੈ ਸਾਡੇ ਕੋਲ ਬਹੁਤ ਥੋੜ੍ਹਾ ਸਮਾਂ ਹੈ। ਇਸ ਕਰਕੇ ਕੋਸ਼ਿਸ਼ ਇਹੀ ਕਰਾਂਗੇ ਕਿ ਅਸੀਂ ਥੋੜ੍ਹੇ ਸਮੇਂ ਦੇ ਵਿੱਚ ਤੁਹਾਡੀ ਸਾਰੀਆਂ ਸ਼ਾਇਰੀ ਵੀ ਕਵਰ ਕਰ ਲਈਏ ਅਤੇ ਆਪਣੀਆਂ ਪਿਆਰੀਆਂ ਪਿਆਰੀਆਂ ਗਜ਼ਲਾਂ ਵੀ ਤੁਹਾਨੂੰ ਸੁਣਾਈਏ। ਚੱਲਦੇ ਹਾਂ ਜੀ ਅਗਲੀ ਗਜ਼ਲ ਵੱਲ। ਹਾਂਜੀ, ਇਸ ਦੇ ਨਾਲ ਮੈਂ ਦੱਸਦਾ ਕਿ ਜਿਨ੍ਹਾਂ ਨੇ ਹਾਲੇ ਨਹੀਂ ਭੇਜੀ ਸ਼ਾਇਰੀ ਉਹ ਸਾਨੂੰ ਭੇਜ ਸਕਦੇ ਹੈ। ਨੰਬਰ ਹੈ ਸਾਡੇ ਵਟਸਐਪ ਦਾ 9855 10 10 9855102 7। ਇਹ ਸਾਡਾ ਵਟਸਐਪ ਨੰਬਰ ਹੈ ਜੀ। ਇਸ ਨੰਬਰ 'ਤੇ ਸਾਨੂੰ ਛੇਤੀ ਛੇਤੀ ਆਪਣੀ ਸ਼ਾਇਰੀ ਭੇਜ ਦਿਓ।

ਇਹ ਸਾਨੂੰ ਭੇਜੀ ਸੀ ਸ਼ਾਇਰੀ ਮੁਹੰਮਦ ਮੁਜ਼ੱਫਰ ਮੁਹੰਮਦ ਅਰਵਾਨ, ਪੇਂਟ ਖੁਰਦ, ਜ਼ਿਲ੍ਹਾ ਮਲੇਰਕੋਟਲਾ ਤੋਂ। ਚਲਦੇ ਹਾਂ ਜੀ ਅਗਲੀ ਸ਼ਾਇਰੀ ਵੱਲ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਾਂਗੀ ਪ੍ਰੋਗਰਾਮ ਚੱਲ ਰਿਹਾ ਜੀ ਦਿਲ ਆਜ ਸ਼ਾਇਰ ਹੈ। ਮੈਂ ਹਾਂ ਜੀ ਤੁਹਾਡੀ ਦੋਸਤ ਆਰ ਜੇ ਸੁਰਭੀ, ਅਤੇ ਪ੍ਰੋਗਰਾਮ ਦੇ ਵਿੱਚ ਸਾਨੂੰ ਬੜੇ ਸਾਰੇ ਸਾਡੇ ਲਿਸਨਰਸ ਸ਼ਾਇਰ ਬਣ ਕੇ ਅੱਜ ਸ਼ਾਇਰੀ ਭੇਜ ਰਹੇ ਨੇ। ਅਗਲੇ ਸ਼ਾਇਰ ਵੱਲ ਚੱਲਦੇ ਹਾਂ ਜੀ। ਕਹਿੰਦੇ ਹੈ ਜਿੱਥੇ ਲਫ਼ਜ਼ ਮੁੱਕ ਜਾਣ ਉੱਥੇ ਦਿਲ ਗੱਲਾਂ ਕਰਦਾ ਹੈ। ਇਹ ਮੈਂ ਅਗਲੀ ਲਾਈਨ ਬੋਲਦੀ ਹੈ, ਪਹਿਲੀ ਲਾਈਨ ਕੁਝ ਹੋਰ ਸੀ, ਮਾਫ਼ੀ ਚਾਹੁੰਦੀ ਹਾਂ। ਕਹਿੰਦੇ ਨੇ ਖਾਮੋਸ਼ੀ ਵੀ ਕਦੇ ਕਦੇ ਸਭ ਤੋਂ ਵੱਡੀ ਆਵਾਜ਼ ਹੁੰਦੀ ਹੈ। ਖਾਮੋਸ਼ੀ ਵੀ ਕਦੇ ਕਦੇ ਸਭ ਤੋਂ ਵੱਡੀ ਆਵਾਜ਼ ਹੁੰਦੀ ਹੈ। ਜਿੱਥੇ ਲਫ਼ਜ਼ ਮੁੱਕ ਜਾਣ ਉੱਥੇ ਦਿਲ ਗੱਲਾਂ ਕਰਦਾ ਹੈ। ਬਿਲਕੁਲ ਸਹੀ ਕਿਹਾ। ਦੇਖੋ ਕਈ ਵਾਰ ਦੋ ਚਾਹਣ ਵਾਲਿਆਂ ਦੇ ਵਿੱਚ ਨਾ ਕੋਈ ਗੱਲ ਨਹੀਂ ਹੁੰਦੀ ਕਈ ਵਾਰ, ਕਿਉਂਕਿ ਉਹਨਾਂ ਦੇ ਸਿਰਫ ਲਫ਼ਜ਼ ਬੋਲਦੇ ਹੁੰਦੇ ਆ ਔਰ ਉਹਨਾਂ ਲਫ਼ਜ਼ਾਂ ਦੇ ਵਿੱਚ ਹੀ ਉਹਨਾਂ ਦੀ ਸਾਰੀਆਂ ਗੱਲਾਂ ਹੋ ਜਾਂਦੀਆਂ। ਇਹ ਪਿਆਰੀ ਜਿਹੀ ਸ਼ਾਇਰੀ ਸਾਨੂੰ ਭੇਜੀ ਸੀ ਜੀ ਕਿਰਨ ਨਰੂਲਾ ਉਹਨਾਂ ਨੇ ਗ੍ਰੀਨ ਪਾਰਕ ਕਪੂਰਥਲਾ ਤੋਂ। ਅੱਗੇ ਵੱਧਦੇ ਹਾਂ ਜੀ, ਅਗਲੇ ਸ਼ਾਇਰ ਦੇ ਕੋਲ ਜਾਂਦੇ ਹਾਂ, ਦੇਖਦੇ ਹਾਂ ਉਹਨਾਂ ਨੇ ਸਾਨੂੰ ਕੀ ਭੇਜਿਆ ਹੈ ਜੀ। ਵਾਰੀ ਸਭ ਦੀ ਲੱਗੇਗੀ ਇੱਕ ਇੱਕ ਕਰਕੇ ਜੀ। ਅਜੇ ਕੁਮਾਰ ਬਸਤੀ ਨੌ ਜਲੰਧਰ ਤੋਂ ਸਾਨੂੰ ਭੇਜ ਰਹੇ ਆ ਜੀ। ਕਹਿੰਦੇ ਹੈ ਰਾਤ ਕੀ ਧੜਕਨ ਜਬ ਤੱਕ ਜਾਰੀ ਰਹਿਤੀ ਹੈ, ਰਾਤ ਕੀ ਧੜਕਨ ਜਬ ਤੱਕ ਜਾਰੀ ਰਹਿਤੀ ਹੈ, ਸੋਤੇ ਨਹੀਂ ਹੈ ਹਮ ਕਿਉਂਕਿ ਘਰ ਕੀ ਜ਼ਿੰਮੇਦਾਰੀ ਰਹਿਤੀ ਹੈ। ਸਹੀ ਕਿਹਾ ਜੀ, ਜਿਨ੍ਹਾਂ ਦੇ ਜ਼ਿੰਮੇਦਾਰੀਆਂ ਹੁੰਦੀਆਂ ਨੇ ਉਹਨਾਂ ਨੂੰ ਤਾਂ ਰਾਤ ਰਾਤ ਤੱਕ ਨੀਂਦ ਨਹੀਂ ਆਉਂਦੀ, ਪਰ ਸਿਹਤ ਦਾ ਖਿਆਲ ਰੱਖਣਾ ਸੋਣਾ ਬਹੁਤ ਜ਼ਰੂਰੀ ਹੈ। ਘਰ ਦੀ ਜ਼ਿੰਮੇਦਾਰੀਆਂ ਤਾਂ ਪੂਰੀਆਂ ਕਰਨੀਆਂ ਪੈਂਦੀਆਂ ਨੇ ਅਤੇ ਹਰ ਕੋਈ ਬੰਦਾ ਆਪਣੀ ਆਪਣੀ ਜ਼ਿੰਮੇਦਾਰੀ ਪੂਰੀ ਵੀ ਕਰ ਰਿਹਾ ਜੀ। ਔਰ ਇਸੇ ਤਰ੍ਹਾਂ ਪ੍ਰੋਗਰਾਮ ਦਿਲ ਅੱਜ ਸ਼ਾਇਰ ਚੱਲਦਾ ਰਹੇਗਾ ਜੀ। ਤੁਸੀਂ ਕਿਸੇ ਨੇ ਕਿਤੇ ਵੀ ਨਹੀਂ ਜਾਣਾ ਹੈ, ਆਪਣੀ ਦਿਲ ਦੀ ਗੱਲ ਮੇਰੇ ਤੱਕ ਪਹੁੰਚਾਉਣੀ ਹੈ ਜੀ। ਨੰਬਰ ਹੈ 9855101027, ਇਹ ਸਾਡਾ ਨੰਬਰ ਹੈ ਜੀ। ਇਸ ਨੰਬਰ ਦੇ ਉੱਤੇ ਤੁਸੀਂ ਮੈਨੂੰ ਸ਼ਾਇਰੀ ਭੇਜ ਸਕਦੇ ਹੋ ਸਾਡੇ ਵਟਸਐਪ 'ਤੇ, ਅਤੇ ਉਸ ਤੋਂ ਬਾਅਦ ਫਿਰ ਮੈਂ ਤੁਹਾਡੀ ਪਿਆਰ ਜੀ ਸ਼ਾਇਰੀ, ਹਾਂ ਲਫ਼ਜ਼ ਮੈਂ ਇੱਕ ਵਾਰ ਫਿਰ ਤੁਹਾਨੂੰ ਦੱਸ ਦਿੰਦੀ ਹਾਂ ਕਿ ਖਾਮੋਸ਼ੀ ਅੱਜ ਲਫ਼ਜ਼ ਮੈਂ ਚੁਣਿਆ ਸੀ। ਖਾਮੋਸ਼ੀ ਦੇ ਉੱਤੇ ਆਪਣੇ ਦਿਲ ਦੇ ਜਜ਼ਬਾਤ ਮੇਰੇ ਤੱਕ ਲਿਖ ਕੇ ਜ਼ਰੂਰ ਪਹੁੰਚਾਓ।

ਜੀ ਹਾਂ, ਤੁਸੀਂ ਹੁਣੇ ਸੁਣਿਆ ਸੀ ਸਾਡੇ ਦਿੱਲੀ ਤੋਂ ਪ੍ਰਸਾਰਿਤ ਸਪੋਂਸਰ ਪ੍ਰੋਗਰਾਮ ਉਮੰਗ। ਪੂਰੇ 3 ਵਜੇ ਤੁਸੀਂ

ਸੁਣੋਗੇ ਸਾਡੇ FM ਰੇਨਬੋ ਦਿੱਲੀ ਤੋਂ ਹੀ ਪ੍ਰੋਗਰਾਮ ਰੇਡੀਓ ਡਾਕਟਰ, ਜੋ ਕਿ ਤੁਹਾਡੀ ਸਿਹਤ ਨਾਲ ਵੀ ਜੁੜਿਆ ਹੋਇਆ ਹੈ। ਔਰ ਹੈਲਥ ਨਾਲ ਰਿਲੇਟਿਡ ਇਸ ਪ੍ਰੋਗਰਾਮ ਨੂੰ ਸੁਣਨ ਤੋਂ ਬਾਅਦ ਪੂਰੇ 4 ਵਜੇ ਪ੍ਰੋਗਰਾਮ ਹੋਏਗਾ ਜੀ ਹੈਲੋ ਜਲੰਧਰ।

ਮੈਂ ਕਿਹਾ ਜੀ ਚੱਕ ਦੋ ਜੀ ਆਪਣੇ ਰੇਡੀਓ ਦੀ ਆਵਾਜ਼, ਕਿਉਂਕਿ ਤੁਹਾਡੀ ਦੋਸਤ ਆਰਜੇ ਸੁਰਭੀ ਆ ਗਈ ਹੈ ਜੀ। ਮੈਂ ਕਿਹਾ ਜੀ ਇਹ ਪ੍ਰੋਗਰਾਮ ਬੜਾ ਖਾਸ ਹੋਣ ਵਾਲਾ ਹੈ, ਔਰ ਇਸ ਖਾਸ ਪ੍ਰੋਗਰਾਮ ਦੇ ਵਿੱਚ ਬੜੀਆਂ ਸਾਰੀਆਂ ਗੱਲਾਂ ਤਾਂ ਅਸੀਂ ਕਰਨੀਆਂ ਨੇ, ਨਾਲ ਦੇ ਨਾਲ ਕੁਝ ਐਸਾ ਅਸੀਂ ਕਰਾਂਗੇ ਜਿਸ ਦੀ ਤੁਹਾਨੂੰ ਪ੍ਰੈਕਟਿਸ ਕਰਨੀ ਪੈਣੀ ਆ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਇਹਦਾ ਕਿਹੜੀ ਚੀਜ਼ ਹੈ ਜਿਹਦੀ ਪ੍ਰੈਕਟਿਸ ਕਰਨੀ ਪੈਣੀ ਹੈ, ਉਹ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਟੈਨਸ਼ਨ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਅੱਛਾ ਤੁਸੀਂ ਗਾਣਾ ਤਾਂ ਸੁਣਿਆ ਹੋਣਾ ਨਾ, ਗੁਨਗੁਨਾ ਰਹੀ ਹੈ ਭਵਰੇ ਖਿਲ ਰਹੀ ਹੈ ਕਲੀ ਕਲੀ। ਜੀ ਹਾਂ, ਬਸ ਬਸ ਇਹ ਕਲੀਆਂ ਜਿਹੜੀਆਂ ਖਿਲਣਗੀਆਂ ਜਦੋਂ ਇੱਥੇ ਭਵਰੇ ਪਹੁੰਚਣਗੇ। ਇਹ ਭਵਰੇ ਯਾਨੀ ਕਿ ਤੁਸੀਂ ਸਾਰੇ ਸਾਡੇ ਸਰੋਤਾ ਆਪਣੇ ਗਾਣਿਆਂ ਦੇ ਨਾਲ, ਆਪਣੀ ਆਵਾਜ਼ ਦੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਪਹੁੰਚੋਗੇ ਅਤੇ ਬਸ ਫਿਰ ਕਲੀਆਂ ਤਾਂ ਆਟੋਮੈਟਿਕ ਖਿੜ ਜਾਣਗੀਆਂ। ਪਰ ਇੱਥੇ ਇੱਕ ਸ਼ਰਤ ਹੈ, ਸ਼ਰਤ ਇਹ ਹੈ ਕਿ ਗਾਣਾ ਗਾ ਕੇ ਨਹੀਂ ਸੁਣਾਉਣਾ, ਇਹਨਾਂ ਗਾਣਿਆਂ ਨੂੰ ਤੁਹਾਨੂੰ ਵੀ ਗੁਣਗੁਣਾਉਣਾ ਹੀ ਪੈਣਾ, ਜਿਵੇਂ ਕਿ ਉਹ ਭਵਰੇ ਗੁਣਗੁਣਾਉਂਦੇ ਨੇ ਕਿਸ ਤਰੀਕੇ ਦੇ ਨਾਲ। ਚਲੋ ਮੈਂ ਤੁਹਾਨੂੰ ਹਿੰਟ ਵੀ ਦੇ ਦਿੰਦੀ ਹਾਂ, ਤੁਸੀਂ ਇੱਕ ਗਾਣਾ ਤਾਂ ਸੁਣਿਆ ਹੋਣਾ ਨਾ, ਕਿਆ ਯਹੀ ਪਿਆਰ ਹੈ, ਹਾਂ ਯਹੀ ਪਿਆਰ ਹੈ। ਉਹ ਮੈਂ ਆਪਣੀ ਆਵਾਜ਼ 'ਚ ਸੁਣਾ ਰਹੀ ਹਾਂ, ਹੁਣ ਦੇਖ ਲਓ ਤੁਹਾਨੂੰ ਪਸੰਦ ਆਏ ਨਾ ਆਏ, ਉਹ ਤੁਹਾਡੀ ਮਰਜ਼ੀ ਹੈ। ਪਰ ਚਲੋ ਮੈਂ ਆਪਣੀ ਆਵਾਜ਼ ਵਿੱਚ ਇਸ ਕਰਕੇ ਸੁਣਾਇਆ ਕਿਉਂਕਿ ਮੈਂ ਤੁਹਾਨੂੰ ਹਿੰਟ ਦੇਣ ਲੱਗੀ ਹਾਂ। ਇਹ ਹੈ ਗਾਣਾ ਅਤੇ ਹੁਣ ਮੈਨੂੰ ਗੁਣਗੁਣਾ ਕੇ ਤੁਹਾਨੂੰ ਸੁਣਾਉਂਗੀ। ਉਹ ਇਸ ਤਰੀਕੇ ਦੇ ਨਾਲ ਕਿ

ਕਿੱਦਾਂ ਦਾ ਲੱਗਾ ਫਿਰ? ਹਾਂਜੀ ਬਸ ਇਹ ਤਾਂ ਸੀ ਮੇਰਾ, ਮੈਂ ਤਾਂ ਤੁਹਾਨੂੰ ਹਿੰਟ ਦਿੱਤੀ ਹੈ ਕਿ ਇਸ ਤਰੀਕੇ ਦਾ ਗਾਣਾ ਗੁਣਗੁਣਾਉਣਾ ਹੈ, ਇਹ 'ਚ ਸ਼ਰਤ ਇਹ ਹੈ ਨਾ ਤੁਸੀਂ ਸਿੰਗਰ ਦਾ ਨਾਮ ਲੈਣਾ ਹੈ ਨਾ ਹੀ ਤੁਸੀਂ ਗਾਣੇ ਦਾ ਨਾਮ ਲੈਣਾ, ਔਰ ਤੁਸੀਂ ਇਸ ਗਾਣੇ ਨੂੰ ਨਾ ਇਹ ਨਹੀਂ ਦੱਸਣਾ ਕਿ ਆਪਾਂ ਇਹ ਗਾਣਾ ਸੁਣਨਾ, ਜਸਟ ਗੁਣਗੁਣਾਉਣਾ ਹੈ ਅਤੇ ਮੈਨੂੰ ਪਤਾ ਲੱਗ ਜਾਣਾ ਕਿਹੜਾ ਗਾਣਾ। ਹਾਂ ਹੁਣ ਤੁਸੀਂ ਕੀ ਗੁਣਗੁਣਾਓਗੇ ਉਹ ਤਾਂ ਫਿਰ ਤੁਹਾਡੇ 'ਤੇ ਡਿਪੈਂਡ ਹੈ ਨਾ, ਇਸ ਕਰਕੇ ਤੁਹਾਡਾ ਇਹ ਮੌਕਾ ਜਾ ਵੀ ਸਕਦਾ ਹੈ ਆਪਣਾ ਫਰਮਾਇਸ਼ੀ ਗੀਤ ਸੁਣਨ ਦਾ। ਸੋ ਫਰਮਾਇਸ਼ੀ ਗੀਤ ਸੁਣਨਾ ਚਾਹੁੰਦੇ ਹੋ ਤਾਂ ਸਾਡੀ ਇਹ ਛੋਟੀ ਜਿਹੀ ਸ਼ਰਤ ਤੁਹਾਨੂੰ ਪੂਰੀ ਕਰਨੀ ਪਏਗੀ, ਬਸ ਨੰਬਰ ਤੁਸੀਂ ਹੁਣ ਡਾਇਲ ਕਰ ਲਓ 01 8182 3 4 2 1 7 4, 01 8182 3 4 2 1 7 4 ਇਹ ਹੈ ਜੀ ਸਾਡਾ ਕੋਲਿੰਗ ਨੰਬਰ ਜਿੱਥੇ ਤੁਸੀਂ ਆਪਣੀ ਗਾਣੇ ਦੀ ਫਰਮਾਇਸ਼ ਕਰਨੀ ਹੈ ਉਹ ਵੀ ਅੱਜ ਗੁਣਗੁਣਾ ਕੇ। ਲਓ ਜੀ ਅੱਜ ਦਾ ਪ੍ਰੋਗਰਾਮ ਬਹੁਤ ਵਧੀਆ ਹੋਣ ਵਾਲਾ ਹੈ ਕਿਉਂਕਿ ਸਾਡੇ ਨਾਲ ਤੁਸੀਂ ਸਾਰੇ ਜੁੜ ਜਾਓਗੇ, ਯਾਨੀ ਕਿ ਭਵਰੇ ਜੁੜਨਗੇ, ਮੈਂ ਤਾਂ ਹੈ ਹੀ ਹਾਂ ਜੀ, ਤੁਸੀਂ ਵੀ ਸਾਡੇ ਨਾਲ ਜੁੜ ਜਾਓ ਔਰ ਇਸ ਪ੍ਰੋਗਰਾਮ ਨੂੰ ਹੋਰ ਵੀ ਮਜ਼ੇਦਾਰ ਬਣਾਓ ਜੀ। ਚਲੋ ਫਿਰ ਸ਼ੁਰੂਆਤ ਕਰਦੇ ਹਾਂ ਜੀ, ਹੁਣ ਤੁਹਾਡੀ ਕੋਲ ਦੀ ਉਡੀਕ ਤੁਹਾਡੀ ਦੋਸਤ ਨੂੰ ਹੋਏਗੀ ਅਤੇ ਗਾਣਾ ਵੀ ਆਪਾਂ ਸੁਣਦੇ ਹਾਂ ਜੀ ਗੁਣ

0: ਮੈਂ ਕਿਹਾ ਜੀ ਪ੍ਰੋਗਰਾਮ ਹੈਲੋ ਜਲੰਧਰ ਚੱਲ ਰਿਹਾ ਅਤੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਪਹਿਲੇ ਭਵਰੇ ਜੁੜ ਚੁੱਕੇ ਆ ਜੀ, ਯਾਨੀ ਭਵਰੇ ਜੁੜ ਚੁੱਕੇ ਆ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਦੇਖਦੇ ਹਾਂ ਉਹ ਕਿਸ ਤਰੀਕੇ ਦੇ ਨਾਲ ਆਪਣੇ ਗਾਣੇ ਦੀ ਫਰਮਾਇਸ਼ ਅੱਜ ਕਰਦੇ ਆ। ਦੇਖੋ ਗਾਣੇ ਲਵਾਉਣੇ ਹੁਣ ਸੌਖੇ ਨਹੀਂ ਹੈਗੇ, ਮੈਂ ਤੁਹਾਨੂੰ ਪਹਿਲੇ ਦੱਸ ਦਵਾਂ, ਇਹ ਹੁਣ ਔਖਾ ਟਾਸਕ ਹੋ ਚੁੱਕਿਆ ਹੋਇਆ। ਹੈਲੋ,
1: ਹੈਲੋ,
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ?
1: ਸੰਦੀਪ ਸਿੰਘ ਬੋਲ ਰਿਹਾ ਜੀ, ਅੰਮ੍ਰਿਤਸਰ।
0: ਜੀ ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਸ਼ੁਕਰੀਆ ਜੀ।
0: ਸ਼ੁਕਰੀਆ ਜੀ, ਮੈਨੂੰ ਇੱਦਾਂ ਕੋਈ ਲੱਗ ਰਿਹਾ ਤੁਸੀਂ ਸ਼ਰਮਾ ਰਹੇ ਹੋ।
1: ਨਹੀਂ ਨਹੀਂ।
0: ਅੱਛਾ ਅੱਛਾ, ਫਿਰ ਹੌਲੀ ਹੌਲੀ ਕਿਉਂ ਗੱਲ ਕਰ ਰਹੇ ਹੋ? ਪ੍ਰੈਕਟਿਸ ਕਰ ਰਹੇ ਹੋ ਕਿਆ ਗੁਣਗੁਣਾਉਣ ਦੀ?
1: ਹਾਂਜੀ, ਨਹੀਂ ਗੱਲ ਮੈਂ ਇੱਦਾਂ ਹੀ ਕਰਦਾ।
0: ਅੱਛਾ, ਤੁਸੀਂ ਗੱਲ ਇੱਦਾਂ ਹੀ ਕਰਦੇ, ਇਹ ਅੰਦਾਜ਼ ਹੈ ਤੁਹਾਡਾ? ਠੀਕ ਹੈ ਜੀ, ਚਲੋ ਬਹੁਤ ਅੱਛਾ ਅੰਦਾਜ਼ ਹੈ। ਹੁਣ ਤੁਸੀਂ ਆਪਣੇ ਗਾਣੇ ਦੀ ਫਰਮਾਇਸ਼ ਮੈਨੂੰ ਕਰ ਦਿਓ ਗੁਣਗੁਣਾ ਕੇ।
1: ਗੁਣਗੁਣਾ ਕੇ?
0: ਹਾਂਜੀ, ਹਿੰਟ ਦਿੱਤੀ ਸੀ ਨਾ ਤੁਹਾਨੂੰ ਪਹਿਲੇ ਗਾਣੇ 'ਚ ਕਿਸ ਤਰੀਕੇ ਨਾਲ ਗੁਣਗੁਣਾਉਣਾ, ਮਤਲਬ ਕਿੱਦਾਂ ਗਾਣਾ ਕਰਨਾ। ਮੈਂ ਹਿੰਟ ਦੇ ਦਿੰਦੀ ਤੁਹਾਨੂੰ ਇੱਕ ਹੋਰ, ਜਿੱਦਾਂ ਹੁਣ ਗਾਣਾ ਚੱਲਦਾ ਪਿਆ ਸੀਗਾ ਗੁਣਗੁਣਾ ਰੇ ਭਵਰੇ, ਉਹ 'ਚ ਵੀ ਇੱਦਾਂ ਹੀ ਦੇਖ ਲਓ। ਹਾਂਜੀ ਹਾਂਜੀ, ਜ਼ਰੂਰ ਕੋਸ਼ਿਸ਼ ਕਰੋ, ਕੋਸ਼ਿਸ਼ ਕਰਨ ਵਾਲੋ ਕੋਈ ਹਾਰ ਨਹੀਂ ਹੋਤੀ, ਤੁਹਾਡੀ ਵੀ ਹਾਰ ਨਹੀਂ ਹੋਏਗੀ। ਇਹ ਕੰਮ ਖਰਾਬ ਹੋ ਗਿਆ, ਇਹ ਜਿਹੜਾ ਤੁਸੀਂ ਕਰਕੇ ਆਪਣਾ ਕਰ ਦਿੱਤਾ ਨਾ ਵਿੱਚ,
1: ਦੁਬਾਰਾ ਕਰਨਾ।
0: ਹਾਂ ਹਾਂ, ਕਿਹੜਾ ਗਾਣਾ ਹੋ ਗਿਆ? ਗਾਣਾ ਕਿਤੇ ਹੋਰ ਹੀ ਚਲਾ ਗਿਆ। ਚਲੋ ਇੱਕ ਵਾਰੀ ਫੇਰ ਟਰਾਈ ਕਰਕੇ ਦੇਖੋ ਤੁਸੀਂ। ਅੱਛਾ ਇੱਕ ਇੱਕ ਲਾਈਨ ਟਰਾਈ ਕਰਕੇ ਦੇਖ ਲਓ, ਥੋੜ੍ਹਾ ਜਿਹਾ ਕਰਕੇ ਦੇਖ ਲਓ, ਫਿਰ ਮੈਂ ਵੀ ਤੁਹਾਨੂੰ ਕਰਕੇ ਦਿਖਾਉਂਗੀ। ਅੱਛਾ ਗਾਣਾ ਤਾਂ ਹੁਣ ਗੁਣਗੁਣਾ ਯਾਰ, ਦੇਖੋ ਗੁਣਗੁਣਾਉਣਾ ਤਾਂ ਸੌਖਾ ਹੁੰਦਾ, ਉਹ ਤਾਂ ਆਪਾਂ ਬੈਠ ਕੇ ਉੱਥੇ ਵੀ ਗੁਣਗੁਣਾਉਂਦੇ ਰਹਿੰਦੇ ਹਾਂ, ਉਹ ਤੁਸੀਂ ਸੋਚੋ ਕਿਤੇ ਬੈਠੇ ਹੋ, ਤੁਸੀਂ ਬਾਥਰੂਮ 'ਚ ਹੀ ਬੈਠੇ ਹੋ, ਸੋਚੋ ਉੱਥੇ ਬਹਿ ਕੇ ਗੁਣਗੁਣਾ ਰਹੇ ਹੋ। ਅੱਜ ਨਹੀਂ ਨਿਕਲਣਾ ਨਾ ਗਾਣੇ ਦੀ ਫਰਮਾਇਸ਼, ਫਿਰ ਇਹ ਤਾਂ ਮੌਕਾ ਮਿਸ ਕਰ ਜਾਓਗੇ ਤੁਸੀਂ। ਅੱਛਾ ਦੁਬਾਰਾ ਟਰਾਈ ਕਰੋ, ਮੈਂ ਕੋਸ਼ਿਸ਼ ਕਰਦੀ ਹਾਂ। ਕਿਹੜਾ ਗੀਤ ਹੈ?
1: ਆਪਕੇ ਪਿਆਰ ਮੇ।
0: ਓਹੋ, ਬੋਲਣਾ ਨਹੀਂ ਸੀ ਨਾ, ਤੁਸੀਂ ਗੁਣਗੁਣਾ ਕੇ, ਮੈਂ ਗੈਸ ਕਰਨਾ ਸੀ। ਇੱਕ ਵਾਰੀ ਲਾਸਟ ਵਾਰੀ,
1: ਨਹੀਂ ਹੋ ਰਿਹਾ।
0: ਇੱਕ ਵਾਰੀ ਜਦ ਪਹਿਲਾਂ ਵੀ ਤਾਂ ਕੀਤਾ ਸੀ ਤੁਸੀਂ, ਥੋੜ੍ਹਾ ਜਿਹਾ ਕਰਕੇ ਦੇਖੋ। ਬਸ ਬਸ ਚਲੋ, ਤਾਂ ਮੈਂ ਚਲੋ ਹੈਲਪ ਕਰ ਦਿੰਦੀ ਤੁਹਾਡੇ, ਮੈਨੂੰ ਗਾਣਾ ਸਮਝ ਆ ਗਿਆ ਜਿਸ ਤਰ੍ਹਾਂ ਤੁਸੀਂ ਥੋੜ੍ਹੇ ਅੱਖਰ ਬੋਲਦੇ ਤੇ ਨਾ ਵਿੱਚ, ਉਹ ਤੋਂ ਮੈਨੂੰ ਪਤਾ ਚੱਲ ਗਿਆ ਗਾਣਾ ਹੈ ਤੁਹਾਡਾ। ਇਹ ਇੱਦਾਂ ਨਹੀਂ ਹੋ ਗਿਆ ਟੀਚਰ ਬੋਲਦੀ ਵੀ ਪਿੱਛੇ ਪਿੱਛੇ ਸਟੂਡੈਂਟ ਲੱਗਾ ਹੋਇਆ ਬੋਲਣ ਵਾਸਤੇ। ਅੱਛਾ ਠੀਕ,
1: ਹਾਂ
0: ਪ੍ਰੈਕਟਿਸ ਪ੍ਰੈਕਟਿਸ ਚਾਹੀਦੀ ਹੈ।
1: ਹਾਂਜੀ
0: ਹਾਂਜੀ, ਅੱਛਾ ਬਹੁਤ ਚੰਗਾ ਲੱਗਿਆ ਤੁਸੀਂ ਪ੍ਰੈਕਟਿਸ ਕੀਤੀ। ਚਲੋ ਤੁਸੀਂ ਹਿੰਮਤ ਰੱਖੀ ਨਾ, ਤੁਸੀਂ ਟਰਾਈ ਵੀ ਕੀਤਾ, ਇਹ ਬਹੁਤ ਵੱਡੀ ਗੱਲ ਹੈਗੀ ਹੈ। ਹੁਣ ਗਾਣਾ ਵੀ ਦੱਸ ਹੀ ਦਿਓ, ਕੋਈ ਗੱਲ ਨਹੀਂ।

ਹੁਣ ਜਿਹੜੇ ਲੋਕ ਗਾਣਾ ਸੁਣਨਗੇ ਨਾ, ਹੁਣ ਸਾਰੇ ਟਰਾਈ ਕਰਕੇ ਦੇਖਣਗੇ ਯਾਰ ਇਹ ਗੁਣਗੁਣਾ ਕੇ ਕਿੱਦਾਂ ਦਾ ਬਣੇਗਾ। ਇਹ ਤਾਂ ਤੁਸੀਂ ਸਾਰਿਆਂ ਨੂੰ ਹਿੰਟ ਦੇਤੀ ਕਿ ਗਾਣਾ ਸੌਖਾ ਹੀ ਲਵਾਈਓ ਹੁਣ। ਜੀ ਜੀ ਠੀਕ ਹੈ, ਥੈਂਕ ਯੂ ਜੀ ਸੰਦੀਪ ਜੀ, ਥੈਂਕ ਯੂ ਸੋ ਮਚ ਸਾਨੂੰ ਕਾਲ ਕਰਨ ਵਾਸਤੇ, ਥੈਂਕ ਯੂ ਜੀ, ਥੈਂਕ ਯੂ। ਲਓ ਜੀ ਸੰਦੀਪ ਜੀ ਨੇ ਆਪਣੀ ਟਰਾਈ ਕੀਤੀ, ਚਲੋ ਟਰਾਈ ਤਾਂ ਕੀਤੀ ਨਾ ਉਹਨਾਂ ਨੇ, ਕੋਸ਼ਿਸ਼ ਕਰਨੇ ਵਾਲੋ ਕੀ ਕਹਿੰਦੇ ਨਾ, ਹਾਰ ਨਹੀਂ ਹੁੰਦੀ, ਤੇ ਇਹਨਾਂ ਦੀ ਵੀ ਹਾਰ ਨਹੀਂ ਹੋਈ ਹੈ, ਜੇਤੀ ਹੋਈ ਹੈ। ਫਿਲਹਾਲ ਗੁਣਗੁਣਾਉਂਦੇ ਹੋਏ ਇਹਨਾਂ ਦੇ ਅੱਖਰ ਜ਼ਰੂਰ ਨਿਕਲ ਆਏ ਸੀਗੇ, ਪਰ ਤੁਸੀਂ ਕੋਸ਼ਿਸ਼ ਕਰਿਓ ਕਿ ਤੁਹਾਡੇ ਜਿਹੜੇ ਵਰਡਸ ਨਾ ਬਾਹਰ ਨਾ ਜਾਣ, ਕਿਤੇ ਮੈਨੂੰ ਗਾਣਾ ਨਾ ਪਤਾ ਲੱਗ ਜਾਏ। ਇਸ ਕਰਕੇ ਮੈਨੂੰ ਤੁਸੀਂ, ਮੈਂ ਗੈਸ ਕਰਨਾ ਤੁਸੀਂ ਕਿਹੜਾ ਗੀਤ ਹੈ, ਅਗਰ ਜੋ ਵਧੀਆ ਗੀਤ ਮਤਲਬ ਗੁਣਗੁਣਾਏਗਾ ਨਾ, ਮੈਂ ਐਂਡ ਵਿੱਚ ਉਹਦਾ ਨਾਮ ਵੀ ਅਨਾਊਂਸ ਕਰ ਦੂੰਗੀ, ਥੋੜ੍ਹਾ ਬਹੁਤਾ ਲਾਲਚ ਤਾਂ ਬਣਦਾ ਹੀ ਹੈ ਜੀ। ਸੋ ਨੰਬਰ ਹੈ 0184-01-81-23-4274, ਅਤੇ ਸ਼ਰਤ ਤੁਹਾਨੂੰ ਪਤਾ ਹੀ ਹੈ ਅੱਜ ਦੇ ਇਸ ਖਾਸ ਪ੍ਰੋਗਰਾਮ ਦੀ, ਜਿਸ ਵਿੱਚ ਤੁਸੀਂ ਗਾਣਾ ਮੈਨੂੰ ਆਪਣਾ ਦੱਸਣਾ ਫਰਮਾਇਸ਼ੀ, ਉਹ ਵੀ ਗੁਣਗੁਣਾ ਕੇ। ਇਸ ਕਰਕੇ ਪਿਆਰੇ ਸਰੋਤੋ, ਪਿਆਰੇ ਭਵਰੋ, ਤੁਸੀਂ ਪ੍ਰੈਕਟਿਸ ਕਰਦੇ ਰਹੋ, ਅਤੇ ਹੁਣ ਆਪਣੀ ਦੋਸਤ ਸੁਰਬੀ ਨੂੰ ਤੁਸੀਂ ਫੋਨ ਕਰਨਾ ਹੈ ਜੀ। ਫਿਲਹਾਲ ਅਸੀਂ ਸੁਣਦੇ ਹਾਂ ਜੀ ਰਾਜ ਮੂਵੀ ਦਾ ਇਹ ਪਿਆਰਾ ਜਿਹਾ ਟਰੈਕ।

0: ਮੈਂ ਕਿਹਾ ਜੀ ਬਸ ਪ੍ਰੋਗਰਾਮ ਜਿਹੜਾ ਚੱਲ ਰਿਹਾ ਹੈਲੋ ਜਲੰਧਰ, ਉਹਦੇ ਵਿੱਚ ਸਾਡੇ ਅਗਲੇ ਕੋਲਰ ਸਾਡੇ ਨਾਲ ਜੁੜ ਚੁੱਕੇ ਆ। ਬਿਨਾਂ ਦੇਰ ਕਿਤੇ ਮੈਂ ਲੈਂਦੀ ਹਾਂ ਜੀ ਉਹਨਾਂ ਨੂੰ ਲਾਈਨ 'ਤੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਮ ਸੋਨੂੰ ਬੋਲ ਰਿਹਾ ਜੀ, ਪਿੰਡ ਕੂਕਾ ਤਲਵੰਡੀ, ਡਿਸਟ੍ਰਿਕਟ ਕਪੂਰਥਲਾ ਤੋਂ ਜੀ।
0: ਅੱਛਾ, ਪਿੰਡ ਕੂਕਾ ਤਲਵੰਡੀ।
1: ਹਾਂਜੀ, ਡਿਸਟ੍ਰਿਕਟ ਕਪੂਰਥਲਾ ਪੈਂਦਾ ਮੈਮ।
0: ਅੱਛਾ ਜੀ, ਅੱਛਾ, ਪਿੰਡ ਦਾ ਨਾਮ ਕੂਕਾ ਕਿਉਂ ਰੱਖਿਆ? ਗੁਣਗੁਣਾਉਣ ਤੋਂ ਗੈਸ ਕਰਾਂਗੀ ਮੈਂ ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ। ਤੇ ਤੁਸੀਂ ਤਿਆਰੀ ਤਾਂ ਕਰ ਲਈ ਹੋਣੀ ਪੂਰੀ? ਫਿਰ

0: ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਜਲੰਧਰ, ਮੈਂ ਹਾਂ ਜੀ ਤੁਹਾਡੇ ਆਰ ਜੀ ਦੋਸਤ ਸੁਰਬੀਰ, ਅਤੇ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬਹੁਤ ਜ਼ਿਆਦਾ ਐਂਟਰਟੇਨ ਕਰ ਰਹੇ ਹਾਂ ਜੀ, ਬਟ ਕਿਤੇ ਨਾ ਕਿਤੇ ਸਾਡੇ ਸਰੋਤੇ ਜਿਹੜੇ ਆ ਥੋੜ੍ਹਾ ਬਹੁਤ ਮੈਨੂੰ ਲੱਗਦਾ ਘਬਰਾ ਗਏ ਨੇ, ਜਾਂ ਫਿਰ ਗਾ ਨਹੀਂ ਪਾ ਰਹੇ, ਜਾਂ ਤਾਂ ਸ਼ਰਮਾ ਗਏ ਨੇ। ਸੋ ਅਗਲੇ ਕੋਲਰ ਦੇ ਨਾਲ ਜੁੜਦੇ ਹਾਂ, ਉਹਨਾਂ ਤੋਂ ਜਾਣਦੇ ਹਾਂ ਕਿ ਕਿਹੜਾ ਗੀਤ ਉਹ ਸੁਣਨਾ ਚਾਹੁੰਦੇ ਨੇ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਨਮਸਕਾਰ ਜੀ।
0: ਨਮਸਕਾਰ ਜੀ, ਮੈਂ ਕਿਹਾ ਪਿੱਛੋਂ ਟ੍ਰੇਨਾਂ ਲੰਘ ਰਹੀਆਂ ਸ਼ਾਇਦ।
1: ਟ੍ਰੇਨ ਕਹਿੰਦੀ ਮੈਂ ਪਹਿਲਾਂ ਹਾਜ਼ਰੀ
0: ਲਗਾਣੀ ਆ। ਹਾਂ, ਉਹ ਟ੍ਰੇਨ ਨੇ ਪਹਿਲਾਂ ਹਾਜ਼ਰੀ ਲਗਵਾ ਲਈ ਤੁਹਾਡੇ ਤੋਂ, ਦੇਖ ਲਓ।
1: ਹਾਂਜੀ ਬਿਲਕੁਲ ਜੀ
0: ਜੀ ਜੀ। ਕੌਣ ਬੋਲ ਰਿਹਾ ਹੈ?
1: ਰਵਿੰਦਰ ਕੁਮਾਰ ਬੋਲ ਰਿਹਾ ਜੀ। ਅੱਛਾ
0: ਰਵਿੰਦਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ ਤੁਹਾਡਾ।
1: ਥੈਂਕ ਯੂ ਮੈਡਮ
0: ਜੀ। ਕਿਹੜਾ ਗੀਤ ਤੁਸੀਂ ਸੁਣਨਾ ਚਾਹੁੰਦੇ ਹੋ? ਉਹ ਨਹੀਂ ਦੱਸਣਾ, ਜਸਟ ਉਹਨੂੰ ਗੁਣਗੁਣਾ ਕੇ ਮੈਨੂੰ ਦੱਸਣਾ।
1: ਠੀਕ ਹੈ ਮੈਡਮ, ਠੀਕ ਹੈ
0: ਠੀਕ ਹੈ, ਸੁਣਾਓ ਜੀ ਫਿਰ।

0: ਠੀਕ ਹੈ ਮੈਡਮ।
1: ਹੋ ਗਿਆ ਜੀ। ਓ ਜੀ ਵਾਹ, ਤਾਲੀਆਂ ਹੋ ਜਾਣ ਤੁਹਾਡੇ ਲਈ ਤਾਂ। ਮੈਂ ਤਾਂ ਕਹਿੰਦੀ ਹਾਂ ਇੰਨਾ ਵਧੀਆ ਤੁਸੀਂ ਗਾਇਆ ਨਾ।
0: ਥੈਂਕ ਯੂ ਮੈਡਮ, ਥੈਂਕ ਯੂ।
1: ਤੁਸੀਂ ਸਾਡੇ ਵਿਜੇਤਾ ਬਣ ਗਏ ਕਿਉਂਕਿ ਤੁਸੀਂ ਬਹੁਤ ਅੱਛਾ ਗੁਣਗੁਣਾਇਆ ਔਰ ਸਾਨੂੰ ਪਤਾ ਵੀ ਚੱਲ ਗਿਆ ਕਿਹੜਾ ਗੀਤ ਹੈ। ਮੈਨੂੰ ਲੱਗਦਾ ਮੈਨੂੰ ਨਹੀਂ, ਸਾਰਿਆਂ ਨੂੰ ਪਤਾ ਚੱਲ ਗਿਆ ਹੋਣਾ।
0: ਹਾਂਜੀ ਹਾਂਜੀ, ਇਹ ਤਾਂ ਪਾਪੂਲਰ ਗੀਤ ਹੈ ਜੀ, ਸਾਰਿਆਂ ਨੂੰ ਤਕਰੀਬਨ ਪਤਾ ਹੀ ਹੋਣਾ।
1: ਹਾਂਜੀ ਹਾਂਜੀ,
0: ਬਹੁਤ ਕਰਕੇ ਪੁਰਾਣੇ ਲਿਸਨਰ ਨੂੰ ਤਾਂ ਬਿਲਕੁਲ ਪਤਾ ਹੋਣਾ।
1: ਜੀ ਜੀ ਜੀ, ਜਾਣੇ ਕਹਾਂ ਗਏ ਬਹੁਤ ਦਿਨ ਔਰ ਬਹੁਤ ਵਧੀਆ ਤਰੀਕੇ ਨਾਲ ਤੁਸੀਂ ਗਾਣੇ ਨੂੰ ਦੱਸਿਆ। ਸੋ ਬਾਕੀ ਲਿਸਨਰਸ ਨੂੰ ਕਹੂੰਗੀ ਸਿੱਖੋ ਕੁਝ ਰਵਿੰਦਰ ਜੀ ਕੋਲੋਂ। ਰਵਿੰਦਰ ਜੀ ਹੈ ਨਾ?
0: ਹਾਂਜੀ, ਰਵਿੰਦਰ ਕੁਮਾਰ।
1: ਜੀ ਜੀ ਜੀ ਜੀ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ ਸਾਨੂੰ ਫਰਮਾਇਸ਼ ਦੱਸਣ ਵਾਸਤੇ ਆਪਣੇ ਗੀਤ ਦੀ ਬੜੇ ਵਧੀਆ ਤਰੀਕੇ ਦੇ ਨਾਲ।
0: ਥੈਂਕ ਯੂ ਮੈਡਮ,
1: ਥੈਂਕ ਯੂ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ। ਸਲੋ ਜੀ ਸਾਡੇ ਐਸੇ ਕੋਲਰ ਵੀ ਨੇ ਜਿਨ੍ਹਾਂ ਨੇ ਬੜੇ ਵਧੀਆ ਅਤੇ ਸੋਹਣੇ ਤਰੀਕੇ ਦੇ ਨਾਲ ਇਸਨੂੰ ਗੁਣਗੁਣਾਇਆ ਅਤੇ ਬਹੁਤ ਵਧੀਆ ਲੱਗਿਆ ਔਰ ਉਮੀਦ ਕਰਦੀ ਹਾਂ ਅਗਲੇ ਕੋਲਰ ਵੀ ਸਾਨੂੰ ਇਸੇ ਤਰੀਕੇ ਦੇ ਨਾਲ ਗੁਣਗੁਣਾ ਕੇ ਸੁਣਾਉਣਗੇ, ਆਪਣੀ ਫਰਮਾਇਸ਼ ਦੱਸਣਗੇ। ਸੋ ਨੰਬਰ ਅਨਾਊਂਸ ਕਰ ਦਿੰਦੀ ਹਾਂ ਜੀ ਮੈਂ ਇੱਕ ਵਾਰੀ, 081 ਅਤੇ 41174 01812342174 ਇਹ ਹੈ ਜੀ ਸਾਡਾ ਨੰਬਰ ਹੈ ਜੀ। ਇਸ ਨੰਬਰ 'ਤੇ ਤੁਸੀਂ ਆਪਣਾ ਗੀਤ ਜਿਹੜਾ ਹੈ ਆਪਣੀ ਫਰਮਾਇਸ਼ ਪੂਰੀ ਕਰਨੀ ਹੈ ਜੀ, ਪੂਰੀ ਮਤਲਬ ਗੁਣਗੁਣਾ ਕੇ ਪੂਰੀ ਕਰਾਉਣੀ ਹੈ ਜੀ, ਇੱਦਾਂ ਨਹੀਂ ਪੂਰੀ ਕਰਾ ਲੈਣੀ ਜੀ। ਔਰ ਇਸ ਤੋਂ ਬਾਅਦ ਅਸੀਂ ਫਿਰ ਅਗਲੇ ਕੋਲਰ ਦੇ ਨਾਲ ਜੁੜਾਂਗੇ, ਉਹਨਾਂ ਦੇ ਗੀਤ ਜਿਹੜੇ ਉਹ ਸੁਣਾਂਗੇ ਕਿ ਉਹ ਕਿਹੜਾ ਗੀਤ ਸੁਣਾਉਣਾ ਚਾਹਣਗੇ। ਸਲੋ ਜੀ, ਹੁਣ ਅਸੀਂ ਪਿਆਰਾ ਜਿਹਾ ਗੀਤ ਜਿਹੜਾ ਹੁਣ ਪਲੇ ਕਰਨ ਜਾ ਰਹੇ ਹਾਂ।

0: ਮੈਂ ਕਹਿ ਰਹੀ ਹਾਂ ਜੀ, ਜਿਹਨੇ ਅੱਜ ਬਹੁਤ ਵਧੀਆ ਗੁਣਗੁਣਾਇਆ ਨਾ, ਉਹਨਾਂ ਨੂੰ ਅਸੀਂ ਨਹੀਂ ਭੁੱਲ ਪਾਵਾਂਗੇ। ਇਸ ਕਰਕੇ ਜੀ ਪ੍ਰੈਕਟਿਸ ਕਰਕੇ ਰੱਖੋ ਅਤੇ ਪ੍ਰੋਗਰਾਮ ਮੈਲੋ ਜਲੰਧਰ ਦੇ ਵਿੱਚ ਮੈਂ ਕਹਿ ਰਹੀ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮੈਂ ਹਾਂ ਤੁਹਾਡੀ ਦੋਸਤ ਅਰਜ ਸੁਰਬੀ, ਅਤੇ ਅੱਜ ਮੈਂ ਬੜਾ ਵਧੀਆ ਟਾਸਕ ਦਿੱਤਾ ਹੋਇਆ। ਇਸ ਟਾਸਕ ਦੇ ਵਿੱਚ ਅਸੀਂ ਇਹ ਗੱਲ ਕਰ ਰਹੇ ਹਾਂ ਕਿ ਆਪਣੀ ਫਰਮਾਇਸ਼ ਨੂੰ ਪੂਰਾ ਕਰਨਾ, ਗਾਣਾ ਗੁਣਗੁਣਾ ਕੇ। ਦੇਖਦੇ ਹਾਂ ਅਗਲੇ ਕਾਲਰ ਕੌਣ ਹੈ ਅਤੇ ਕਿਹੜਾ ਗੀਤ ਉਹ ਸੁਣਨਾ ਚਾਹੁੰਦੇ ਨੇ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ, ਨਮਸਕਾਰ ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਗੱਲ ਕਰ ਰਿਹਾ? ਹਰਜਿੰਦਰ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
1: ਹਾਂਜੀ,
0: ਤੇ ਕਿਹੜਾ ਗੀਤ ਅੱਜ ਸੁਣਨਾ ਚਾਹੁੰਦੇ ਹੋ ਤੇ ਕਿਹੜਾ ਗੁਣਗੁਣਾ ਰਹੇ ਹੋ ਫਿਰ? ਅੱਛਾ ਜੀ, ਇਹ ਕਿਹੜਾ ਗੀਤ ਹੈ, ਮੈਂ ਨਹੀਂ ਸੁਣਿਆ। ਇਹ ਕਿਹੜਾ ਗੀਤ ਸੀਗਾ, ਕੁਛ ਪਤਾ ਨਹੀਂ ਚੱਲਿਆ ਮੈਨੂੰ। ਏਦਾਂ ਲੱਗ ਰਿਹਾ ਸੀ, ਏਦਾਂ ਲੱਗ ਰਿਹਾ ਸੀ ਮੈਨੂੰ ਕੋਈ ਲੋਰੀ ਸੁਣਾ ਰਿਹਾ।
1: ਨਹੀਂ ਨਹੀਂ, ਮੈਂ ਗਾਣੇ ਦਾ ਸੁਣਾਇਆ ਜੀ।
0: ਗਾਣਾ ਮੈਨੂੰ ਨਹੀਂ ਪਤਾ ਚੱਲਿਆ ਕਿਹੜਾ ਗੀਤ ਤੁਸੀਂ ਸੁਣਾਇਆ ਮੈਨੂੰ। ਦੇਖੋ ਗਾਣੇ ਦੀ, ਗਾਣਾ ਮੂੰਹ ਬੰਦ ਕਰਕੇ ਸੁਣਾਉਣਾ ਪੈਣਾ। ਨਹੀਂ ਜੀ, ਇਹ ਤੁਸੀਂ ਮੂੰਹ ਖੋਲ ਕੇ ਸੁਣਾ ਰਹੇ ਹੋ, ਮੂੰਹ ਬੰਦ ਕਰਕੇ ਜਿੱਦਾਂ ਇੱਦਾਂ ਕਰਕੇ। ਮੈਂ ਕਿਹਾ ਜੀ ਇੱਥੇ ਬ੍ਰੇਕ ਲਾ ਲਈਏ ਤਾਂ ਜ਼ਿਆਦਾ ਬੈਟਰ ਹੈ। ਮੈਂ ਕਿਹਾ ਜੀ ਇੱਥੇ ਬ੍ਰੇਕ ਲਾ ਲੈਂਦੇ ਹਾਂ ਅਸੀਂ, ਜ਼ਿਆਦਾ ਬੈਟਰ ਹੈ। ਲੋਰੀ ਨੂੰ ਇਸ ਤਰੀਕੇ ਨਾਲ ਸੁਣਾਇਆ ਕਿ ਜਿਹੜਾ ਬੱਚਾ ਸੋ ਰਿਹਾ ਉਹ ਵੀ ਉੱਠ ਜਾਏਗਾ। ਅੱਛਾ, ਇਹ ਗੀਤ ਇਹ ਵਾਲਾ ਸੀਗਾ। ਓਕੇ ਓਕੇ, ਠੀਕ ਹੈ ਠੀਕ ਹੈ। ਚਲੋ, ਨਹੀਂ ਨਹੀਂ, ਬਹੁਤ ਵਧੀਆ ਕੋਸ਼ਿਸ਼ ਤੁਸੀਂ ਕੀਤੀ, ਪਰ ਮੂੰਹ ਖੋਲ ਕੇ ਨਹੀਂ, ਮੂੰਹ ਬੰਦ ਕਰਕੇ ਸੁਣਾਉਣਾ ਸੀਗਾ ਤਾਂ ਜ਼ਿਆਦਾ ਵਧੀਆ ਹੁੰਦਾ। ਆਪਣੀ ਫਰਮਾਇਸ਼ ਦਾ ਗੀਤ ਮੈਂ ਪਹਿਲਾਂ ਕਿਹਾ ਸੀਗਾ, ਜੇ ਤੁਹਾਡਾ ਗੀਤ ਨਹੀਂ ਪਤਾ ਚੱਲੇਗਾ ਤੇ ਮੈਂ ਆਪਣੀ ਮਰਜ਼ੀ ਦਾ ਗੀਤ ਚਲਾਉਂਗੀ। ਹੁਣ ਮੈਂ ਆਪਣੀ ਮਰਜ਼ੀ ਦਾ ਗੀਤ ਚਲਾਉਣ ਜਾ ਰਹੀ ਹਾਂ। ਪ੍ਰੋਗਰਾਮ ਚੱਲ ਰਿਹਾ ਹੈਲੋ ਜਲੰਧਰ, ਤੇ ਨੰਬਰ ਹੈ 0181 8342 01812342174। ਇਹ ਨੰਬਰ ਹੈ ਜੀ, ਇਸ ਨੰਬਰ ਦੇ ਤੁਸੀਂ ਡਾਇਲ ਕਰਕੇ ਆਪਣੀ ਗਾਣੇ ਦੀ ਫਰਮਾਇਸ਼ ਪੂਰੀ ਕਰ ਸਕਦੇ ਹੋ। ਹੁਣ ਮੈਂ ਨਹੀਂ ਦੱਸਣਾ ਕਿਹੜੀ ਸ਼ਰਤ ਸੀ, ਤੁਸੀਂ ਚੰਗੀ ਤਰੀਕੇ ਨਾਲ ਜਾਣਦੇ ਹੋ ਕਿਹੜੀ ਸ਼ਰਤ ਦੇ ਨਾਲ ਤੁਸੀਂ ਆਪਣੀ ਗਾਣੇ ਦੀ ਫਰਮਾਇਸ਼ ਕਰਨੀ ਹੈ ਜੀ।
2: ਕੀ ਤੁਸੀਂ ਰੇਡੀਓ ਪ੍ਰੋਗਰਾਮ ਜਾਂ ਵਧੀਆ ਕੰਟੈਂਟ ਬਣਾਉਂਦੇ ਹੋ? ਆਕਾਸ਼ਵਾਣੀ ਜਲੰਧਰ ਤੁਹਾਡੇ ਲਈ ਲੈ ਕੇ ਆਇਆ ਹੈ ਇੱਕ ਸੁਨਹਿਰੀ ਮੌਕਾ। ਪ੍ਰਸਾਰ ਭਾਰਤੀ ਆਪਣੀ ਨਵੀਂ ਕੰਟੈਂਟ ਸੋਰਸਿੰਗ ਪਾਲਿਸੀ 2024 ਦੇ ਤਹਿਤ ਸਾਰੇ ਪ੍ਰੋਡਕਸ਼ਨ ਹਾਊਸਿਸ, ਪ੍ਰੋਡਿਊਸਰਸ ਤੇ ਕੰਟੈਂਟ ਕ੍ਰੀਏਟਰਸ ਤੋਂ ਵੱਖ-ਵੱਖ ਪ੍ਰੋਗਰਾਮਾਂ ਲਈ ਅਰਜ਼ੀਆਂ ਦੀ ਮੰਗ ਕਰ ਰਿਹਾ ਹੈ। ਤੁਸੀਂ ਰੈਵਨਿਊ ਸ਼ੇਅਰਿੰਗ, ਸਪੌਂਸਰਡ ਜਾਂ ਗੈਟਸ ਮੋਡ ਤੇ ਸਾਡੇ ਨਾਲ ਕੰਮ ਕਰ ਸਕਦੇ ਹੋ। ਆਪਣੀਆਂ ਅਰਜ਼ੀਆਂ ਜਲਦੀ ਭੇਜੋ। ਵਧੇਰੀ ਜਾਣਕਾਰੀ ਲਈ ਅੱਜ ਹੀ ਆਕਾਸ਼ਵਾਣੀ ਜਲੰਧਰ ਨਾਲ ਸੰਪਰਕ ਕਰੋ। ਅਪਲਾਈ ਕਰਨ ਦੀ ਆਖਰੀ ਤਾਰੀਖ 31 ਜੁਲਾਈ 2026 ਹੈ।

0: ਮੈਂ ਕਿਹਾ ਜੀ ਪ੍ਰੋਗਰਾਮ ਹੈਲੋ ਜਲੰਧਰ ਦੇ ਵਿੱਚ ਸਾਰਿਆਂ ਦੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ, ਜਿਨ੍ਹਾਂ ਨੂੰ ਅੱਜ ਮੈਂ ਭਵਰਾ ਨਾਮ ਦਿੱਤਾ ਹੋਇਆ ਸੀ। ਭਵਰੇ ਤਾਂ ਪਹੁੰਚੇ ਨੇ ਲੇਕਿਨ ਕਲੀਆਂ ਚੰਗੇ ਤਰੀਕੇ ਨਾਲ ਨਹੀਂ ਖਿਲਾ ਪਾ ਰਹੇ, ਸੋ ਕੋਸ਼ਿਸ਼ ਹਾਲੇ ਵੀ ਚੱਲਦੀ ਪਈ ਹੈ ਜੀ। ਲਓ ਅਗਲੇ ਚੱਲਦੇ ਹਾਂ ਜੀ, ਅਗਲੇ ਭਵਰੇ ਕੇ ਪਾਸ ਚਲਤੀ ਹੈ, ਦੇਖਤੇ ਹੈ ਉਹ ਕੀ ਕਮਾਲ ਕਰਦੇ ਹੈ ਜੀ। ਹੈਲੋ
1: ਹੈਲੋ
0: ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ।
1: ਨਮਸਕਾਰ ਮੈਡਮ ਜੀ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਮ ਜੀ, ਨਿਊ ਸੰਤ ਨਗਰ ਤੋਂ ਮੋਂਟੀ ਬੋਲ ਰਿਹਾ ਜੀ।
0: ਜੀ ਮੋਂਟੀ ਜੀ, ਪ੍ਰੋਗਰਾਮ 'ਚ ਸਵਾਗਤ ਹੈ ਤੁਹਾਡਾ ਪਹਿਲਾਂ ਤਾਂ।
1: ਹਾਂਜੀ ਥੈਂਕ ਯੂ ਜੀ।
0: ਥੈਂਕ ਯੂ ਜੀ ਤੁਹਾਡਾ ਵੀ। ਅਤੇ ਗੀਤ ਕਿਹੜਾ ਸੁਣਨਾ ਹੈ ਉਹਨੂੰ ਹੁਣ ਤੁਸੀਂ ਗੁਣਗੁਣਾ ਕੇ ਸੁਣਾ ਦਿਓ ਜੀ।
1: ਹਾਂਜੀ ਮੈਡਮ ਜੀ।
0: ਜੀ ਤੁਸੀਂ ਇੱਦਾਂ ਕਹਿ ਰਹੇ ਹੋ ਜਿੱਦਾਂ ਮੈਂ ਸਕੂਲ ਦੀ ਕੋਈ ਟੀਚਰ ਹੁੰਦੀ। ਹਾਂਜੀ ਮੈਡਮ ਜੀ ਜੀ ਜੀ ਵਾਹ ਜੀ ਵਾਹ। ਮੈਂ ਕਿਹਾ ਪਹਿਲਾਂ ਮੈਂ ਤਾਲੀਆਂ ਮਾਰਦਾ ਤੁਹਾਡੇ ਲਈ ਥੋੜੀਆਂ ਜੀ ਨਾ, ਉਹ ਜਿਹੜੀ ਬਣਦੀਆਂ ਵੀ ਆ। ਮੈਨੂੰ ਪਤਾ ਲੱਗ ਗਿਆ ਤੁਸੀਂ ਕਿਹੜੇ ਗਾਣੇ ਦੀ ਫਰਮਾਇਸ਼ ਕੀਤੀ ਹੈ। ਤੁਸੀਂ ਕੀਤੀ ਹੈ ਤੇਰੇ ਚਿਹਰੇ ਮੇ ਵੋ ਜਾਦੂ ਹੈ ਜੀ।
1: ਹਾਂਜੀ ਮੈਡਮ ਜੀ,
0: ਬਹੁਤ ਸੋਹਣਾ ਤੁਸੀਂ ਗੁਣਗੁਣਾਇਆ ਅਤੇ ਸਾਨੂੰ ਗੈਸ ਵੀ ਸਹੀ ਹੋ ਗਿਆ ਕਿ ਤੁਸੀਂ ਕਿਹੜੇ ਗੀਤ ਦੀ ਫਰਮਾਇਸ਼ ਕੀਤੀ ਸੀਗੀ। ਕਿੰਨੀ ਦੇਰ ਲੱਗੀ ਪ੍ਰੈਕਟਿਸ ਨੂੰ, ਮਤਲਬ ਕਦੋਂ ਦੀ ਪ੍ਰੈਕਟਿਸ ਕਰ ਰਹੇ ਸੀ?
1: ਮੈਡਮ ਜੀ ਇਹ ਕੰਮ ਕਰਦੇ ਪਏ ਸੀ ਨਾਲ, ਅਸੀਂ 5-10 ਮਿੰਟ ਨਾਲ ਹੀ ਨਾ ਗਾਣੇ ਏਦਾਂ ਦਾ ਚੂਜ਼ ਕਰ ਲਿਆ ਸੀ ਜਿਹਦੀ ਪ੍ਰੈਕਟਿਸ ਸਾਨੂੰ ਸੌਖੀ ਲੱਗੇ।
0: ਹਾਂ ਇਹ ਤਾਂ ਮੈਂ ਹਿੰਟ ਵੀ ਦੇ ਦਿੱਤਾ ਸੀ ਨਾ, ਤਾਂ ਹੀ ਤਾਂ ਮੈਂ ਕਹਿ ਰਹੀ ਸੀਗੀ ਫਟਾਫਟ ਇਸ ਗੀਤ ਦੀ ਪ੍ਰੈਕਟਿਸ ਕਰੋ ਤਾਂ ਕਿ ਉਹਦਾ ਗੁਣਗੁਣਾਇਆ ਜਾ ਸਕੇ ਵਧੀਆ ਤਰੀਕੇ ਨਾਲ।
1: ਹਾਂਜੀ
0: ਨਹੀਂ, ਬਹੁਤ ਵਧੀਆ ਤੁਸੀਂ ਗੁਣਗੁਣਾਇਆ ਅਤੇ ਤੁਹਾਡੇ ਗਾਣੇ ਦੀ ਫਰਮਾਇਸ਼ ਤੁਹਾਡੀ ਦੋਸਤ ਹੋਰ ਵੀ ਜ਼ਰੂਰ ਪੂਰਾ ਕਰੇਗੀ।
1: ਮੈਡਮ ਜੀ
0: ਹਾਂਜੀ,
1: ਅਸੀਂ 2 ਲਾਈਨਾਂ ਬੋਲ ਸਕਦੇ ਹਾਂ?
0: ਨਹੀਂ ਜੀ, ਇੱਕੋ ਹੀ ਬੋਲ ਸਕਦਾ। ਉਹਨਾਂ ਨੂੰ ਕੋਈ ਫੋਨ ਟਰਾਈ ਕਰ ਲਓ ਦੁਬਾਰਾ।
1: ਨਹੀਂ ਨਹੀਂ, ਮੈਂ ਤਾਂ 2 ਲਾਈਨਾਂ ਬੋਲ ਸਕਦੇ ਅਸੀਂ।
0: 2 ਲਾਈਨਾਂ ਬੋਲਣੀਆਂ?
1: ਹਾਂਜੀ ਹਾਂਜੀ।
0: ਕਾਦੀਆਂ? ਗਾਣੇ ਦੀਆਂ?
1: ਮੈਸੇਜ ਦੀਆਂ ਮੈਡਮ ਜੀ, ਥੋੜੇ ਜੀ।
0: ਮੈਸੇਜ? ਕਿਹੜਾ ਮੈਸੇਜ ਹੈ?
1: ਮੈਸੇਜ ਮੈਡਮ ਜੀ ਦੇਖੋ ਜੀ, ਬੀ ਗੁੱਡ, ਅੱਛੇ ਬਣੋ।
0: ਅੱਛਾ
1: ਜੀ। ਹੈਪੀ
0: ਜੀ,
1: ਖੁਸ਼ ਰਹੋ
0: ਜੀ।
1: ਓਨਲੀ ਵਨ, ਹਮੇਸ਼ਾ ਏਕ ਕੇ ਸਾਥ ਜੁੜੋ ਮੈਡਮ ਜੀ, ਹਮੇਸ਼ਾ ਐਫਐਮ ਰੇਨਬੋ ਕੇ ਸਾਥ ਜੁੜੋ।
0: ਹਾਂਜੀ ਵਾਹ ਜੀ ਵਾਹ, ਕਿਆ ਬਾਤ ਹੈ ਜੀ। ਜੀ ਜੁੜੇ ਵੀ ਰਹਿਣਾ ਚਾਹੀਦਾ, ਬਹੁਤ ਚੰਗੀ ਗੱਲ ਹੈ ਅਤੇ ਬਹੁਤ ਅੱਛਾ ਮੈਸੇਜ ਤੁਸੀਂ ਦਿੱਤਾ। ਖੁਸ਼ ਰਹਿਣਾ ਚਾਹੀਦਾ, ਅਸੀਂ ਵੀ ਇਹੀ ਦੁਆ ਕਰਦੇ ਹਾਂ ਤੁਸੀਂ ਵੀ ਹਮੇਸ਼ਾ ਖੁਸ਼ ਰਹੋ ਅਤੇ ਸਾਡੇ ਨਾਲ ਹਮੇਸ਼ਾ ਤੁਸੀਂ ਬਣੇ ਰਹੋ, ਐਫਐਮ ਰੇਨਬੋ ਦੇ ਨਾਲ ਹਮੇਸ਼ਾ ਬਣੇ ਰਹੋ ਜੀ।
1: ਹਾਂਜੀ ਥੈਂਕ ਯੂ,
0: ਥੈਂਕ ਯੂ ਸੋ ਮਚ ਜੀ ਸਾਨੂੰ ਕਾਲ ਕਰਨ ਵਾਸਤੇ ਮੋਂਟੀ ਜੀ, ਥੈਂਕ ਯੂ ਸੋ ਮਚ। ਲਓ ਜੀ, ਇਹ ਤਾਂ ਸਾਡੇ ਕੋਲਰ ਨੇ ਬੜੀ ਅੱਛੇ ਤਰੀਕੇ ਦੇ ਨਾਲ ਗੁਣਗੁਣਾ ਕੇ ਸਾਨੂੰ ਗਾਣੇ ਦੀ ਫਰਮਾਇਸ਼ ਕਰ ਦਿੱਤੀ ਹੈ। ਹੁਣ ਵਾਰੀ ਹੈ ਜੀ ਅਗਲੇ ਕੋਲਰਸ ਦੀ ਕਿ ਅਗਲੇ ਕੋਲਰਸ ਕਿੰਨੀ ਪ੍ਰੈਕਟਿਸ ਕਰਕੇ ਸਾਡੇ ਕੋਲ ਆਉਂਦੇ ਨੇ ਅਤੇ ਕਿਸ ਤਰੀਕੇ ਦਾ ਗੀਤ ਜਿਹੜਾ ਹੈ ਉਹ ਗੁਣਗੁਣਾ ਕੇ ਸਾਨੂੰ ਸੁਣਾਉਂਦੇ ਨੇ। ਲਓ ਜੀ ਇੰਜੋਏ ਕਰੋ ਇਹ ਪਿਆਰਾ ਜਿਹਾ ਗੀਤ।

0: ਮੈਂ ਕਿਹਾ ਜੀ ਸਾਡੇ ਸਰੋਤਿਆਂ ਦੀ ਆਵਾਜ਼ ਦੇ ਵਿੱਚ ਵੀ ਬਹੁਤ ਜਾਦੂ ਹੈ, ਬਟ ਇਹ ਜਾਦੂ ਜਿਹੜਾ ਨਾ ਬਿਖੇਰ ਨਹੀਂ ਰਿਹਾ, ਮਤਲਬ ਜਾਦੂ ਜਿਹੜਾ ਨਾ ਉਹ ਛਾ ਨਹੀਂ ਰਿਹਾ ਹੈਗਾ, ਕਿਉਂਕਿ ਸਾਡੇ ਸਰੋਤੇ ਆਪਣੀ ਫਰਮਾਇਸ਼ ਨੂੰ ਪੂਰਾ ਕਰ ਨਹੀਂ ਪਾ ਰਹੇ ਨੇ। ਕੁਛ ਤਾਂ ਕਰ ਰਹੇ ਨੇ ਪਰ ਕੁਝ ਕੋਸ਼ਿਸ਼ ਹਲੇ ਵੀ ਕਰ ਰਹੇ ਨੇ। ਹੁਣ ਨੈਕਸਟ ਕੋਲਰ ਦੇ ਨਾਲ ਹੀ ਜੁੜ ਜਾਂਦੇ ਹਾਂ, ਦੇਖ ਲੈਂਦੇ ਉਹ ਕਿੰਨੀ ਕੁ ਕੋਸ਼ਿਸ਼ ਕਰਦੇ ਨੇ। ਹੈਲੋ
1: ਹੈਲੋ ਮੈਡਮ, ਨਮਸਕਾਰ।
0: ਨਮਸਕਾਰ ਜੀ, ਕੌਣ ਗੱਲ ਕਰ ਰਿਹਾ ਹੈ?
1: ਮੈਡਮ ਰਾਜਕੁਮਾਰ ਸ਼ਰਮਾ ਲੁਧਿਆਣੇ ਤੋਂ ਬੋਲ ਰਿਹਾ ਜੀ।
0: ਜੀ ਰਾਜਕੁਮਾਰ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ।
1: ਥੈਂਕ ਯੂ ਮੈਡਮ।
0: ਰਾਜਕੁਮਾਰ ਜੀ, ਇੰਨੀ ਹੌਲੀ ਗੱਲ ਕਿਉਂ ਕਰ ਰਹੇ ਹੋ?
1: ਬਸ ਮੈਂ ਤਾਂ ਨਾਲ ਪ੍ਰੋਗਰਾਮ ਇੰਜੋਏ ਕਰਦੇ ਸੀ, ਨਾਲ ਰੈਸਟ ਹੋ ਰਹੀ ਸੀ।
0: ਅੱਛਾ ਅੱਛਾ, ਮਤਲਬ ਪੂਰੇ ਆਰਾਮ ਦੇ ਨਾਲ ਤੁਸੀਂ ਇੰਜੋਏ ਕਰ ਰਹੇ ਹੋ, ਤਾਂ ਥੋੜਾ ਧੀਮੇ ਧੀਮੇ ਬੋਲਦੇ ਪਏ ਹੋ, ਹੌਲੀ ਹੌਲੀ ਬੋਲਦੇ ਪਏ ਹੋ।
1: ਜੀ ਮੈਡਮ
0: ਜੀ ਜੀ, ਤੇ ਫਿਰ ਗੀਤ ਜਿਹੜਾ ਸੁਣਨਾ ਨਾ, ਉਹਨੂੰ ਤੁਸੀਂ ਹੁਣ ਗੁਣਗੁਣਾ ਕੇ ਸਾਨੂੰ ਸੁਣਾਦੇ ਹੋ।
1: ਠੀਕ ਹੈ ਮੈਡਮ
0: ਜੀ। ਹਾਂਜੀ, ਪ੍ਰੋਗਰਾਮ ਤੁਸੀਂ ਸੁਣਦੇ ਪਏ, ਫਿਰ ਤੁਹਾਨੂੰ ਪਤਾ ਕਿਉਂ ਨਹੀਂ ਹੈਗਾ, ਪਹਿਲਾਂ ਮੈਨੂੰ ਇਹ ਦੱਸੋ। ਅੱਛਾ, ਫੜੇ ਗਏ ਨਾ, ਦੇਖਿਆ। ਅੱਛਾ, ਹੁਣ ਤੁਸੀਂ ਗੁਣਗੁਣਾ ਕੇ
1: ਪ੍ਰੋਗਰਾਮ ਆ ਗਿਆ ਤਾਂ ਲਾ ਲੈਣੇ
0: ਆ। ਅੱਛਾ, ਤੇ ਨਾਲੇ ਤੁਹਾਡਾ ਫੋਨ ਵੀ ਲੱਗ ਗਿਆ,
1: ਬੈਲ ਵੀ ਚਲ ਕੇ ਨਾਲ ਫੋਨ ਲੱਗ ਗਿਆ।
0: ਦੇਖ ਲਓ, ਕਿਸਮਤ ਤੁਹਾਡੀ ਚੰਗੀ ਹੈ, ਪਰ ਇਹ ਗਾਣਾ ਜਿਹੜਾ ਪੂਰਾ ਹੋਏਗਾ ਕਿ ਨਹੀਂ, ਫਰਮਾਇਸ਼ ਪੂਰੀ ਇਹ ਨਹੀਂ ਪਤਾ। ਹੁਣ ਤੁਸੀਂ ਮੈਨੂੰ ਗੁਣਗੁਣਾ ਕੇ ਗਾਣਾ ਦੱਸੋ, ਕਿਹੜਾ ਸੁਣਨਾ?
1: ਗਾਣਾ ਹੁਣ ਤੁਸੀਂ ਸੁਣਾ ਦਿਓ। ਇਦਾਂ
0: ਲੈ, ਇਦਾਂ ਕਿਦਾਂ ਲੱਗੇ? ਮੈਂ ਇਹ ਟਾਸਕ ਹੈ, ਇਹ ਟਾਸਕ ਹੈ। ਦੇਖੋ, ਜਿਹੜਾ ਗੀਤ ਤੁਸੀਂ ਗਾ ਰਹੇ ਸੀ ਨਾ, ਉਹਨੂੰ ਬਸ ਗੁਣਗੁਣਾਉਣਾ ਹੀ ਹੈ ਮੂੰਹ ਬੰਦ ਕਰਕੇ। ਮੈਨੂੰ ਲੱਗਾ ਕੋਈ ਸ਼ਹਿਨਾਈ ਵੱਜਣ ਲੱਗੀ ਹੈ। ਦੇਖ ਲਓ, ਕੀ ਪਤਾ ਤੁਹਾਡੇ ਕੋਲ ਅੰਦਰਲਾ ਟੈਲੈਂਟ ਬਾਹਰ ਆ ਜਾਏ ਨਿਕਲ ਕੇ, ਅੱਜ ਪਤਾ ਵੀ ਨਹੀਂ ਨਾ। ਮੁਸ਼ਕਿਲ ਹੈ, ਚਲੋ ਕੋਈ ਗੱਲ ਨਹੀਂ ਜੀ, ਫਿਰ ਮੁਸ਼ਕਿਲ ਹੈ ਥੋੜ੍ਹਾ ਜਿਹਾ ਇੱਧਰੋਂ ਵੀ। ਠੀਕ ਹੈ ਜੀ, ਅਤੇ ਥੈਂਕ ਯੂ ਜੀ ਕਾਲ ਕਰਨ ਵਾਸਤੇ। ਪ੍ਰੈਕਟਿਸ ਕਰਦੇ ਰਿਹਾ ਕਰੋ, ਇੱਕ ਦਿਨ ਜ਼ਰੂਰ ਸਫਲ ਹੋਵੋਗੇ। ਸ਼ੁਕਰੀਆ ਜੀ। ਦਿਲੋ ਜੀ, ਸਾਡੇ ਕੋਲ ਜਿਨ੍ਹਾਂ ਨੇ ਗਾਣੇ ਨੂੰ ਗੁਣਗੁਣਾਇਆ ਬਟ ਗਾਣਾ ਸਾਨੂੰ ਸਮਝ ਨਹੀਂ ਆਇਆ, ਚਲੋ ਕੋਈ ਗੱਲ ਨਹੀਂ ਜੀ, ਹੁੰਦਾ ਰਹਿੰਦਾ ਹੈ ਜੀ, ਇਹੀ ਤਾਂ ਕੋਸ਼ਿਸ਼ਾਂ ਨੇ, ਤਾਂ ਹੀ ਤਾਂ ਮੈਂ ਕਹਿ ਰਹੀ ਹਾਂ, ਮੈਂ ਤਾਂ ਹੀ ਤਾਂ ਐਗਜ਼ਾਮਪਲ ਵੀ ਦਿੱਤੀ ਸੀਗੀ ਕਿ ਕਿਸ ਤਰੀਕੇ ਨਾਲ ਤੁਸੀਂ ਗੁਣਗੁਣਾ ਕੇ ਮੈਨੂੰ ਸੁਣਾਉਣਾ ਹੈ ਜੀ। ਅਗਲੇ ਕੋਲਰ ਦੇ ਕੋਲ ਜਾਵਾਂਗੇ, ਹੁਣ ਦੇਖਾਂਗੇ ਕਿ ਉਹ ਕਿਸ ਤਰੀਕੇ ਨਾਲ ਆਪਣੇ ਗਾਣੇ ਦੀ ਫਰਮਾਇਸ਼ ਜਿਹੜੀ ਆ ਪੂਰੀ ਕਰਵਾਉਂਦੇ ਨੇ ਜੀ। ਸੋ ਨੰਬਰ ਅਨਾਊਂਸ ਕਰ ਦਿੰਦੀ ਹਾਂ, 0181 0184 0184, ਅਤੇ ਜਿਹੜੇ ਲਿਸਨਰ ਸਾਡੇ ਨਾਲ ਇਸ ਟਾਈਮ ਜੁੜੇ ਨੇ, ਦੇਖੋ ਵਕਤ ਥੋੜ੍ਹਾ ਜਿਹਾ ਰਹਿ ਗਿਆ ਪਰ ਫਿਰ ਵੀ ਫਰਮਾਇਸ਼ ਜ਼ਰੂਰ ਪੂਰੀ ਹੋ ਸਕਦੀ ਹੈ। ਜਿਹੜੇ ਹੁਣੇ ਜੁੜੇ ਨੇ ਉਹਨਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਪੈਣਾ ਕਿ ਗਾਣੇ ਨੂੰ ਗੁਣਗੁਣਾ ਕੇ ਸੁਣਾਉਣਾ ਪੈਣਾ ਹੈ, ਬਿਨਾਂ ਗਾਏ ਔਰ ਬਿਨਾਂ ਕਿਸੇ ਸਿੰਗਰ ਦਾ ਨਾਮ ਦੱਸੇ ਨਾ ਬਿਨਾਂ ਮੂਵੀ ਦੱਸੇ, ਤਾਂ ਕਿ ਮੈਂ ਗੈਸ ਲਾ ਸਕਾਂ ਤੁਸੀਂ ਕਿਹੜਾ ਗੀਤ ਸੁਣ।

0: ਜੀ ਹਾਂ ਗੁੱਡੀ ਤਾਂ ਮੈਨੂੰ ਪਤਾ ਨਹੀਂ, ਫਿਲਹਾਲ ਸਾਡੇ ਜਿਹੜੇ ਅੱਜ ਦੇ ਪਵਰੇ ਨੇ ਨਾ ਉਹ ਦੇਖਦੇ ਆ ਕਿੰਨੇ ਕੁ ਚੜ੍ਹਦੇ ਕਿੰਨੇ ਕੁ ਨਹੀਂ ਚੜ੍ਹਦੇ। ਹੈਲੋ ਜੀ, ਅਗਲੇ ਕਾਲਰ ਦੇ ਨਾਲ ਜੁੜਦੇ ਹਾਂ। ਹੈਲੋ
1: ਹੈਲੋ ਭੈਣ ਜੀ, ਤੁਹਾਨੂੰ ਤੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ, ਕੌਣ ਗੱਲ ਕਰ ਰਿਹਾ ਹੈ?
1: ਭੈਣ ਜੀ ਮੈਂ ਬੱਸ ਅੱਡਾ ਮਾਨਸਾ ਤੋਂ ਜਗਦੀਸ਼ ਰਾਏ ਗਰਗ ਬੋਲਦਾ
0: ਜੀ। ਜਗਦੀਸ਼ ਜੀ, ਤੁਹਾਡਾ ਪ੍ਰੋਗਰਾਮ 'ਚ ਬਹੁਤ ਬਹੁਤ ਸਵਾਗਤ ਹੈ।
1: ਧੰਨਵਾਦ ਭੈਣ ਜੀ, ਤੁਹਾਡਾ ਵਿਸ਼ਵਾਸ ਕਰਦੇ ਹਾਂ ਜੀ।
0: ਥੈਂਕ ਯੂ ਜੀ, ਥੈਂਕ ਯੂ। ਅਤੇ ਗੀਤ ਜਿਹੜਾ ਸੁਣਨਾ ਚਾਹੁੰਦੇ ਹੋ ਨਾ ਤੁਸੀਂ ਅੱਜ, ਉਹਨੂੰ ਗੁਣਗੁਣਾ ਕੇ ਸੁਣਾ ਦਿਓ।
1: ਚਲੋ ਜੀ, ਤੁਸੀਂ ਕਹਿ ਰਹੇ ਹੋ ਤਾਂ ਆਪਾਂ ਵੀ ਗੁਣਗੁਣਾ ਕੇ ਸੁਣਾ ਦਿੰਦੇ ਹਾਂ ਜੀ।
0: ਹਾਂਜੀ ਹਾਂਜੀ, ਜ਼ਰੂਰ।

0: ਤੁਸੀਂ ਗੁਣਗੁਣਾਇਆ ਤੇ ਗਾਣਾ ਵੀ ਸਾਨੂੰ ਪਤਾ ਚੱਲ ਗਿਆ ਜੀ, ਤੇ ਥੈਂਕ
1: ਹਾਂਜੀ
0: ਯੂ
1: ਹਾਂਜੀ,
0: ਸੋ ਮੱਚ ਸਾਡੇ ਨਾਲ ਜੁੜਨ
1: ਬਹੁਤ
0: ਵਾਸਤੇ ਜੀ।
1: ਬਹੁਤ ਬਹੁਤ ਧੰਨਵਾਦ ਭੈਣ
0: ਥੈਂਕ ਯੂ
1: ਜੀ,
0: ਜੀ ਥੈਂਕ ਯੂ ਜੀ। ਤੇ ਲਓ ਜੀ, ਦੇਖੋ ਕਿੰਨਾ ਪਿਆਰਾ ਤੇ ਕਿੰਨਾ ਸਾਫ ਉਹਨਾਂ ਨੇ ਗੁਣਗੁਣਾਇਆ, ਤੇ ਸਮਝ ਵੀ ਆਇਆ ਕਿਹੜਾ ਗੀਤ ਸੁਣਨਾ ਚਾਹੁੰਦੇ ਨੇ। ਉਹਨਾਂ ਦੀ ਫਰਮਾਇਸ਼ ਦਾ ਗੀਤ ਹੁਣ ਮੈਂ ਪੂਰਾ ਕਰਨ ਜਾ ਰਹੀ ਹਾਂ ਜੀ, ਤੇ ਹੁਣ ਇੱਕ ਹੋਰ ਫਰਮਾਇਸ਼ ਵੀ ਮੈਂ ਕੋਸ਼ਿਸ਼ ਕਰਾਂਗੀ ਲੈ ਸਕਾਂ ਤਾਂ। ਤੇ ਨੰਬਰ ਹੈ ਜੀ 0181 4241 0184, 0181 2342174 ਸਾਡਾ ਨੰਬਰ ਹੈ ਜੀ। ਪ੍ਰੋਗਰਾਮ ਹੈਲੋ ਚਲਾਉਂਦਾ ਰਹੇ ਜੀ, ਬਿਨਾਂ ਦੇਰ ਕਿਤੇ ਗੀਤ ਨੂੰ ਪਲੇ ਕਰਦੇ ਹਾਂ ਜੀ।

0: ਸਲੋ ਜੀ ਪ੍ਰੋਗਰਾਮ ਹੈਲੋ ਜਲੰਧਰ ਚੱਲ ਰਿਹਾ ਤੇ ਪ੍ਰੋਗਰਾਮ ਦਾ ਸਮਾਂ ਜਿਹੜਾ ਸਮਾਪਤ ਹੋਣ ਵਾਲਾ ਫਿਰ ਵੀ ਮੈਂ ਲਾਸਟ ਕਾਲਰ ਨਾਲ ਲੈਣ ਵਾਲੀ ਲਾਈਨ ਦੇ ਵਿੱਚ ਹੈਲੋ
1: ਨਮਸਕਾਰ
0: ਜੀ ਅੱਛਾ ਕੌਣ ਗੱਲ ਕਰ ਰਿਹਾ ਫਟਾਫਟ ਨਾਮ ਦੱਸੋ ਤੇ ਗਾਣਾ ਫਟਾਫਟ ਗੁਣਗੁਣਾ ਦਿਓ
1: ਪੌਲ ਬੋਲਦਾ ਸਰਬਾ ਨਗਰ ਜਲੰਧਰ ਤੋਂ
0: ਜੀ ਪੌਲ ਜੀ ਜਿਹੜਾ ਕਿ ਤੁਸੀਂ ਸੁਣਨਾ ਹੈ ਨਾ ਉਹਦੀ ਫਰਮਾਇਸ਼ ਤਾਂ ਪੂਰੀ ਨਹੀਂ ਕਰ ਸਕਦੇ ਪਰ ਤੁਸੀਂ ਗੁਣਗੁਣਾ ਕੇ ਜ਼ਰੂਰ ਮੈਨੂੰ ਸੁਣਾ ਦਿਓ
1: ਜ਼ਰੂਰ ਕਰਦੇ ਹਾਂ ਜੀ
0: ਜੀ

0: ਸੁਰਾਂ ਦੀ ਮਹਿਫਲ ਸੱਜਦੀ ਹੈ ਜਦੋਂ ਤੁਹਾਡਾ ਸਾਥ ਹੁੰਦਾ ਹੈ। ਰੇਡੀਓ ਦੀ ਇਸ ਦੁਨੀਆ ਦੇ ਵਿੱਚ ਹਰ ਪਲ ਖਾਸ ਹੁੰਦਾ ਹੈ। ਜੁੜੇ ਰਹੋ ਯੁਵਾਣੀ ਦੇ ਨਾਲ, ਕਿਉਂਕਿ ਹਾਲੇ ਬਹੁਤ ਕੁਝ ਬਾਕੀ ਹੈ। ਤੁਹਾਡੀਆਂ ਗੱਲਾਂ ਅਤੇ ਸਾਡੀ ਆਵਾਜ਼ ਦਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ। ਤੁਹਾਡੀਆਂ ਗੱਲਾਂ ਅਤੇ ਸਾਡੀ ਆਵਾਜ਼ ਦਾ ਇੱਕ ਵੱਖਰਾ ਹੀ ਅਹਿਸਾਸ ਹੁੰਦਾ ਹੈ।
1: ਜੀ ਦੋਸਤੋ, ਉਹੀ ਅਹਿਸਾਸ ਲੈ ਕੇ ਆ ਗਏ ਹਾਂ ਜੀ। ਮੈਂ ਅਰਜੇ ਸ਼ਿਵਮ ਅਤੇ ਮੇਰੇ ਨਾਲ
0: ਅਰਜੇ ਹਟਨੀਤ,
1: ਅਤੇ ਪ੍ਰੋਗਰਾਮ ਜੀ ਸ਼ੁਰੂ ਹੋ ਗਿਆ ਤੁਹਾਡਾ ਸਾਰਿਆਂ ਦਾ ਫੇਵਰੇਟ ਯੁਵਾਣੀ। ਅਤੇ ਫਿਰ ਖਤਮ ਕਰਦੇ ਹਾਂ, ਇੰਤਜ਼ਾਰ ਕਰਾਂਗੇ ਤੁਹਾਡੇ ਨਾਲ, ਕਈ ਗੱਲਾਂ ਸੁਣਾਵਾਂਗੇ, ਬਿਹਤਰੀਨ ਗਾਣੇ ਅਤੇ ਸਾਜ਼, ਅਤੇ ਫਿਰ ਕਰਦੇ ਹਾਂ ਆਗਾਜ਼। ਅਤੇ ਅੱਜ ਦੀ ਗੱਲ ਕਰ ਲਈਏ ਫਿਰ
0: ਜੀ, ਕਿਉਂ ਨਹੀਂ।
1: ਅਤੇ ਫਿਰ ਅੱਜ ਦੀ ਗੱਲ ਕਰ ਰਹੇ ਹਾਂ, ਅਤੇ ਅੱਜ ਤੁਹਾਨੂੰ ਦੱਸ ਦਈਏ ਕਿ ਅੱਜ ਹੈ ਜੀ ਵਰਲਡ ਜ਼ੂਨੋਸਿਸ ਡੇ। ਹਰ ਸਾਲ 6 ਜੁਲਾਈ ਨੂੰ ਇਹ ਦਿਨ ਮਨਾਇਆ ਜਾਂਦਾ ਦੋਸਤੋ, ਤਾਂ ਕਿ ਲੋਕਾਂ ਨੂੰ ਉਹਨਾਂ ਬਿਮਾਰੀਆਂ ਬਾਰੇ ਪਤਾ ਲੱਗੇ ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲ ਸਕਦੀਆਂ ਨੇ।
0: ਬਿਲਕੁਲ, ਇਹ ਉਹ ਬਿਮਾਰੀਆਂ ਹੁੰਦੀਆਂ ਨੇ ਜੋ ਜਾਨਵਰਾਂ ਤੋਂ ਇਨਸਾਨਾਂ ਦੇ ਵਿੱਚ ਫੈਲਦੀਆਂ ਨੇ, ਜਿਵੇਂ ਰੇਬੀਜ਼ ਹੋ ਗਈ, ਅਤੇ ਅੱਜ ਕੱਲ੍ਹ ਦੇ ਕਈ ਫਲੂ ਵੀ ਨੇ ਜਿਹੜੀਆਂ ਅੱਜ ਕੱਲ੍ਹ ਫੈਲਦੀਆਂ ਨੇ। ਅੱਜ ਦੇ ਦਿਨ ਹੀ ਸਾਲ 1885 ਦੇ ਵਿੱਚ ਮਹਾਨ ਸਾਇੰਟਿਸਟ ਲੂਈ ਨੇ ਰੇਬੀਜ਼ ਦੀ ਪਹਿਲੀ ਸਫਲ ਵੈਕਸੀਨ ਵੀ ਲੱਭੀ ਸੀ।
1: ਪਰ ਦੋਸਤੋ, ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਅਸੀਂ ਜਾਨਵਰਾਂ ਤੋਂ ਡਰੀਏ। ਸਾਨੂੰ ਸਿਰਫ ਥੋੜ੍ਹੀ, ਮੈਨੂੰ ਲੱਗਦਾ, ਕੇਅਰ ਦਿਖਾਉਣ ਦੀ ਲੋੜ ਹੈਗੀ ਹੈ, ਥੋੜ੍ਹਾ ਪ੍ਰੀਕੋਸ਼ਨ ਲੈਣ ਦੀ ਲੋੜ ਹੈ। ਜੇ ਤੁਹਾਡੇ ਕੋਲ ਪਾਲਤੂ ਜਾਨਵਰ ਵੀ ਹੈ ਨਾ ਦੋਸਤੋ, ਤਾਂ ਤੁਸੀਂ ਉਹਦਾ ਸਮੇਂ 'ਤੇ ਸਮੇਂ ਵੈਕਸੀਨੇਸ਼ਨ ਕਰਾਓ, ਸਫਾਈ ਦਾ ਜੋ ਕੰਮ ਹੈ ਉਹਦਾ ਧਿਆਨ ਰੱਖੋ, ਅਤੇ ਖਾਸ ਕਰਕੇ ਜੋ ਜਾਨਵਰ ਵਾਈਲਡ ਨੇ ਉਹਦੇ ਸੰਪਰਕ ਵਿੱਚ ਨਾ ਆਓ।
0: ਬਿਲਕੁਲ, ਕਿਉਂਕਿ ਸ਼ਿਵਮ, ਇਹ ਕਿਹਾ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਇਨਸਾਨਾਂ ਨੂੰ ਹੋਣ ਵਾਲੀਆਂ 10 ਦੇ ਵਿੱਚੋਂ 6 ਇਨਫੈਕਸ਼ੀਅਸ ਡਿਸੀਜ਼ ਨੇ ਜੋ ਜਾਨਵਰਾਂ ਰਾਹੀਂ ਸਾਡੇ ਤੱਕ ਪਹੁੰਚਦੀਆਂ ਨੇ। ਅਤੇ ਮੈਂ ਇਹ ਵੀ ਕਹਿ ਸਕਦੀ ਹਾਂ ਕਿ ਜਿੰਨੀਆਂ ਨਵੀਆਂ ਬਿਮਾਰੀਆਂ ਅੱਜ ਕੱਲ੍ਹ ਸਾਡੇ ਸਾਹਮਣੇ ਆ ਰਹੀਆਂ ਨੇ, ਉਹਨਾਂ ਦੇ ਵਿੱਚੋਂ 75% ਜਾਨਵਰਾਂ ਜਾਂ ਜੰਗਲੀ ਜੀਵਾਂ ਦੇ ਨਾਲ, ਉਹਨਾਂ ਦੇ ਕਰਕੇ ਆਉਂਦੀਆਂ ਨੇ। ਅਤੇ ਜਿਵੇਂ ਤੁਸੀਂ ਕਿਹਾ ਕਿ ਜੇ ਗੱਲ ਇਹ ਆ, ਤਾਂ ਫਿਰ ਤਾਂ ਅਸੀਂ ਆਪਣੇ ਐਨੀਮਲਸ ਨੂੰ ਪਿਆਰ ਹੀ ਨਹੀਂ ਕਰ ਸਕਦੇ, ਹੈ ਨਾ, ਉਹਨਾਂ ਕੋਲ ਰਹਿ ਹੀ ਨਹੀਂ ਸਕਦੇ।
1: ਬਿਲਕੁਲ ਸਹੀ ਕਹਿ ਰਹੇ ਹੋ ਹਰਨੀਤ, ਕਿਉਂਕਿ ਅੱਜ ਦਾ ਜੋ ਟਾਈਮ ਹੈ ਨਾ, ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਇਹ ਗੱਲ ਕਰੀਏ ਕਿ ਹੈਲਥ ਜੋ ਹੈ ਉਹ ਵਨ ਹੈਲਥ ਦਾ ਰੂਲ ਅਸੀਂ ਅਪਣਾਈਏ, ਜਿਹਦੇ ਵਿੱਚ ਅਸੀਂ ਇਨਸਾਨ, ਜਾਨਵਰ, ਵਾਤਾਵਰਨ ਅਤੇ ਸਿਹਤ ਨਾਲ ਇੱਕ ਦੂਜੇ ਨਾਲ ਜੋ ਜੁੜੀਆਂ ਚੀਜ਼ਾਂ ਨਾ, ਉਹਨਾਂ ਨੂੰ ਇੱਕ ਮੰਨ ਕੇ ਚੱਲੀਏ। ਜੇ ਅਸੀਂ ਕੁਦਰਤ ਦੀ ਸੰਭਾਲ ਕਰਾਂਗੇ, ਜਾਨਵਰ ਦੀ ਸਿਹਤ ਦਾ ਧਿਆਨ ਰੱਖਾਂਗੇ, ਤਾਂ ਇਨਸਾਨ ਵੀ ਹੋਰ ਤੰਦਰੁਸਤ ਰਹਿ ਸਕਣਗੇ।
0: ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਪੁਰਾਣੇ ਟਾਈਮ ਦੀ ਗੱਲ ਕਰੀਏ ਤਾਂ ਸਾਡੇ ਘਰਾਂ ਦੇ ਵਿੱਚ ਮੱਝਾਂ ਵੀ ਹੁੰਦੀਆਂ ਸੀ, ਗਾਵਾਂ ਹੁੰਦੀਆਂ ਸੀ, ਹੈ ਨਾ, ਪਰ ਉਹਨਾਂ ਦਾ ਇੱਕ ਸਫਲ ਅਸੂਲ ਜ਼ਰੂਰ ਹੁੰਦਾ ਸੀ ਸਾਡੇ ਬਜ਼ੁਰਗਾਂ ਦਾ, ਸਫਾਈ ਅਤੇ ਮਰਿਆਦਾ। ਉਹ ਹਮੇਸ਼ਾ ਕਹਿੰਦੇ ਨੇ ਕਿ ਪਸ਼ੂ ਵੀ ਰੱਬ ਦਾ ਰੂਪ ਨੇ, ਇਹਨਾਂ ਨੂੰ ਪਿਆਰ ਜ਼ਰੂਰ ਕਰੋ, ਪਰ ਇਹਨਾਂ ਦੀ ਰਹਿਣ ਦੀ ਥਾਂ ਹਮੇਸ਼ਾ ਸਾਫ਼ ਰੱਖੋ। ਜਦੋਂ ਵੀ ਪਸ਼ੂਆਂ ਨੂੰ ਤੁਸੀਂ ਚਾਰਾ ਪਾਉਣਾ ਹੈ, ਤਾਂ ਉਸ ਤੋਂ ਬਾਅਦ ਆਪਣੇ ਹੱਥਾਂ ਪੈਰਾਂ ਨੂੰ ਚੰਗੀ ਤਰ੍ਹਾਂ ਜ਼ਰੂਰ ਧੋਵੋ। ਤਾਂ ਮੈਨੂੰ ਇੱਕ ਗੱਲ ਯਾਦ ਆਈ ਹੈ ਕਿ ਸ਼ਿਵਮ, ਉਹ ਨਿੰਮ ਦੇ ਪੱਤਿਆਂ ਦਾ ਧੂੰਆਂ ਕਰਦੀ ਸੀ ਜੋ ਕਿ ਉਹਨਾਂ ਦੇ ਨੇੜੇ ਤੇੜੇ ਕੋਈ ਮੱਛਰ ਮੱਖੀਆਂ ਨਾ ਫੈਲਣ, ਅਤੇ ਉਹ ਜਾਨਵਰਾਂ ਦੀਆਂ ਅੱਖਾਂ ਦੇਖ ਕੇ ਦੱਸ ਦਿੰਦੇ ਸੀ ਕਿ ਅੱਜ ਬੇਜ਼ੁਬਾਨ ਬਿਮਾਰ ਹੈ, ਅਤੇ ਉਹਨੂੰ ਬਾਕੀਆਂ ਦੇ ਨਾਲੋਂ ਵੱਖਰਾ ਬਣਨਾ ਹੈ।
1: ਜੀ, ਗੱਲ ਹੋ ਰਹੀ ਹੈ ਇਹਨਾਂ ਚੀਜ਼ਾਂ ਦੀ, ਅਤੇ ਸਭ ਤੋਂ ਜ਼ਿਆਦਾ ਜਦੋਂ ਸਿਹਤ ਸੰਭਾਲ ਦੀ ਗੱਲ ਹੁੰਦੀ ਹੈ ਨਾ, ਤਾਂ ਮੈਨੂੰ ਪਿੰਡ ਦੇ ਦਿਨ ਯਾਦ ਆ ਜਾਂਦੇ ਨੇ।
0: ਬਿਲਕੁਲ, ਇਹ ਤਾਂ ਹੈ।
1: ਅਤੇ ਪਿੰਡ ਦੀ ਗੱਲ ਹੋ ਰਹੀ ਹੈ, ਤਾਂ ਤੁਹਾਨੂੰ ਸਾਰਿਆਂ ਨੂੰ ਦੱਸ ਦਈਏ ਕਿ ਅੱਜ ਜੀ ਵਰਲਡ ਰੂਰਲ ਡਿਵੈਲਪਮੈਂਟ ਡੇ ਹੈ। ਇਹ ਦਿਨ ਸਾਨੂੰ ਯਾਦ ਕਰਵਾਉਂਦਾ ਹੈ ਕਿ ਦੇਸ਼ ਦੀ ਅਸਲ ਤਾਕਤ ਉਸਦੇ ਪਿੰਡਾਂ ਵਿੱਚ ਵੱਸਦੀ ਹੈ।
0: ਅੱਜ ਦੇ ਦੌਰ 'ਚ ਅਸੀਂ ਜਿੱਥੇ ਤਰੱਕੀ ਦੀ ਦੌੜ ਦੇ ਵਿੱਚ ਉੱਚੀਆਂ ਇਮਾਰਤਾਂ ਅਤੇ ਸ਼ਹਿਰਾਂ ਦੀ ਚਮਕ ਦਮਕ ਦੇ ਵਿੱਚ ਇੰਨੇ ਅੱਗੇ ਨਿਕਲ ਗਏ ਹਾਂ ਕਿ ਆਪਣੀਆਂ ਜੜ੍ਹਾਂ ਨੂੰ ਹੌਲੀ ਹੌਲੀ ਭੁੱਲਦੇ ਜਾ ਰਹੇ ਹਾਂ। ਅਤੇ ਅੱਜ ਦਾ ਦਿਨ ਬਹੁਤ ਹੀ ਖਾਸ ਹੈ, ਕਿਉਂਕਿ ਅੱਜ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਹੈ ਕਿ ਵਰਲਡ ਰੂਰਲ ਡਿਵੈਲਪਮੈਂਟ ਡੇ ਅਸੀਂ ਮਨਾ ਰਹੇ ਹਾਂ, ਕਿਉਂਕਿ ਦੁਨੀਆ ਦੀ 40% ਤੋਂ ਵੱਧ ਜਿਹੜੀ ਭਾਰਤ ਦੀ ਲਗਭਗ ਆਬਾਦੀ ਹੈ ਉਹ ਪਿੰਡਾਂ ਦੇ ਵਿੱਚ ਰਹਿੰਦੀ ਹੈ।
1: ਅਤੇ ਖਾਸ ਕਰਕੇ ਪੰਜਾਬ ਦੀ ਜੀ ਗੱਲ ਕਰੀਏ ਅਸੀਂ, ਤਾਂ ਪਿੰਡ ਸਿਰਫ ਖੇਤੀ ਦੇ ਖੇਤਰ ਦੇ ਵਿੱਚ ਨਹੀਂ ਹੈਗੇ, ਬਲਕਿ ਸਾਡੀ ਸੱਭਿਆਚਾਰ, ਪਰੰਪਰਾਵਾਂ ਅਤੇ ਵਿਰਸੇ ਦੀ ਵੀ ਪਹਿਚਾਣ ਨੇ। ਪਰ ਅੱਜ ਦੇ ਸਮੇਂ ਵਿੱਚ ਪਿੰਡਾਂ ਨੂੰ ਨਾ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ, ਜਵਾਨੀ ਦਾ, ਸ਼ਹਿਰਾਂ ਵੱਲ ਰੁੱਖ ਕਰਨਾ ਲੋਕਾਂ ਦਾ, ਪਾਣੀ ਦੀ ਕਮੀ, ਬੇਰੁਜ਼ਗਾਰੀ, ਬਦਲਦਾ ਮੌਸਮ। ਪਰ ਚੰਗੀ ਗੱਲ ਇਹ ਹੈ ਕਿ ਅੱਜ ਦਾ ਪਿੰਡ ਵੀ ਡਿਜੀਟਲ ਹੁੰਦਾ ਜਾ ਰਿਹਾ ਹੈ।

0: ਇਤਿਹਾਸ ਵਿੱਚ ਕੁਝ ਅਜਿਹੀਆਂ ਸ਼ਖਸੀਅਤਾਂ ਹੁੰਦੀਆਂ ਨੇ ਜਿਨ੍ਹਾਂ ਦਾ ਜੀਵਨ ਕਿਸੇ ਮਿਸਾਲ ਤੋਂ ਘੱਟ ਨਹੀਂ ਹੁੰਦਾ, ਜੋ ਜ਼ਮੀਨ ਤੋਂ ਉੱਠ ਕੇ ਦੇਸ਼ ਦੇ ਅਸਮਾਨ ਤੱਕ ਪਹੁੰਚਦੇ ਨੇ ਅਤੇ ਆਪਣੇ ਫੈਸਲਿਆਂ ਦੇ ਨਾਲ ਕਰੋੜਾਂ ਲੋਕਾਂ ਦੀ ਤਕਦੀਰ ਬਦਲ ਦਿੰਦੇ ਨੇ।
1: ਜੀ ਦੋਸਤੋ, ਸੈਗਮੈਂਟ ਸ਼ੁਰੂ ਹੋ ਗਿਆ ਜੀ ਗਲ ਤਜਰਬੇ ਵਾਲੀ, ਉਹ ਸੈਗਮੈਂਟ ਜਿੱਥੇ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਉਹਨਾਂ ਸ਼ਖਸੀਅਤਾਂ ਨਾਲ ਜਿਨ੍ਹਾਂ ਦੀ ਜ਼ਿੰਦਗੀ ਸਿਰਫ ਇਤਿਹਾਸ ਦਾ ਹਿੱਸਾ ਨਹੀਂ ਬਲਕਿ ਅੱਜ ਵੀ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ। ਅੱਜ ਅਸੀਂ ਯਾਦ ਕਰਾਂਗੇ ਭਾਰਤ ਦੇ ਪ੍ਰਮੁੱਖ ਸਿੱਖਿਆਵਿਦ, ਵਕੀਲ ਅਤੇ ਰਾਜਨੀਤਿਕ ਨੇਤਾ ਡਾਕਟਰ ਸ਼ਾਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਹਾੜੇ ਦੇ ਮੌਕੇ 'ਤੇ।
0: ਬਿਲਕੁਲ, ਅੱਜ ਅਸੀਂ ਗੱਲ ਕਰਾਂਗੇ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ, ਇੱਕ ਅਜਿਹੀ ਸ਼ਖਸੀਅਤ ਜੋ ਸਿਰਫ 33 ਸਾਲ ਦੀ ਉਮਰ ਦੇ ਵਿੱਚ ਕੋਲਕਾਤਾ ਯੂਨੀਵਰਸਿਟੀ ਦੇ ਸਭ ਤੋਂ ਘੱਟ ਉਮਰ ਦੇ ਵਾਈਸ ਚਾਂਸਲਰ ਬਣੇ। ਉਹ ਆਜ਼ਾਦ ਭਾਰਤ ਦੇ ਪਹਿਲੇ ਮਨਿਸਟਰ ਆਫ ਇੰਡਸਟਰੀ ਵੀ ਬਣੇ। ਪਰ ਦੋਸਤੋ, ਤੁਹਾਨੂੰ ਪਤਾ ਹੈ ਕਿ ਉਹਨਾਂ ਦੀ ਸਭ ਤੋਂ ਵੱਡੀ ਪਛਾਣ ਇਹ ਨਹੀਂ ਬਲਕਿ ਉਹਨਾਂ ਦੇ ਆਪਣੇ ਅਸੂਲ ਸੀ।
1: ਜੀ ਦੋਸਤੋ, ਬਹੁਤ ਘੱਟ ਲੋਕ ਜਾਣਦੇ ਨੇ ਡਾਕਟਰ ਮੁਖਰਜੀ ਨੇ ਬਚਪਨ ਤੋਂ ਹੀ ਪੜ੍ਹਾਈ ਨੂੰ ਸਿਰਫ ਡਿਗਰੀ ਹਾਸਲ ਕਰਨ ਦਾ ਜ਼ਰੀਆ ਨਹੀਂ ਬਲਕਿ ਸਮਾਜ ਦੀ ਸੇਵਾ ਕਰਨ ਦਾ ਸਾਧਨ ਮੰਨਿਆ। ਉਹਨਾਂ ਦੀ ਪ੍ਰਤਿਭਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਸਿਰਫ 33 ਸਾਲ ਦੀ ਉਮਰ ਵਿੱਚ ਉਹ ਯੂਨੀਵਰਸਿਟੀ ਆਫ ਕੈਲਕਟਾ ਦੇ ਸਭ ਤੋਂ ਵੱਡੇ ਨੌਜਵਾਨ ਵਾਈਸ ਚਾਂਸਲਰ ਬਣੇ। ਇਹ ਉਸ ਸਮੇਂ ਦੀ ਬਹੁਤ ਵੱਡੀ ਉਪਲਬਧੀ ਸੀ ਦੋਸਤੋ। ਉਹਨਾਂ ਨੇ ਯੂਨੀਵਰਸਿਟੀ ਵਿੱਚ ਭਾਰਤੀ ਭਾਸ਼ਾਵਾਂ ਖੋਜ ਅਤੇ ਵਿਦਿਆਰਥੀਆਂ ਦੇ ਸਮਗਰ ਵਿਕਾਸ ਨੂੰ ਖਾਸ ਮਹੱਤਵ ਦਿੱਤਾ।
0: ਬਿਲਕੁਲ, ਜਦੋਂ ਦੇਸ਼ ਦੇ ਹਾਲਾਤ ਬਦਲੇ ਤਾਂ ਉਹਨਾਂ ਨੂੰ ਲੱਗਿਆ ਕਿ ਸਰਕਾਰ ਦੇ ਕੁਝ ਫੈਸਲੇ ਦੇਸ਼ ਦੇ ਹਿੱਤ ਵਿੱਚ ਨਹੀਂ ਨੇ, ਤਾਂ ਉਹਨਾਂ ਨੇ ਇੱਕ ਮਿੰਟ ਨਹੀਂ ਲਾਇਆ ਅਤੇ ਦੇਸ਼ ਦੇ ਇੰਨੇ ਵੱਡੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਅੱਜ ਦੇ ਦੌਰ ਵਿੱਚ ਜਿੱਥੇ ਲੋਕ ਛੋਟੀ ਜਿਹੀ ਕੁਰਸੀ ਜਾਂ ਪਾਵਰ ਲਈ ਆਪਣੇ ਰੰਗ ਬਦਲ ਦਿੰਦੇ ਨੇ, ਉੱਥੇ ਇੱਕ ਇਨਸਾਨ ਨੇ ਆਪਣੇ ਅਸੂਲਾਂ ਲਈ ਪੂਰੀ ਸੱਤਾ ਨੂੰ ਛੱਡ ਦਿੱਤਾ।
1: ਦੋਸਤੋ, ਡਾਕਟਰ ਮੁਖਰਜੀ ਦੀ ਜ਼ਿੰਦਗੀ ਦਾ ਇੱਕ ਹੋਰ ਪਹਿਲੂ ਇਹ ਵੀ ਸੀ ਕਿ ਬਹੁਤ ਜ਼ਿਆਦਾ ਡਿਸਿਪਲਿਨ ਸੀ ਉਹ। ਵਿਅਸਤ ਰਾਜਨੀਤਿਕ ਜੀਵਨ ਦੇ ਵਿੱਚ ਵੀ ਉਹ ਰੋਜ਼ ਪੜ੍ਹਨਾ, ਲਿਖਣਾ ਅਤੇ ਨਵੇਂ ਵਿਚਾਰਾਂ ਨੂੰ ਸਮਝਣ ਦੀ ਕੋਸ਼ਿਸ਼ ਜ਼ਰੂਰ ਕਰਦੇ ਸੀ। ਉਹਨਾਂ ਦਾ ਮੰਨਣਾ ਸੀ ਕਿ ਜੇ ਸਿੱਖਣਾ ਰੁਕ ਗਿਆ ਤਾਂ ਵਿਕਾਸ ਵੀ ਰੁਕ ਜੂਗਾ। ਰਾਜਨੀਤੀ ਵਿੱਚ ਆਉਣ ਤੋਂ ਬਾਅਦ ਵੀ ਉਹਨਾਂ ਨੇ ਦੇਸ਼ ਦੇ ਮੁੱਦਿਆਂ 'ਤੇ ਖੁੱਲ੍ਹ ਕੇ ਆਪਣੀ ਗੱਲ ਰੱਖੀ। ਉਹ ਭਾਰਤ ਦੇ ਪਹਿਲੇ ਯੂਨੀਅਨ ਕੈਬਨਿਟ ਦਾ ਹਿੱਸਾ ਵੀ ਰਹੇ। ਬਾਅਦ ਵਿੱਚ ਉਹਨਾਂ ਨੇ ਆਪਣੀ ਸੋਚ ਅਤੇ ਸਿਧਾਂਤਾਂ ਦੇ ਆਧਾਰ 'ਤੇ ਨਵੀਂ ਰਾਹ ਚੁਣੀ ਅਤੇ ਇਹ ਫੈਸਲਾ ਉਹਨਾਂ ਲਈ ਆਸਾਨ ਨਹੀਂ ਸੀ, ਪਰ ਉਹਨਾਂ ਨੇ

0: ਹਮੇਸ਼ਾ ਆਪਣੇ ਵਿਚਾਰਾਂ ਨੂੰ ਸਭ ਤੋਂ ਵੱਡੀ ਪਹਿਲ ਦਿੱਤੀ।
1: ਬਿਲਕੁਲ, ਤਾਂ ਹੀ ਤਾਂ ਕਹਿੰਦੇ ਨੇ ਕਿ ਭੀੜ ਦਾ ਹਿੱਸਾ ਬਣਨਾ ਤਾਂ ਬਹੁਤ ਆਸਾਨ ਹੈ, ਪਰ ਜੋ ਇਕੱਲਾ ਖੜੇ ਉਹੀ ਅਸਲ ਇਸ ਇਨਸਾਨ ਹੈ। ਜੇ ਬਣਾਉਣੀ ਹੈ ਪਛਾਣ ਇਸ ਰੰਗ ਬਦਲਦੀ ਦੁਨੀਆ ਵਿੱਚ, ਤਾਂ ਆਪਣੇ ਅਸੂਲਾਂ 'ਤੇ ਖੜਨਾ ਹੀ ਤੇਰੀ ਅਸਲ ਸ਼ਾਨ ਹੈ।
0: ਜੀ ਬਿਲਕੁਲ ਦੋਸਤੋ, ਇੱਕ ਦਿਲਚਸਪ ਗੱਲ ਹੋਰ ਵੀ ਹੈ ਆਪਣੇ ਕੋਲ। ਡਾਕਟਰ ਮੁਖਰਜੀ ਦਾ ਮੰਨਣਾ ਇਹ ਸੀ ਕਿ ਸਿੱਖਿਆ ਸਿਰਫ ਕਿਤਾਬਾਂ ਤੱਕ ਸੀਮਿਤ ਨਹੀਂ ਹੋਣੀ ਚਾਹੀਦੀ। ਉਹ ਕਹਿੰਦੇ ਸੀ ਕਿ ਵਿਦਿਆਰਥੀ ਵਿੱਚ ਚੰਗਾ ਚਰਿੱਤਰ, ਜ਼ਿੰਮੇਦਾਰੀ ਤੇ ਰਾਸ਼ਟਰਪਤੀ ਸਮਰਪਣ ਦੀ ਭਾਵਨਾ ਵੀ ਹੋਣੀ ਚਾਹੀਦੀ ਹੈ। ਤੇ ਹਰਨੀਤ, ਮੈਨੂੰ

0: ਜਵਾਨਾਂ ਨੂੰ ਸਭ ਤੋਂ ਵੱਧ ਲੋੜ ਹੈ ਆਪਣੀ ਜ਼ੁਬਾਨ ਦਾ ਪੱਕਾ ਹੋਣਾ ਅਤੇ ਆਪਣੇ ਕਿਰਦਾਰ ਨੂੰ ਹਮੇਸ਼ਾ ਬਣਾ ਕੇ ਰੱਖਣਾ।
1: ਅਤੇ ਫਿਰ ਦੋਸਤੋ ਉਹਨਾਂ ਦੀ ਜ਼ਿੰਦਗੀ ਸਾਨੂੰ ਇਹ ਸਿਖਾ ਦਿੰਦੀ ਹੈ ਕਿ ਲੀਡਰਸ਼ਿਪ ਸਿਰਫ ਕੁਰਸੀ ਨਾਲ ਨਹੀਂ ਬਲਕਿ ਇਮਾਨਦਾਰੀ ਮਿਹਨਤ ਅਤੇ ਦ੍ਰਿੜ ਫੈਸਲਿਆਂ ਨਾਲ ਬਣੀ ਰਹਿੰਦੀ ਹੈ। ਅੱਜ ਦੇ ਨੌਜਵਾਨਾਂ ਲਈ ਉਹਨਾਂ ਦੀ ਕਹਾਣੀ ਇਹ ਸੰਦੇਸ਼ ਛੱਡ ਕੇ ਜਾਂਦੀ ਹੈ ਦੋਸਤੋ ਕਿ ਤੁਸੀਂ ਆਪਣੀ ਪੜ੍ਹਾਈ ਆਪਣੇ ਸਿਧਾਂਤ ਅਤੇ ਆਪਣੇ ਮਕਸਦ ਪ੍ਰਤੀ ਵਫ਼ਾਦਾਰ ਰਹੋ ਤਾਂ ਤੁਸੀਂ ਕਿਸੇ ਵੀ ਖੇਤਰ ਵਿੱਚ ਵੱਖਰੀ ਪਹਿਚਾਣ ਬਣਾ ਸਕਦੇ ਹੋ। ਕਿਉਂਕਿ ਮੈਨੂੰ ਲੱਗਦਾ ਹੈ ਕਈ ਵਾਰ ਜਦੋਂ ਅਸੀਂ ਥੋੜ੍ਹਾ ਮਟੀਰੀਅਲਿਸਟਿਕ ਹੋ ਕੇ ਥਿਓਰੈਟੀਕਲ ਹੋ ਕੇ ਸੋਚਦੇ ਹਾਂ ਨਾ ਤਾਂ ਅਸੀਂ ਉਹ ਬਿਗਰ ਪਲਾਨ ਦੇ ਵਿੱਚ ਕਿਤੇ ਖੋਜ ਜਾਂਦੇ ਹਾਂ, ਉਹ ਬਿਗਰ ਪਲਾਨ ਸਾਨੂੰ ਸਮਝ ਨਹੀਂ ਆਉਂਦਾ।
0: ਬਿਲਕੁਲ, ਅਤੇ ਜੇ ਅਸੀਂ ਪੋਪੂਲੈਰਿਟੀ ਦੀ ਗੱਲ ਕਰੀਏ ਸ਼ਿਵਮ, ਤਾਂ ਉਹ ਤਾਂ ਹਮੇਸ਼ਾ ਆਉਂਦੀ ਜਾਂਦੀ ਰਹਿੰਦੀ ਹੈ। ਠੀਕ ਹੈ, ਅੱਜ ਤੁਸੀਂ ਟ੍ਰੈਂਡਿੰਗ ਦੇ ਵਿੱਚ ਹੋ, ਕੱਲ੍ਹ ਕੋਈ ਹੋਰ ਹੋਏਗਾ, ਪਰ ਜਿਹੜੀ ਚੀਜ਼ ਹਮੇਸ਼ਾ ਜ਼ਿੰਦਾ ਰਹਿੰਦੀ ਹੈ ਉਹ ਹੈ ਸਾਡੀ ਸਿਫਤ ਅਤੇ ਸਾਡੇ ਅਸੂਲ।
1: ਅਤੇ ਬਸ ਮੈਨੂੰ ਲੱਗਦਾ ਹੈ ਕਿ ਕੁਛ ਅਸੂਲ ਕਾਇਮ ਕਰਨੇ ਜ਼ਰੂਰੀ ਹੈ, ਖਾਸ ਕਰ ਅੱਜ ਦੀ ਜਨਰੇਸ਼ਨ ਲਈ ਜਿੱਥੇ ਅਸੀਂ ਰੀਲ ਸਕਰੋਲ ਕਰਦੇ ਕਰਦੇ ਟਾਈਮ ਦਾ ਭੁੱਲ ਜਾਂਦੇ ਹਾਂ, ਜਿੱਥੇ ਖਾਣੇ ਨੂੰ ਅਸੀਂ ਡਿਲੇ ਕਰ ਦਿੰਦੇ ਹਾਂ, ਅਤੇ ਸਲੀਪ ਸਾਈਕਲ ਤਾਂ ਸਾਡਾ ਮੈਨੂੰ ਲੱਗਦਾ ਖਰਾਬ ਹੀ ਹੈ। ਸਾਈਕਲ ਤਾਂ ਨਹੀਂ ਹੈ ਉਹ, ਮੈਨੂੰ ਲੱਗਦਾ ਹੁਣ ਸਾਈਕਲ ਦੇ ਦੋਨੋਂ ਟਾਇਰ ਪੰਚਰ ਹੋ ਗਏ।
0: ਹਾਂ,
1: ਟਾਇਰ ਪੰਚਰ ਹੋ ਗਿਆ ਅਤੇ ਉਹਨੂੰ ਜਿੰਨਾ ਵੀ ਅਸੀਂ ਰੇਡ ਰਹੇ ਹਾਂ ਥੋੜ੍ਹੇ ਗਲਤ ਜਗ੍ਹਾ 'ਤੇ ਪਹੁੰਚ ਗਏ। ਹਾਂ, ਅਤੇ ਫਿਰ ਮੈਨੂੰ ਲੱਗਦਾ ਕੁਛ ਅਸੂਲ ਬਣਾਉਣੇ ਜ਼ਰੂਰੀ ਨੇ, ਉਹਨਾਂ ਨੂੰ ਫੋਲੋ ਕਰਨਾ ਵੀ ਬਹੁਤ ਜ਼ਰੂਰੀ ਹੈ। ਅਤੇ ਮੈਨੂੰ ਲੱਗਦਾ ਫਿਰ ਜਦੋਂ ਅਸੂਲ ਫੋਲੋ ਕਰ ਲਾਂਗੇ ਫਿਰ ਅਸੀਂ ਸਹੀ ਰਾਹ 'ਤੇ ਪਹੁੰਚ ਜਾਵਾਂਗੇ।
0: ਬਿਲਕੁਲ,
1: ਅਤੇ ਇੱਦਾਂ ਦੀ ਲੈਜੈਂਡਰੀ ਪਰਸਨੈਲਿਟੀਜ਼ ਤਾਂ ਹੈ ਹੀ ਹੈ ਸਾਨੂੰ ਰਾਹ ਦਿਖਾਉਣ ਲਈ। ਤੁਹਾਨੂੰ ਕੀ ਲੱਗਦਾ?
0: ਬਿਲਕੁਲ,
1: ਫਿਰ ਕਰੋਗੇ ਫੋਲੋ?
0: ਜ਼ਰੂਰ, ਆਪਾਂ ਕੋਸ਼ਿਸ਼ ਜ਼ਰੂਰ ਕਰ ਸਕਦੇ ਹਾਂ। ਦੇਖੋ
1: ਦੇਖੋ ਹਰਨੀਤ ਵੀ ਕੋਸ਼ਿਸ਼ ਦੀ ਗੱਲ ਕਰ ਰਹੀ ਹੈ, ਬਾਕੀ ਕਿੰਨੀ ਕੁ ਕਰਦੀ ਹੈ ਇਹ ਤਾਂ ਸਾਨੂੰ ਪਤਾ ਨਹੀਂ, ਪਰ ਮੈਨੂੰ ਲੱਗਦਾ ਕਿ
0: ਮੇਰੇ ਤੇ ਤਵਾ ਕਿਉਂ ਲਾਉਣਾ ਸ਼ੁਰੂ ਕਰਤਾ ਤੁਸੀਂ ਹੁਣ?
1: ਕਿਉਂਕਿ ਇੱਦਾਂ ਹੈ ਨਾ ਕਿ ਸਾਨੂੰ ਸ਼ੁਰੂਆਤ ਉਹਦੇ ਤੋਂ ਕਰਨੀ ਚਾਹੀਦੀ ਹੈ ਜੋ ਵੱਡੀਆਂ ਵੱਡੀਆਂ ਗੱਲਾਂ ਕਰ ਰਿਹਾ ਕਿ ਹਾਂਜੀ ਕਰਨੇ ਚਾਹੀਦੇ, ਇੱਦਾਂ ਕਰਨੇ ਚਾਹੀਦੇ ਆ।
0: ਅੱਛਾ, ਮਤਲਬ ਵੱਡੀਆਂ ਵੱਡੀਆਂ ਗੱਲਾਂ ਕੌਣ ਕਰ ਰਿਹਾ, ਮੈਂ ਕਿ ਤੁਸੀਂ?
1: ਤੇ ਕੋਈ ਗੱਲ ਨਹੀਂ, ਮੈਂ ਵੀ ਫੋਲੋ ਕਰਾਂਗਾ, ਕੀ ਹੋ ਗਿਆ।
0: ਠੀਕ ਹੈ, ਦੇਖਦੇ ਹਾਂ ਫਿਰ,
1: ਤੇ ਦੇਖ ਲੈਂਦੇ ਹਾਂ ਫਿਰ। ਸਾਡੇ ਵਿੱਚ ਤਾਂ ਚੈਲੰਜ ਹੋ ਗਿਆ ਰੂਲਸ ਫੋਲੋ ਕਰਨ ਦਾ, ਤੇ ਤੁਹਾਨੂੰ ਵੀ ਅਸੀਂ ਇਹੀ ਸਲਾਹ ਦੇਵਾਂਗੇ ਕਿ ਰੂਲਸ ਫੋਲੋ ਕਰੋ। ਕਿਉਂ ਹਰਨੀਤ?
0: ਬਿਲਕੁਲ,
1: ਫਿਰ ਕਰ ਲਈ ਹਰਨੀਤ, ਜਲਦੀ ਜਲਦੀ ਰੂਲਸ ਫੋਲੋ, ਕਿਉਂਕਿ ਗਾਣਾ ਲਗਾਉਣ ਲੱਗਾ ਮੈਂ। ਤੇ ਗਾਣੇ ਤੋਂ ਬਾਅਦ ਅਸੀਂ ਆਵਾਂਗੇ ਜੀ ਲੈ ਕੇ ਤੁਹਾਡਾ ਖਾਸ ਸੈਗਮੈਂਟ ਫਿਲਮੀ ਨੰਬਰ 1, ਤੇ ਫਿਲਮੀ ਨੰਬਰ 1 ਦੇ ਵਿੱਚ ਕਾਲ ਕਰਨਾ ਤੁਸੀਂ, ਤੇ ਅਸੀਂ ਅੱਜ ਬਹੁਤ ਹੀ ਖਾਸ ਕਨਸੈਪਟ ਲੈ ਕੇ ਆਏ ਜੀ ਫਿਲਮੀ ਨੰਬਰ 1 ਦੇ ਵਿੱਚ ਤੁਹਾਡੇ ਲਈ।
0: ਸਰਪ੍ਰਾਈਜ਼ ਉਹ ਹੋਏਗਾ, ਉਹ ਹੁਣੇ ਤਾਂ ਨਹੀਂ ਦੱਸਣਾ ਆਪਾਂ,
1: ਤੇ ਪੂਰੇ 5:30 ਵਜੇ ਅਸੀਂ ਡਿਸਕਲੋਜ਼ ਕਰ ਤਾਂ ਦੇਣਾ, ਤੇ ਫਿਰ ਨੰਬਰ ਦੱਸ ਦਿੰਦੇ ਆ ਨਾ ਜਿਹਦੇ ਤੇ ਇਹਨਾਂ ਨੂੰ ਸਾਨੂੰ ਕਾਲ ਕਰਨੀ ਹੈ ਜੀ। ਨੰਬਰ ਨੋਟ ਕਰ ਲਿਓ ਜੀ, 0118123441।
0: ਇਹਦੇ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ, ਸਰਚ ਕਰਨਾ ਤੁਸੀਂ ਆਕਾਸ਼ਵਾਣੀ ਜਲੰਧਰ। ਤਾਂ ਫਿਰ ਆਪਾਂ ਜਲਦੀ ਜਲਦੀ ਮਿਲਦੇ ਹਾਂ, ਅਤੇ ਫਿਰ ਕਰਦੇ ਹਾਂ ਤੁਹਾਡੇ ਨਾਲ ਗੱਲਾਂ ਬਾਤਾਂ,
1: ਅਤੇ ਪੂਰੇ 5:30 ਵਜੇ ਤਿਆਰ ਹੋ ਜਾਓ ਦੋਸਤੋ ਕਾਲ ਕਰਨ ਲਈ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ ਤੇ
1: ਅੱਜ ਹਟਨੀਤ ਦੇ ਨਾਲ
0: ਤੇ ਸਾਡੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਹਾਂ ਉਹਨਾਂ ਨੂੰ ਸਹੀ ਜਵਾਬ ਪਤਾ ਹੈ ਕਿ ਨਹੀਂ ਪਤਾ। ਹੈਲੋ
2: ਹੈਲੋ ਸਰ, ਨਮਸਕਾਰ ਜੀ।
0: ਨਮਸਕਾਰ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਕੌਣ ਬੋਲ ਰਹੇ ਹੋ, ਕਿੱਥੋਂ ਗੱਲ ਕਰ ਰਹੇ ਹੋ?
2: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਦਾ ਰਜੇਸ਼ ਜੈਨ ਬਿੱਟੂ ਬੋਲ ਰਹੇ
0: ਹਾਂ। ਰਜੇਸ਼ ਜੀ, ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਤੇ ਸਾਡਾ ਸਹੀ ਜਵਾਬ ਪਤਾ ਤੁਹਾਨੂੰ ਕਿ ਨਹੀਂ ਪਤਾ?
2: ਤੇ ਫਿਲਮ ਸੀ ਸ੍ਰੀ 420 ਪਿਆਰ ਹੁਆ ਇਕਰਾਰ ਹੁਆ।
0: ਤੇ ਕਿਹੜੇ ਐਕਟਰਸ ਹੈਗੇ ਜੀ ਫਿਲਮ ਦੇ ਵਿੱਚ, ਇਸ ਗਾਣੇ ਦੇ ਵਿੱਚ?
2: ਕਪੂਰ, ਨਰਗਿਸ ਤੇ ਛੋਟੇ ਜਿਹੇ ਰਿਸ਼ੀ ਕਪੂਰ ਵੀ ਆ।
0: ਬਹੁਤ ਵਧੀਆ ਜੀ, ਤੁਸੀਂ ਬਣ ਗਏ ਹੋ ਰਜੇਸ਼ ਜੀ ਅੱਜ ਦੇ ਫਿਲਮੀ ਨੰਬਰ 1। ਤੇ ਰਜੇਸ਼ ਜੀ, ਤੁਹਾਡੀਆਂ ਫੇਵਰੇਟ ਫਿਲਮਾਂ ਕਿਹੜੀਆਂ, ਜਾਂ ਖਾਸ ਕਰਕੇ ਮੌਨਸੂਨ ਦੇ ਵਿੱਚ ਤੁਹਾਨੂੰ ਕਿਹੜੀ ਫਿਲਮ ਯਾਦ ਆਉਂਦੀ ਹੈ ਸਭ ਤੋਂ ਜ਼ਿਆਦਾ ਬਾਰਿਸ਼ਾਂ ਦੇ ਵਿੱਚ?
2: ਬਾਰਿਸ਼ ਦੇ ਵਿੱਚ ਹੈ ਜੀ ਫਿਲਮ ਸੀਗੀ ਇੱਕ ਹਮਜੋਲੀ, ਉਹਦੇ ਵਿੱਚ ਗਾਣਾ ਸੀ ਹਾਏ ਰੇ ਹਾਏ ਨੀਂਦ ਨਹੀਂ ਆਏ, ਬਾਰਿਸ਼ ਵਿੱਚ ਹੀ ਬਣਵਾਇਆ ਜੀ।
0: ਤੇ ਜੇ ਦੋ ਲਾਈਨਾਂ ਹੋ ਜਾਣ ਨਾ ਉਸ ਗਾਣੇ ਦੀਆਂ, ਤੇ ਅੱਜ ਸਾਡੀ ਬਾਰਿਸ਼ ਵਧੀਆ ਹੋ ਜਾਵੇ ਇੱਥੇ।
2: ਹਾਏ ਰੇ ਹਾਏ
0: ਹਾਏ
2: ਨੀਂਦ ਨਹੀਂ ਆਏ,
0: ਹਾਏ
2: ਦਿਲ ਮੈਂ ਤੂੰ ਸਮਾਏ,
0: ਹਾਏ
2: ਆਇਆ ਪਿਆਰ ਬੜਾ ਮੌਸਮ ਦੀਵਾਨਾ ਦੀਵਾਨਾ
0: ਜੀ। ਮੌਸਮ
2: ਤਾਂ ਮੈਨੂੰ ਗਾਇਆ ਰਵੀ ਸਾਹਿਬ ਚਲਾਤਾ ਜੀ ਨੇ,
0: ਬਹੁਤ ਵਧੀਆ। ਤੁਸੀਂ ਵੀ ਬਹੁਤ ਵਧੀਆ ਗਾਇਆ ਜੀ, ਤੁਸੀਂ ਬਹੁਤ ਵਧੀਆ ਗਾਇਆ ਤੇ ਮੌਸਮ ਮੈਨੂੰ ਲੱਗਦਾ ਹੁਣ ਬਹੁਤ ਹੀ ਵਧੀਆ ਹੋ ਗਿਆ। ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ, ਤੇ ਇੱਦਾਂ ਹੀ ਪ੍ਰੋਗਰਾਮ ਦੇ ਵਿੱਚ ਆਉਂਦੇ ਰਿਹਾ ਕਰੋ ਤੇ ਫਿਲਮੀ ਨੰਬਰ 1 ਬਣਦੇ ਰਿਹਾ ਕਰੋ। ਰਜੇਸ਼ ਜੀ, ਬਹੁਤ ਬਹੁਤ ਸਵਾਗਤ ਸੀ ਜੀ ਪ੍ਰੋਗਰਾਮ ਦੇ ਵਿੱਚ, ਥੈਂਕ ਯੂ ਸੋ ਮਚ ਜੁੜਨ ਲਈ।
2: ਧੰਨਵਾਦ ਜੀ।
0: ਤੇ ਦੋਸਤੋ, ਮੈਨੂੰ ਲੱਗਦਾ ਤੁਸੀਂ ਵੀ ਫਿਲਮੀ ਨੰਬਰ 1 ਬਣ ਸਕਦੇ ਹੋ, ਹਰਨੀਤ ਔਖਾ ਆ?
1: ਬਿਲਕੁਲ ਵੀ ਨਹੀਂ।
0: ਤੇ ਬਸ ਫਿਰ ਅਗਲਾ ਸਵਾਲ ਸਾਡਾ ਤਿਆਰ ਹੈ, ਤੇ ਤੁਸੀਂ ਤਿਆਰ ਹੈਗੇ ਹੋ ਕਿ ਨਹੀਂ? ਤਿਆਰ ਹੋਣਗੇ।
1: ਮੈਨੂੰ ਲੱਗਦਾ ਹੈ ਕਿ ਸਾਡੇ ਦੋਸਤ ਨਾ ਜਿਹੜੇ ਘਰ ਬੈਠੇ ਨੇ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਚਾਹ ਦਾ ਕੱਪ ਫੜਿਆ ਹੋਇਆ, ਤੇ ਜਿਵੇਂ ਸਾਡਾ ਮੌਨਸੂਨ ਸਪੈਸ਼ਲ ਚੱਲ ਰਿਹਾ ਤੇ ਨਾਲ ਪਕੌੜੇ ਵੀ, ਮੈਨੂੰ ਲੱਗਦਾ ਹੈ ਕਿ ਖਾ ਰਹੇ ਨੇ ਤੇ ਸਾਨੂੰ ਪੁੱਛ ਵੀ ਨਹੀਂ ਰਹੇ। ਦੇਖ ਲਓ।
0: ਤੇ ਕੋਈ ਗੱਲ ਨਹੀਂ, ਅਸੀਂ ਪਕੌੜੇ ਜੇ ਖਾ ਵੀ ਰਹੇ ਹਾਂ ਤੇ ਅਸੀਂ ਚਸਕਾ ਜੋ ਸਹੀ ਚਾਹ ਦਾ ਉਹ ਅਸੀਂ ਦੇਣਾ ਆ। ਤੇ ਫਿਰ ਅਗਲੇ ਸਵਾਲ ਤੁਹਾਨੂੰ ਦੇ ਰਹੇ ਹਾਂ ਜੀ, ਗਾਣਾ ਹੈ ਜੀ ਰਿਮ ਝਿਮ ਗਿਰੇ ਸਾਵਨ। ਇਸ ਗੀਤ ਨੂੰ ਕਿਹੜੀ ਫਿਲਮ ਵਿੱਚ ਯੂਜ਼ ਕੀਤਾ ਗਿਆ ਹੈ, ਇਹ ਕਿਹੜੀ ਫਿਲਮ ਦਾ ਗੀਤ ਹੈ, ਅਤੇ ਇਹ ਤੁਸੀਂ ਸਾਨੂੰ ਦੱਸਣਾ ਹੈ। ਅਤੇ ਨੰਬਰ ਇੱਕ ਵਾਰੀ ਨੋਟ ਕਰ ਲਿਓ ਜੀ,
1: 01812342174। ਮੈਂ ਫਿਰ ਤੋਂ ਰਿਪੀਟ ਕਰਦੀ ਹਾਂ, ਨੰਬਰ ਹੈਗਾ ਜੀ 01812342174। ਇਹਦੇ ਨਾਲ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ, ਜਵਾਬ ਆਪਣਾ ਨਾਮ ਅਤੇ ਪਤਾ ਭੇਜਣਾ, ਤਾਂ ਫਿਰ ਜਲਦੀ ਜਲਦੀ ਕਰੋ ਸਾਨੂੰ ਮੈਸੇਜ।
0: ਅਤੇ ਗੀਤ ਤੁਹਾਨੂੰ ਯਾਦ ਹੈ ਨਾ, ਰਿਮ ਝਿਮ ਗਿਰੇ ਸਾਵਨ, ਇਹ ਕਿਹੜੀ ਫਿਲਮ ਦਾ ਗੀਤ ਹੈ? ਅਤੇ ਹੁਣੇ ਜੋ ਗੀਤ ਅਸੀਂ ਚਲਾ ਰਹੇ ਹਾਂ ਜੀ, ਉਹ ਹੈ ਬਰਸੋ ਰੇ। ਇਸ ਗੀਤ ਨੂੰ ਗਾਇਆ ਜੀ ਸ਼੍ਰੇਆ ਘੋਸ਼ਾਲ ਨੇ, ਅਤੇ ਫਿਰ ਇਹ ਇੰਜੋਏ ਕਰੋ ਅਤੇ ਸਾਨੂੰ ਸਹੀ ਜਵਾਬ ਦਿਓ। ਤੁਹਾਡੀ ਕਾਲ ਦੀ ਤਾਂ ਵੇਟ ਕਰ ਰਹੇ ਹਾਂ ਅਸੀਂ।

0: ਹੁਣ ਸ਼ੁਭਮ ਨੇ ਕਹਿ ਹੀ ਦਿੱਤਾ ਤਾਂ ਇੱਕ ਸਵਾਲ ਹੋਰ ਬਣਦਾ, ਤਾਂ ਸਾਡਾ ਅਗਲਾ ਕੁਸ਼ਚਨ ਇਹ ਹੈ ਕਿ ਆਮਿਰ ਖਾਨ ਦੀ ਕਿਹੜੀ ਫਿਲਮ ਦੇ ਵਿੱਚ ਇੱਕ ਪੂਰਾ ਪਿੰਡ ਸੁੱਕੇ ਤੋਂ ਬਾਅਦ ਬਾਰਿਸ਼ ਆਉਣ ਦੀ ਉਡੀਕ ਕਰਦਾ ਹੈ ਅਤੇ ਕੰਨਣ ਕੰਨਣ ਗਾਣਾ ਗਾਉਂਦਾ ਹੈ? ਮੈਂ ਫਿਰ ਤੋਂ ਰਿਪੀਟ ਕਰਦੀ ਹਾਂ ਕਿ ਆਮਿਰ ਖਾਨ ਦੀ ਕਿਹੜੀ ਫਿਲਮ ਹੈ ਜਿਹਦੇ ਵਿੱਚ ਪੂਰਾ ਪਿੰਡ ਸੁੱਕੇ ਯਾਨੀ ਕਾਲ ਤੋਂ ਬਾਅਦ ਬਾਰਿਸ਼ ਆਉਣ ਦੀ ਉਡੀਕ ਕਰਦਾ ਹੈ ਅਤੇ ਕੰਨਣ ਕੰਨਣ ਗਾਣਾ ਗਾਉਂਦਾ ਹੈ?
1: ਜੀ ਦੋਸਤੋ, ਤੁਹਾਨੂੰ ਹਿੰਟ ਵੀ ਦੇ ਦਿੰਦੇ ਹਾਂ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਜਲਦੀ ਜਲਦੀ ਜੁੜੋ ਸਾਡੇ ਨਾਲ ਅਤੇ ਫਿਰ ਇਹ ਟਰੈਕ ਤੁਹਾਡੇ ਲਈ ਪਲੇ ਕਰ ਰਹੇ ਹਾਂ। ਜਲਦੀ ਜਲਦੀ ਹਿੰਟ ਲਓ ਅਤੇ ਸਾਨੂੰ ਕਾਲ ਕਰੋ ਜੀ। ਨੰਬਰ ਹੈ ਜੀ 0161 23 41 174।

0: जी दोस्तों, बद्रा दी गल हो रही है ते साडे कॉलर्स दी भी बारिश हो रही है ते साडे एक होर कॉलर साडे नाल जुड़ चुके ने ते फिर उन्होंने गल करदे हैं ते उन्होंने पूछदे हैं उन्होंने सही जवाब पता है कि नहीं पता।
1: हेलो,
2: हेलो,
1: बहुत बहुत स्वागत है ਤੁਹਾਡਾ ਯੁਵਾਣੀ ਦੇ ਵਿੱਚ। ਕੌਣ ਬੋਲ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੰਡੀ ਅਮਨਗੜ ਦਾ ਰਾਜੂ ਸ਼ਰਮਾ ਜੀ।
1: ਜੀ ਬਹੁਤ ਬਹੁਤ ਸਵਾਗਤ ਹੈ। ਤਾਂ ਸਭ ਤੋਂ ਪਹਿਲਾਂ ਤੁਸੀਂ ਦੱਸੋ ਕਿ ਸਾਡੇ ਸਵਾਲ ਦਾ ਜਵਾਬ ਕੀ ਸੀ?
2: ਇਹ ਸੀ ਜੀ, ਅਮਰ ਖਾਨ ਦੀ ਬਹੁਤ ਹੀ ਵਧੀਆ ਤੇ ਗੋਰੇ ਨਾਲ ਇੱਕ ਕ੍ਰਿਕਟ ਮੈਚ ਪਿੱਛੇ ਫਿਲਮ ਦੀ ਕਹਾਣੀ ਸੀ, ਲਗਾਨ ਫਿਲਮ।
1: ਬਿਲਕੁਲ, ਤੁਸੀਂ ਜਿਹੜਾ ਜਵਾਬ ਦਿੱਤਾ ਹੈ ਬਿਲਕੁਲ ਠੀਕ ਦਿੱਤਾ ਹੈ। ਹੁਣ ਇਹ ਦੱਸ ਦਿਓ ਕਿ ਤੁਹਾਡੀ ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ?
2: ਮੇਰੀ ਤਾਂ ਬਹੁਤ ਆ ਜੀ, ਮੈਂ ਦੇਖਦੇ ਰਹਿੰਦਾ ਜੀ।
1: ਫਿਰ ਵੀ ਦੱਸੋ, ਪੰਜਾਬੀ ਹਿੰਦੀ ਕੋਈ ਵੀ ਹੋ ਸਕਦੀ ਹੈ?
2: ਪੰਜਾਬੀ ਜੱਟ ਪੰਜਾਬੀ ਯਾਰੀ ਜੱਟ ਦੀ ਤੇ ਤੇਰੀ ਮੇਰੀ ਇੱਕ ਜਿੰਦੜੀ ਨਿੰਮੋ ਮੋਰਨੀ ਮੇਲੇ ਮਿੱਤਰਾਂ ਦੇ।
1: ਵਾਹ ਜੀ, ਮਤਲਬ
2: ਹਿੰਦੀ ਹੈਗੀ ਆ। ਮੇਰਾ ਗਾਉਂ ਮੇਰਾ ਦੇਸ਼ ਪ੍ਰਤਿਗਿਆ ਸ਼ੋਲੇ,
1: ਤੁਸੀਂ ਤਾਂ ਸਾਰੀਆਂ ਦੇਖੀਆਂ ਹੋਈਆਂ ਨੇ।
0: ਤੇ ਰਾਜੂ ਜੀ, ਮੈਨੂੰ ਹੁਣ ਸ਼ੋਲੇ ਦੀ ਤੁਸੀਂ ਗੱਲ ਕਹਿਤੀ ਹੈ, ਹੁਣ ਸ਼ੋਲੇ ਦਾ ਇੱਕ ਡਾਇਲੋਗ ਨਾ ਹੋਵੇ ਤੇ ਫਿਲਮੀ ਨੰਬਰ 1 ਤਾਂ ਅਧੂਰਾ ਚੱਲ ਜਾਊਗਾ ਨਾ?
2: ਕਿਤਨੇ ਆਦਮੀ ਦੇ।
0: ਓਏ ਹੋਏ ਰਾਜੂ ਜੀ, ਮਜ਼ਾ ਆ ਗਿਆ ਜੀ, ਮਜ਼ਾ ਆ ਗਿਆ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਤੇ ਰਾਜੂ ਜੀ, ਜੁੜਦੇ ਰਿਹਾ ਕਰੋ ਜੀ ਫਿਲਮੀ ਨੰਬਰ 1 ਦੇ ਵਿੱਚ।
2: ਧੰਨਵਾਦ
0: ਜੀ। ਦੋਸਤੋ, ਦੱਸ ਦਈਏ ਕਿ ਫਿਲਮੀ ਨੰਬਰ 1 ਬਣਨ ਦੀ ਲੜੀ ਦੇ ਵਿੱਚ ਸੂਰਜ ਜੀ ਤੇ ਸੰਦੀਪ ਜੀ ਵੀ ਹੈਗੇ ਆ, ਤੇ ਇਹਨਾਂ ਨੇ ਵੀ ਸਹੀ ਜਵਾਬ ਦਿੱਤਾ, ਇਹ ਵੀ ਬਣਦੇ ਆ ਜੀ ਸਾਡੇ ਅੱਜ ਦੇ ਫਿਲਮੀ ਨੰਬਰ 1। ਤੇ ਦੋਸਤੋ, ਜੇ ਤੁਸੀਂ ਵੀ ਫਿਲਮੀ ਨੰਬਰ 1 ਬਣਨਾ ਹੈ ਤੇ ਬਸ ਫਿਰ ਸੌਖੇ ਸੌਖੇ ਸਵਾਲ, ਸੌਖੇ ਸੌਖੇ ਜਵਾਬ। ਤੇ ਅਗਲਾ ਸਵਾਲ ਕੀ ਹੈ ਹਰਨੀਤ?
1: ਅਗਲਾ ਸਵਾਲ ਵੀ ਲੈ ਕੇ ਆ ਜਾਂਦੇ ਹਾਂ। ਸੋ ਸਾਡਾ ਅਗਲਾ ਸਵਾਲ ਇਹ ਹੈ ਕਿ ਫਿਲਮ ਚਲਤੀ ਕਾ ਨਾਮ ਗਾੜੀ ਦਾ ਮਸ਼ਹੂਰ ਬਲੈਕ ਐਂਡ ਵਾਈਟ ਜਿਹੜਾ ਸੌਂਗ ਹੈ, ਇੱਕ ਲੜਕੀ ਭੀ ਕੀ ਭਾਗੀ ਸੀ, ਕਿਸ ਅਭਿਨੇਤਰੀ 'ਤੇ ਫਿਲਮਾਇਆ ਗਿਆ ਹੈ? ਮੈਂ ਫਿਰ ਤੋਂ ਰਿਪੀਟ ਕਰਦੀ ਹਾਂ, ਧਿਆਨ ਦੇ ਨਾਲ ਤੁਸੀਂ ਸਾਡਾ ਸਵਾਲ ਸੁਣਨਾ। ਸਵਾਲ ਇਹ ਹੈ ਕਿ ਫਿਲਮ ਚਲਤੀ ਕਾ ਨਾਮ ਗਾੜੀ ਦਾ ਮਸ਼ਹੂਰ ਬਲੈਕ ਐਂਡ ਵਾਈਟ ਜਿਹੜਾ ਸੌਂਗ ਹੈ, ਇੱਕ ਲੜਕੀ ਭੀ ਕੀ ਭਾਗੀ ਸੀ, ਕਿਸ ਅਭਿਨੇਤਰੀ 'ਤੇ ਫਿਲਮਾਇਆ ਗਿਆ ਹੈ? ਤਾਂ ਤੁਸੀਂ ਸਾਨੂੰ ਕਾਲ ਕਰਨੀ ਹੈ 01-81234-2174, 01-81234-2174, ਤੇ ਤੁਸੀਂ ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਮੈਸੇਜ ਕਰ ਸਕਦੇ ਹੋ।

0: ਹਾਂਜੀ ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਯੁਵਾਣੀ, ਅਤੇ ਸਾਡਾ ਸੈਗਮੈਂਟ ਚੱਲ ਰਿਹਾ ਜੀ ਫਿਲਮੀ ਨੰਬਰ 1 ਮੌਨਸੂਨ ਸਪੈਸ਼ਲ। ਅਤੇ ਅਸੀਂ ਸਵਾਲ ਪੁੱਛਿਆ ਸੀ ਤਾਂ ਸਾਡੇ ਨਾਲ ਇੱਕ ਦੋਸਤ ਜੁੜ ਚੁੱਕੇ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹੈਲੋ
1: ਹੈਲੋ, ਸੁੰਦਰ ਨਗਰ ਲੁਧਿਆਣਾ ਤੋਂ ਰੇਨਬੋ ਰਾਜਾ ਜੀ,
0: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਯੁਵਾਣੀ ਦੇ ਵਿੱਚ, ਬਹੁਤ ਬਹੁਤ ਸਵਾਗਤ ਹੈ।
1: ਤਾਂ ਸਭ ਤੋਂ ਵਧੀਆ ਪ੍ਰੋਗਰਾਮ ਪੇਸ਼ ਕੀਤਾ ਤੁਸੀਂ, ਮਜ਼ਾ ਆ ਗਿਆ।
0: ਬਹੁਤ ਬਹੁਤ ਧੰਨਵਾਦ ਜੀ, ਸਾਡੇ ਨਾਲ ਸਾਨੂੰ ਵੀ ਬਹੁਤ ਮਜ਼ਾ ਆਉਂਦਾ ਜਦੋਂ ਅਸੀਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ।
1: ਹਾਂਜੀ
0: ਜੀ ਜੀ ਜੀ। ਤਾਂ ਹੁਣ ਸਭ ਤੋਂ ਪਹਿਲਾਂ ਸਾਡੇ ਸਵਾਲ ਦਾ ਜਵਾਬ ਤਾਂ ਦੱਸ ਦਿਓ।
1: ਸਵਾਲ ਹੈ ਜੀ, ਇਹ ਤਿੰਨ ਭਰਾਵਾਂ ਦੀ ਫਿਲਮ ਸੀਗੀ, ਅਸ਼ੋਕ ਕੁਮਾਰ, ਅਨੂਪ ਕੁਮਾਰ ਤੇ ਕਿਸ਼ੋਰ ਕੁਮਾਰ ਜੀ
0: ਜੀ।
1: ਹੀਰੋਇਨ ਸੀਗੀ ਮਧੂਬਾਲਾ ਜੀ।
0: ਵਾਹ ਜੀ ਵਾਹ, ਤੁਸੀਂ ਸਾਨੂੰ ਸਾਰੀ ਇਨਫੋ ਦਿੱਤੀ ਹੈ, ਅਸੀਂ ਸਿਰਫ ਨਾਮ ਪੁੱਛਿਆ ਸੀ ਤਾਂ ਬਹੁਤ ਹੀ ਵਧੀਆ ਗੱਲ ਹੈ। ਤਾਂ ਹੁਣ ਤੁਸੀਂ ਦੱਸੋ ਕਿ ਤੁਹਾਡੀ ਫੇਵਰੇਟ ਫਿਲਮ ਕਿਹੜੀ ਹੈ?
1: ਮੇਰੀ ਫੇਵਰੇਟ ਫਿਲਮ ਹੈ ਜੀ ਗੰਗਾ ਕੀ ਲਹਿਰੇ, ਕਿਸ਼ੋਰ ਕੁਮਾਰ ਤੇ ਰਮਿੰਦਰ ਜੀ ਕੰਮ ਕੰਮ ਸੀ ਉਹਦੇ ਵਿੱਚ।
0: ਬਹੁਤ ਹੀ ਵਧੀਆ। ਤਾਂ ਹੁਣ ਪਿੱਛੇ ਸ਼ਨੀਵਾਰ ਐਤਵਾਰ ਗੁਜ਼ਰਿਆ, ਤਾਂ ਇਨ ਪਿਛਲੇ 2 ਦਿਨਾਂ ਦੇ ਵਿੱਚ ਕੋਈ ਤੁਸੀਂ ਕੋਈ ਨਵੀਂ ਫਿਲਮ ਦੇਖੀ ਹੈ?
1: ਫਿਲਮ ਦਿਲਜੀਤ ਦੋਸਾਂਝ ਦੀ ਦੇਖਣੀ ਸੀ ਜੀ, ਸਤਲੁਜ ਉਹਦਾ ਰੌਲਾ ਪੈ ਗਿਆ, ਕਿਤੇ ਮੇਰੀ ਰੋਕ ਲੱਗ ਗਈ।
2: ਚਲੋ ਕੋਈ ਗੱਲ ਨਹੀਂ, ਪੁਰਾਣੀਆਂ ਫਿਲਮਾਂ ਤਾਂ ਹਜੇ ਵੀ ਹੈਗੀਆਂ ਸਰ, ਤੁਸੀਂ ਸਾਰੀਆਂ ਦੇਖ ਸਕਦੇ ਹੋ। ਸਾਨੂੰ ਸਾਡੇ ਸਰੋਤਿਆਂ ਨੂੰ ਇਹ ਦੱਸੋ ਕਿ ਕਿਹੜੀਆਂ ਫਿਲਮਾਂ ਦੇਖਣੀਆਂ ਚਾਹੀਦੀਆਂ ਪੁਰਾਣੀਆਂ, ਜੋ ਸਾਡੇ ਸਰੋਤੇ ਦੇਖ ਸਕਣ।
1: ਹਾਂਜੀ ਹਾਂਜੀ, ਪੁਰਾਣੀਆਂ ਤਾਂ ਦੇਖਦੇ ਰਹਿੰਦੇ, ਮੈਨੂੰ ਪਹਿਲਾਂ ਸਟੋਰੀਆਂ ਸਭ ਦੀਆਂ ਪਤਾ ਹੁੰਦਾ, ਬੱਚਿਆਂ ਨੂੰ ਪਹਿਲਾਂ ਦੱਸ ਦੇਣਾ ਵੀ ਤੂੰ ਆਹ ਹੋਣਾ ਵਾ।
2: ਬਹੁਤ ਵਧੀਆ ਜੀ, ਮੈਨੂੰ ਲੱਗਦਾ ਤਾਂ ਹੀ ਕਰਕੇ ਤੁਸੀਂ ਫਿਲਮੀ ਨੰਬਰ 1 ਬਣੇ ਹੋ, ਫਿਰ ਇੱਦਾਂ ਤਾਂ ਨਹੀਂ ਬਣ ਸਕਦੇ ਸੀਗੇ, ਤੁਸੀਂ ਤਾਂ ਘੈਂਟ ਹੋ ਜੀ ਸਾਡੇ ਫਿਲਮੀ ਨੰਬਰ 1
1: ਦੇ। ਬਹੁਤ 2-3 ਹਜ਼ਾਰ ਫਿਲਮ ਦੇਖੀਆਂ ਨਾ ਕੋ ਡਾਇਰੀ ਤੇ ਲਿਖੀਆਂ
0: ਪਈਆਂ।
2: ਬਹੁਤ ਵਧੀਆ ਬਹੁਤ ਵਧੀਆ, ਤਾਂ ਹੀ ਕਰਕੇ ਹਰ ਵਾਰ ਬਣਦੇ ਹੋ ਜੀ ਸਾਡੇ ਫਿਲਮੀ ਨੰਬਰ 1।
1: ਟੁੱਟ ਪੜੀ ਪੈਂਦੀ ਸੀਗੀ ਘਰ ਦੇ, ਕਹਿੰਦੇ ਤੂੰ ਫੇਲ ਹੋ ਜਾਣਾ, ਪਰ ਮੈਂ ਪੜਨ 'ਚ ਹੁਸ਼ਿਆਰ ਸੀ, ਪਾਸ ਵੀ ਹੋ ਜਾਂਦਾ ਸੀਗਾ।
0: ਇਹੀ ਤਾਂ ਗੱਲ ਹੁੰਦੀ ਹੈ ਕਿ ਨਾਲ ਨਾਲ ਸਾਰਾ ਕੁਝ ਕਰਨਾ ਹੈ ਤੇ ਨਾਲ ਨਾਲ ਅਸੀਂ ਅੱਗੇ ਵੀ ਵਧਣਾ ਹੈ।
2: ਦੋਸਤੋ ਸੁਣ ਲਓ, ਫਿਰ ਥੋੜੀ ਇਨਸਪੀਰੇਸ਼ਨ ਲਓ ਜੀ ਇਹਨਾਂ ਤੋਂ, ਫਿਲਮਾਂ ਵੀ ਦੇਖੋ ਨਾਲ ਪੜ੍ਹਾਈ ਵੀ ਕਰੋ ਤੇ ਹੁਸ਼ਿਆਰ ਵੀ ਬਣੋ। ਬਹੁਤ ਬਹੁਤ ਸ਼ੁਕਰੀਆ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨ ਲਈ। ਬਹੁਤ ਵਧੀਆ ਜੀ ਬਹੁਤ ਵਧੀਆ, ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਜੁੜਨ ਲਈ। ਕੋਈ ਗੱਲ ਨਹੀਂ ਜੀ, ਹੁਣ ਕੀ ਕਰ ਸਕਦੇ ਹਾਂ, ਤੁਸੀਂ ਹੈਗੇ ਹੋ ਤੇ ਤੁਸੀਂ ਵਧੀਆ ਸਲਾਹ ਦੇ ਸਕਦੇ ਹੋ, ਤੇ ਬਸ ਇੱਦਾਂ ਹੀ ਸਲਾਹ ਦਿੰਦੇ ਰਿਹਾ ਕਰੋ ਤੇ ਪ੍ਰੋਗਰਾਮ ਦੇ ਵਿੱਚ ਜੁੜਦੇ ਰਿਹਾ ਕਰੋ ਸਾਡੇ ਨਾਲ ਫਿਲਮੀ ਨੰਬਰ 1 ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੁੜਨ ਲਈ।
1: ਥੈਂਕ ਯੂ
2: ਜੀ। ਦੋਸਤੋ ਅਗਲਾ ਗਾਣਾ ਜਿਹੜਾ ਹੈ ਨਾ ਉਹ ਅਸੀਂ ਹਜੇ ਨਹੀਂ ਪਲੇ ਕਰਾਂਗੇ, ਤੁਸੀਂ ਦੱਸਣਾ ਹੈ ਕਿ ਇਹ ਜੋ ਗਾਣਾ ਹੈ ਨਾ ਇਸ ਦੇ ਵਿੱਚ ਸ਼ਰਧਾ ਕਪੂਰ ਹੈ, ਬਾਰਿਸ਼ ਵੀ ਪੈ ਰਹੀ ਹੈ ਤੇ ਟਾਈਗਰ ਸ਼ਰੋਫ ਇਹਨਾਂ ਦੇ ਕੋ ਐਕਟਰ ਹੈ, ਤੇ ਕਿਹੜਾ ਗਾਣਾ ਹੈ ਤੇ ਦੱਸ ਦਈਏ ਤੁਹਾਨੂੰ, ਇਹ ਗਾਣਾ ਜੋ ਹੈ ਨਾ ਇਹ ਬਾਰਿਸ਼ ਨਾਲ ਜੁੜਿਆ ਹੋਇਆ ਗਾਣਾ, ਅਸੀਂ ਪਲੇ ਨਹੀਂ ਕਰਾਂਗੇ, ਗਾਣਾ ਅਸੀਂ ਤਦੋਂ ਹੀ ਰਿਵੀਲ ਕਰਾਂਗੇ ਜਦੋਂ ਸਾਨੂੰ ਸਹੀ ਜਵਾਬ ਮਿਲ ਜਾਏਗਾ। ਧਿਆਨ ਨਾਲ ਹਿੰਟ ਸੁਣ ਲਓ, ਗਾਣੇ ਦੇ ਵਿੱਚ ਸ਼ਰਧਾ ਕਪੂਰ ਹੈ, ਬਾਰਿਸ਼ ਵੀ ਪੈ ਰਹੀ ਹੈ, ਟਾਈਗਰ ਸ਼ਰੋਫ ਇਹਨਾਂ ਦੇ ਕੋ ਐਕਟਰ ਹੈ, ਤੇ ਫਿਲਮ ਦਾ ਨਾਮ ਤੁਸੀਂ ਦੱਸਣਾ, ਫਿਲਮ ਦਾ ਨਾਮ ਕੁਝ 20 ਤੋਂ ਸ਼ੁਰੂ ਹੋ ਰਿਹਾ। ਇੰਨੇ ਹਿੰਟ ਦਿੱਤੇ, ਹੁਣ ਤਾਂ ਦੱਸ ਦਿਓ ਠੀਕ ਹੈ, ਅਤੇ ਬਸ ਫਿਰ ਹੁਣ ਗਾਣਾ ਇੰਜੋਏ ਕਰੋ ਜੀ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ, ਅਤੇ ਜਲਦੀ ਲੌਟਦੇ ਹਾਂ ਅਸੀਂ ਅਸਲੀ ਸਹੀ ਸਵਾਲ ਅਤੇ ਸਹੀ ਗਾਣਾ ਲੈ ਕੇ। ਤੁਸੀਂ ਦੱਸਣਾ ਪਹਿਲਾਂ ਗਾਣਾ, ਫਿਰ ਅਸੀਂ ਪਲੇ ਕਰਾਂਗੇ। ਹੁਣੇ ਗਾਣਾ ਸੁਣੋ ਜੀ ਫਾਲਗੁਨੀ ਪਾਠਕ ਦੀ ਆਵਾਜ਼ ਦੇ ਵਿੱਚ।

0: ਵੈਲਕਮ ਬੈਕ ਦੋਸਤੋ, ਪ੍ਰੋਗਰਾਮ ਚੱਲ ਰਿਹਾ ਯੁਵਾਣੀ, ਮੇਰੇ ਨਾਲ ਆਰਜੇ ਸ਼ਿਵਮ ਤੇ
1: ਆਰਜੇ ਹਟਨੀਤ,
0: ਤੇ ਸਾਡੇ ਨਾਲ ਇੱਕ ਹੋਰ ਸਾਡੇ ਕਾਲਰ ਜੁੜ ਚੁੱਕੇ ਨੇ, ਤੇ ਮੈਨੂੰ ਲੱਗਦਾ ਸਹੀ ਜਵਾਬ ਲੈ ਕੇ ਆਏ ਨੇ, ਤੇ ਫਿਰ ਉਹਨਾਂ ਨਾਲ ਗੱਲਬਾਤ ਕਰਦੇ ਤੇ ਪੁੱਛਦੇ ਆ ਉਹਨਾਂ ਨੂੰ ਸਹੀ ਜਵਾਬ ਪਤਾ ਹੈ ਕਿ ਨਹੀਂ ਪਤਾ।
1: ਹੈਲੋ,
2: ਸਤਿ ਸ਼੍ਰੀ ਅਕਾਲ ਮੈਡਮ ਜੀ,
1: ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਯੁਵਾਣੀ ਦੇ ਵਿੱਚ। ਕੌਣ ਬੋਲ ਰਹੇ ਹੋ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਅਨੂ ਟੇਲਰ ਨਸਰਾਲਾ ਤੋਂ ਬੋਲਦਾ ਜੀ ਮੈਂ।
1: ਜੀ, ਤੁਹਾਡਾ ਨਾਮ?
2: ਪਾਲੀ।
1: ਜੀ ਜੀ ਜੀ, ਤਾਂ ਸਾਡੇ ਸਵਾਲ ਦਾ ਜਵਾਬ ਜਲਦੀ ਤੋਂ ਜਲਦੀ ਸਾਨੂੰ ਦੋਸਤਾਂ ਨੂੰ ਦੱਸ ਦਿਓ।
2: ਮੈਂ ਇੱਦਾਂ ਦਾ ਗੀਤ ਇੱਕ ਬਾਜ਼ੀ ਮੂਵੀ ਦੇ ਵਿੱਚ ਵਾਹ, ਹੁਣ ਮੈਨੂੰ ਗਾਣੇ ਦੇ ਬੋਲ ਨਹੀਂ ਯਾਦ ਆ ਰਹੇ।
1: ਠੀਕ ਹੈ, ਫਿਰ ਵੀ
2: ਬਾਜ਼ੀ ਫਿਲਮ ਮੇਰੇ ਖਿਆਲ ਧਰਮਿੰਦਰ ਦੀ ਨਾ ਇਹ।
1: ਜੀ, ਤੁਸੀਂ ਫਿਲਮ ਤਾਂ ਦੱਸਤੀ ਹੈ, ਪਰ ਤੁਸੀਂ ਗਾਣਾ ਫਿਰ ਵੀ ਕੋਈ ਤੁੱਕਾ ਲਗਾ ਦਿਓ, ਕਈ ਵਾਰ ਤੁੱਕੇ ਵੀ ਸਹੀ ਹੋ ਜਾਂਦੇ ਨੇ।
2: ਬੱਚੀ ਮੇਰਾ ਖਿਆਲ ਇੱਕ ਬੀਗੀ ਬੀਗੀ ਸੀ ਇੱਦਾਂ ਦਾ।
1: ਚਲੋ, ਤੁਸੀਂ ਕੋਸ਼ਿਸ਼ ਕੀਤੀ ਹੈ ਇਸ ਲਈ ਤੁਹਾਡੇ ਲਈ ਵੀ ਤਾੜੀਆਂ ਬਣਦੀਆਂ ਨੇ। ਹੋਰ ਤੁਸੀਂ ਦੱਸੋ ਕਿ ਤੁਸੀਂ ਸ਼ਨੀਵਾਰ ਐਤਵਾਰ ਕੀ ਕੀਤਾ?
2: ਸ਼ਨੀਵਾਰ ਵੀ ਸ਼ੌਪ ਤੇ, ਐਤਵਾਰ ਵੀ ਸ਼ੌਪ ਤੇ, ਬਸ
0: ਬਾਗੀ ਮੂਵੀ ਦਾ ਉਹ ਸੁਣਾਈ ਦਿੰਦੇ ਆ, ਤੇ ਫਿਰ ਗਾਣੇ ਦੇ ਵਿੱਚ ਹੀ ਤੁਹਾਨੂੰ ਇੱਕ ਆਖਰੀ ਸਵਾਲ ਦੱਸਾਂਗੇ, ਤੇ ਫਿਰ ਧਿਆਨ ਨਾਲ ਸੁਣਿਓ ਪ੍ਰੋਗਰਾਮ ਯੁਵਾਣੀ, ਕਿਉਂਕਿ ਫਿਰ ਗਾਣੇ ਦੇ ਵਿੱਚ ਅਸੀਂ ਪੁੱਛਾਂਗੇ ਤੁਹਾਨੂੰ ਆਖਰੀ ਸਵਾਲ, ਤੇ ਫਿਰ ਪਤਾ ਲੱਗੂਗਾ ਕਿ ਕੌਣ ਬਣੇਗਾ ਜੀ ਸਾਡਾ ਆਖਰੀ ਫਿਲਮੀ ਨੰਬਰ 1।

0: ਪ੍ਰੋਗਰਾਮਸ ਤੇ ਅਸੀਂ ਤੁਹਾਡੇ ਨਾਲ ਜੁੜੇ ਹੋਏ ਹਾਂ ਆਰਜੀ ਹਰਨੀਤ
1: ਤੇ ਆਰਜੀ ਸ਼ਿਵਮ।
0: ਤੇ ਇਸ ਦੇ ਨਾਲ ਸਾਡਾ ਜਿਹੜਾ ਅਗਲਾ ਪ੍ਰਸ਼ਨ ਹੈ ਉਹ ਇਹ ਹੈ ਕਿ ਸ਼ਾਹਰੁਖ ਖਾਨ ਤੇ ਮਾਧੁਰੀ ਤੇ ਫਿਲਮਾਇਆ ਗਿਆ ਕੋਈ ਲੜਕੀ ਹੈ ਗੀਤ ਕਿਹੜੀ ਫਿਲਮ ਦੇ ਵਿੱਚ ਹੈ। ਮੈਂ ਫਿਰ ਤੋਂ ਰਿਪੀਟ ਕਰਦੀ ਹਾਂ, ਸ਼ਾਹਰੁਖ ਖਾਨ ਤੇ ਮਾਧੁਰੀ ਤੇ ਫਿਲਮਾਇਆ ਗਿਆ ਸੌਂਗ ਕੋਈ ਲੜਕੀ ਹੈ ਕਿਹੜੀ ਫਿਲਮ ਦੇ ਵਿੱਚ ਹੈ।
1: ਥੋੜ੍ਹਾ ਤੁਹਾਨੂੰ ਹਿੰਟ ਦੇ ਦਿੰਦੇ ਹਾਂ ਕਿ ਇਹ ਜੋ ਫਿਲਮ ਸੀ ਇਹਦੇ ਵਿੱਚ ਕ੍ਰਿਸ਼ਮਾ ਕਪੂਰ ਵੀ ਸੀ ਅਤੇ ਅਕਸ਼ੇ ਕੁਮਾਰ ਵੀ ਸੀ ਅਤੇ ਕੁਛ ਪਾਗਲ ਵਾਗਲ ਕੁਛ ਇੱਦਾਂ ਦਾ ਤੁਹਾਨੂੰ ਹਿੰਟ ਦੇ ਦਿੱਤਾ ਹੈ।
0: ਕੁਛ ਹੀ ਦੱਸ ਦਿਓ
1: ਤੇ ਹੁਣ ਲਿਸਨਰ ਮੇਰੇ ਦਿਲ ਦੇ ਕਰੀਬ ਹੈ, ਉਹਨਾਂ ਨਾਲ ਗੱਲਬਾਤ ਕਰਨੀ ਹੁੰਦੀ ਹੈ, ਦੱਸਣਾ ਪੈਂਦਾ ਹਰਨੀਤ।
0: ਚਲੋ ਠੀਕ ਹੈ,
1: ਸੌਂਗ ਇੰਜੋਏ ਕਰੋ ਦੋਸਤੋ ਅਤੇ ਕਾਲ ਕਰੋ ਉਸੇ ਫਿਰ 1 8 23 41 174।

0: ਜੀ ਦੋਸਤੋ, ਸਾਡੇ ਨਾਲ ਸਾਡੇ ਕਾਲਰ ਜੁੜ ਚੁੱਕੇ ਨੇ ਤੇ ਉਹਨਾਂ ਨੂੰ ਔਨ ਏਅਰ ਲੈਂਦੇ ਤੇ ਪੁੱਛਦੇ ਹਾਂ ਕਿ ਉਹਨਾਂ ਨੂੰ ਪਤਾ ਹੈ ਕਿ ਨਹੀਂ ਪਤਾ। ਹੈਲੋ। ਓਹੋ, ਕਾਲ ਕੱਟ ਹੋ ਗਈ ਹੈ ਜੀ ਦੋਸਤੋ, ਪਰ ਮੈਨੂੰ ਲੱਗਦਾ ਹੈ ਕਿ ਸ਼ਾਇਦ ਉਹਨਾਂ ਨੂੰ ਸਵਾਲ ਦਾ ਸਹੀ ਜਵਾਬ ਪਤਾ ਹੋਊਗਾ। ਜੇ ਨਹੀਂ ਪਤਾ ਤਾਂ ਅਸੀਂ ਦੱਸ ਦਿੰਦੇ ਹਾਂ ਜੀ, ਫਿਲਮ ਦਾ ਨਾਮ ਹੈ
1: ਦਿਲ ਤੋਂ ਪਾਗਲ ਹੈ।
0: ਅਤੇ ਦੋਸਤੋ, ਜੇ ਤੁਸੀਂ, ਤੁਹਾਨੂੰ ਪਤਾ ਸੀ ਕਿ ਇਹਦਾ ਜਵਾਬ ਕੀ ਹੈ ਤੇ ਤੁਸੀਂ ਸਹੀ ਜਵਾਬ ਜਾਣਦੇ ਸੀ, ਪਰ ਕਾਲ ਨਹੀਂ ਲੱਗ ਪਈ, ਤੁਸੀਂ ਬਣ ਗਏ ਹੋ ਜੀ ਅੱਜ ਦੇ ਫਿਲਮੀ ਨੰਬਰ 1।
1: ਪਰ ਅਸੀਂ ਦੇਖ ਰਹੇ ਹਾਂ ਇੱਥੇ, ਸਾਨੂੰ ਫੇਸਬੁੱਕ ਮੈਸੇਂਜਰ 'ਤੇ ਵੀ ਕਈ ਅੰਤੇ ਜਿਹੜੇ ਜਵਾਬ ਨੇ ਸਾਨੂੰ ਆਏ ਨੇ, ਤਾਂ ਇੱਕ ਤਾਂ ਜਵਾਬ ਆਇਆ ਜੀ ਹਰਪ੍ਰੀਤ, ਜੋ ਕਿ ਜਲੰਧਰ ਤੋਂ ਹੀ ਬੋਲ ਰਹੇ ਨੇ, ਅਤੇ ਉਹਨਾਂ ਨੇ ਵੀ ਬਿਲਕੁਲ ਸਹੀ ਜਵਾਬ ਦਿੱਤਾ ਹੈ, ਦਿਲ ਤੋਂ ਪਾਗਲ।
0: ਦੋਸਤੋ, ਅੱਜ ਮੈਂ ਜਾਣਦਾ ਤੁਸੀਂ ਸਾਰਿਆਂ ਨੇ ਕਾਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਮੈਸੇਜਸ ਵੀ ਕੀਤੇ ਜਿਨ੍ਹਾਂ ਦੀ ਕਾਲ ਨਹੀਂ ਲੱਗੀ, ਅਤੇ ਤੁਹਾਨੂੰ ਪਤਾ ਹੈ 5 ਤੋਂ 6 ਹਰ ਵਾਰ ਆਉਣਾ ਜੀ ਪ੍ਰੋਗਰਾਮ ਯੁਵਾਣੀ ਫਿਲਮੀ ਨੰਬਰ 1 ਮੰਡੇ ਨੂੰ, ਅਤੇ ਫਿਰ ਸੁਣਦੇ ਰਿਹਾ ਕਰੋ, ਅਤੇ ਬਸ ਫਿਰ ਸਮਾਂ ਖਤਮ ਹੁੰਦਾ ਮੈਨੂੰ ਸ਼ਿਵਮ ਨੂੰ
1: ਅਤੇ ਮੈਨੂੰ ਆਰਜੀ ਹਟਨੀਤ ਨੂੰ
0: ਦਿਓ ਇਜਾਜ਼ਤ। ਨਮਸਕਾਰ।

ਮੈਂ ਕਿਹਾ ਜੀ ਹੱਸਦੇ ਵਸਦੇ ਅਤੇ ਖਿੜਦੇ ਗੁਲਾਬਾਂ ਵਰਗੇ ਸਰੋਤਿਆਂ ਨੂੰ ਤੁਹਾਡੀ ਆਪਣੀ ਦੋਸਤ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਮੈਂ ਹਾਂ ਜੀ ਤੁਹਾਡੀ ਦੋਸਤ ਆਰ ਜੇ ਸੁਰਭੀ ਅਤੇ ਆ ਗਈਆਂ ਜੀ ਪ੍ਰੋਗਰਾਮ ਲੈ ਕੇ ਜਿਹਦਾ ਨਾਮ ਹੈ ਲਵ ਯੂ ਜ਼ਿੰਦਗੀ। ਜੀ ਹਾਂ ਦੋਸਤੋ, ਪ੍ਰੋਗਰਾਮ ਦੀ ਸ਼ੁਰੂਆਤ ਹੋ ਚੁੱਕੀ ਆ ਔਰ ਇਸ ਪ੍ਰੋਗਰਾਮ ਦੇ ਵਿੱਚ ਤੁਸੀਂ ਚੰਗੇ ਤਰੀਕੇ ਦੇ ਨਾਲ ਜਾਣਦੇ ਹੋ ਕਿ ਅਸੀਂ ਕਿੰਨੀਆਂ ਪਿਆਰੀਆਂ ਪਿਆਰੀਆਂ ਗੱਲਾਂ ਕਰਦੇ ਹਾਂ। ਪਤਾ ਹੈ ਨਾ ਤੁਹਾਨੂੰ ਉਹ ਪਿਆਰੀਆਂ ਗੱਲਾਂ ਕਿਹੜੀਆਂ ਨੇ, ਜਿਹੜੀਆਂ ਇੰਸਪਾਇਰਡ ਵੀ ਨੇ, ਜਿਹੜੀਆਂ ਮੋਟੀਵੇਸ਼ਨਲ ਵੀ ਨੇ ਅਤੇ ਹੋਰ ਵੀ ਬੜੀਆਂ ਸਾਰੀਆਂ ਸੋਹਣੀਆਂ ਸੋਹਣੀਆਂ ਗੱਲਾਂ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਕਰਨੀਆਂ ਨੇ। ਸੋ ਦੋਸਤੋ, ਅੱਜ ਦੇ ਇਸ ਖੂਬਸੂਰਤ ਸਫ਼ਰ ਦੇ ਵਿੱਚ ਮੈਂ ਤੁਹਾਡੇ ਲਈ ਪੰਜਾਬ ਦੀ ਮਿੱਟੀ 'ਚੋਂ ਨਾ ਇੱਕ ਅਜਿਹਾ ਲਫ਼ਜ਼ ਲੈ ਕੇ ਆਈ ਹਾਂ ਨਾ ਜੋ ਸਿਰਫ ਇੱਕ ਸ਼ਬਦ ਨਹੀਂ ਹੈ ਬਲਕਿ ਜ਼ਿੰਦਗੀ ਜਿਉਣ ਦਾ ਫਲਸਫਾ ਹੈ, ਮੁਸ਼ਕਲਾਂ ਦੇ ਹਿੱਕ ਅਤੇ ਦੀਵਾ ਬਾਲਣ ਦਾ ਹੌਸਲਾ ਹੈ। ਹਾਂਜੀ, ਅੱਜ ਦਾ ਸਾਡਾ ਵਿਸ਼ਾ ਹੈ ਚੜ੍ਹਦੀ ਕਲਾ। ਚੜ੍ਹਦੀ ਕਲਾ, ਇਹ ਜੋ ਲਫ਼ਜ਼ ਹੈ ਨਾ, ਜਾਂ ਮੈਂ ਕਹਾਂ ਇਹ ਵਰਡ ਹੈ, ਤੁਸੀਂ ਬੜਾ ਸੁਣਿਆ ਹੋਣਾ ਹੈ, ਖਾਸ ਤੌਰ 'ਤੇ ਸਾਡੇ ਪੰਜਾਬੀਆਂ ਦੇ ਮੂੰਹੋਂ। ਕਿਸੇ ਨੂੰ ਪੁੱਛੀ ਕੀ ਹਾਲ ਹੈ, ਉਹ ਬਸ ਚੜ੍ਹਦੀ ਕਲਾ ਦੇ ਵਿੱਚ ਹਾਂ ਜੀ। ਕਿਸੇ ਨੂੰ ਪੁੱਛੀ ਇੱਦਾਂ ਹੋ ਗਿਆ, ਇੱਦਾਂ ਹੋਣ, ਮਤਲਬ ਕਿਸੇ ਨੂੰ ਅਗਰ ਆਪਾਂ ਕਿਸੇ ਦੇ ਹਾਲਾਤ ਠੀਕ ਵੀ ਨਹੀਂ ਹੈ ਪਰ ਉਹਨੂੰ ਆਪਾਂ ਜਦੋਂ ਕਈ ਵਾਰ ਦਾ ਪੁੱਛ ਲਈਏ ਨਾ ਕਿ ਹੁਣ ਸਭ ਕੁਛ ਠੀਕ ਹੈ, ਅਗਲੇ ਬੰਦੇ ਦਾ ਜਵਾਬ ਪਤਾ ਕੀ ਹੁੰਦਾ, ਸਭ ਚੜ੍ਹਦੀ ਕਲਾ ਹੈ ਜੀ। ਆਖਿਰ ਇਹ ਚੜ੍ਹਦੀ ਕਲਾ ਹੈ ਕੀ ਹੈ ਅਤੇ ਪੰਜਾਬੀਆਂ ਦੇ ਮਨ ਦੇ ਵਿੱਚ ਇੰਨਾ ਜ਼ਿਆਦਾ ਚੜ੍ਹਦੀ ਕਲਾ ਕਿਉਂ ਵਸਿਆ ਹੋਇਆ? ਕਹਿੰਦੇ ਨੇ ਕਿ ਗਿਰਦੇ ਨੇ ਸ਼ਾਹ ਸਵਾਰ ਹੀ ਮੈਦਾਨ ਏ ਜੰਗ ਵਿੱਚ, ਗਿਰਦੇ ਨੇ ਸ਼ਾਹ ਸਵਾਰ ਹੀ ਮੈਦਾਨ ਏ ਜੰਗ ਵਿੱਚ, ਉਹ ਬੱਚਾ ਕੀ ਗਿਰੇਗਾ ਜੋ ਗੋਡਿਆਂ ਦੇ ਬਲ ਚੱਲੇ। ਇਸ ਕਰਕੇ ਜ਼ਿੰਦਗੀ ਸਾਨੂੰ ਹਜ਼ਾਰ ਵਾਰ ਡਿੱਗਣ ਦੀ ਕੋਸ਼ਿਸ਼ ਕਰੇਗੀ, ਹਾਲਾਤ ਸਾਡੇ ਸਾਹਮਣੇ ਕੰਧਾਂ ਬਣ ਕੇ ਖੜ੍ਹੇ ਹੋਣਗੇ, ਪਰ ਪੰਜਾਬੀ ਉਹ ਹੁੰਦੇ ਨੇ ਜੋ ਹਰ ਦੁੱਖ ਹਰ ਤਕਲੀਫ਼ ਵਿੱਚ ਵੀ ਹੱਸ ਕੇ ਆਖਦੇ ਨੇ ਸੱਚੇ ਪਾਤਸ਼ਾਹ ਤੇਰੀ ਮਿਹਰ ਹੈ। ਅਸੀਂ ਚੜ੍ਹਦੀ ਕਲਾ ਦੇ ਵਿੱਚ ਹਾਂ। ਚੜ੍ਹਦੀ ਕਲਾ ਦਾ ਮਤਲਬ ਹੈ ਕਿ ਜਦੋਂ ਬਾਹਰ ਭਾਵੇਂ ਕਿੱਡਾ ਵੀ ਤੂਫਾਨ ਹੋਵੇ ਪਰ ਤੁਹਾਡੇ ਅੰਦਰ ਉਮੀਦ ਦਾ ਸੂਰਜ ਕਦੇ ਡੁੱਬਣਾ ਨਹੀਂ ਚਾਹੀਦਾ। ਇਸ ਕਰਕੇ ਤਾਂ ਅਸੀਂ ਹਮੇਸ਼ਾ ਚੜ੍ਹਦੀ ਕਲਾ ਨੂੰ ਇੰਜ ਕਹੀਦਾ ਜਿਵੇਂ ਜ਼ਿੰਦਗੀ ਦੇ ਵਿੱਚ ਕੁਝ ਹੋਇਆ ਨਾ ਹੋਵੇ, ਅਤੇ ਕਹਿਣਾ ਵੀ ਚਾਹੀਦਾ, ਇਹ ਬਣਦਾ ਵੀ ਹੈ। ਕਿਉਂਕਿ ਜਦੋਂ ਲਾਈਫ ਦੇ ਵਿੱਚ ਆਪਾਂ ਹਰ ਇੱਕ ਚੀਜ਼ ਨੂੰ ਇਹ ਕਹਿ ਦਈਏ ਕਿ ਨਹੀਂ ਸਹੀ ਹੈ, ਸਭ ਖਰਾਬ ਹੈ, ਅਤੇ ਉਹ ਚੀਜ਼ ਆਟੋਮੈਟਿਕ ਖਰਾਬ ਹੋਣ ਲੱਗ ਜਾਂਦੀ ਹੈ। ਚੜ੍ਹਦੀ ਕਲਾ ਇੱਕ ਲਫ਼ਜ਼ ਨਹੀਂ ਹੈ, ਇਹ ਹੌਸਲਾ ਹੈ ਸਾਡਾ, ਇਹ ਸਾਨੂੰ ਹਿੰਮਤ ਦਿੰਦਾ ਇਸ ਚੀਜ਼ ਦੀ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ। ਇਹ ਦੱਸਦਾ ਹਾਲਾਤ ਜਿੰਨੇ ਮਰਜ਼ੀ ਮਾੜੇ ਹੋਣ ਪਰ ਸਾਡੀ ਉਮੀਦ ਕਦੇ ਨਹੀਂ ਟੁੱਟਣੀ ਚਾਹੀਦੀ, ਉਸ ਪਰਮਾਤਮਾ ਦੇ ਉੱਤੇ ਵਿਸ਼ਵਾਸ ਕਦੇ ਨਹੀਂ ਉੱਠਣਾ ਚਾਹੀਦਾ ਕਿਉਂਕਿ ਉਹਦੀ ਮਿਹਰ ਹਮੇਸ਼ਾ ਹੈ। ਤਾਂ ਹੀ ਤਾਂ ਕਹਿੰਦੇ ਨੇ ਕੋਈ ਗੱਲ ਨਹੀਂ, ਚੰਗਾ ਮਾੜਾ ਜੋ ਵੀ ਹੋਇਆ ਰੱਬ ਦੀ ਮਿਹਰ ਨਾਲ ਹੋਇਆ। ਕਈ ਵਾਰ ਤੁਹਾਨੂੰ ਪਤਾ ਹੈ ਨਾ ਕੁਝ ਕੰਮ ਨਹੀਂ ਬਣਦੇ ਹੁੰਦੇ, ਅਸੀਂ ਸੋਚਦੇ ਹਾਂ ਯਾਰ ਕੰਮ ਕਿਉਂ ਨਹੀਂ ਬਣਦਾ ਪਿਆ, ਆਖਿਰ ਵਜ੍ਹਾ ਕੀ ਹੈ? ਉਹ ਕੰਮ ਅਸੀਂ ਇੱਕ ਵਾਰ ਕਰਦੇ ਦੋ ਵਾਰ ਕਰਦੇ ਨਹੀਂ ਬਣਦਾ, ਤੁਹਾਨੂੰ ਪਤਾ ਉਹਦੇ ਪਿੱਛੇ ਵੀ ਇੱਕ ਬਹੁਤ ਵੱਡੀ ਕਈ ਵਾਰ ਵਜ੍ਹਾ ਹੁੰਦੀ ਹੈ। ਕਈ ਵਾਰ ਰੱਬ ਹੀ ਨਹੀਂ ਚਾਹੁੰਦਾ ਹੁੰਦਾ ਕਿ ਅਸੀਂ ਉਹ ਕੰਮ

ਸਾਡਾ ਬਣੇ ਜਾਂ ਉਹ ਕੰਮ ਸਾਡੇ ਹੱਥੀਂ ਹੋਵੇ। ਅਤੇ ਇਹ ਗੱਲ ਦਾ ਅਹਿਸਾਸ ਨਾ ਸਾਨੂੰ ਕਈ ਵਾਰ ਬਾਅਦ ਵਿੱਚ ਹੁੰਦਾ। ਸੋ ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲਦਾ ਪਿਆ ਜੀ। ਇਹ ਪ੍ਰੋਗਰਾਮ ਖਾਸ ਪੋਜ਼ਿਟਿਵਿਟੀ ਨਾਲ ਭਰਿਆ ਹੋਇਆ, ਇੰਸਪੀਰੇਸ਼ਨਲ ਸਟੋਰੀਜ਼ ਮੈਂ ਤੁਹਾਨੂੰ ਸੁਣਾਉਂਗੀ, ਤੁਹਾਨੂੰ ਮੋਟੀਵੇਟ ਕਰੂੰਗੀ। ਤੁਹਾਡੀ ਅੱਜ ਦੋਸਤ ਇੱਥੇ ਹੀ ਹੈ ਤੁਹਾਡੇ ਨਾਲ, ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ। ਅਤੇ ਅੱਜ ਕਿਸੇ ਨੂੰ ਵੀ ਨਾ ਨੈਗੇਟਿਵ ਨਹੀਂ ਹੋਣ ਦੇਣਾ, ਨਾ ਨੈਗੇਟਿਵ ਸੋਚਣ ਦੇਣਾ, ਨਾ ਮੈਂ ਸੋਚਣ ਦੇਣਾ, ਨਾ ਤੁਸੀਂ ਕਿਸੇ ਨੂੰ ਸੋਚਣ ਦੇ ਹੋ, ਠੀਕ ਹੈ ਜੀ। ਇਹ ਪ੍ਰੋਮਿਸ ਅੱਜ ਤੋਂ ਕਰਦੇ ਹਾਂ ਕਿ ਨਾ ਅਸੀਂ ਕਦੀ ਸੋਚਾਂਗੇ, ਨਾ ਕਿਸੇ ਨੂੰ ਸੋਚਣ ਦੇਵਾਂਗੇ। ਕਿਸੇ ਦੀ ਆਪਾਂ ਜਿੰਨੀ ਮਦਦ ਹੋ ਸਕਦੇ ਨਾ ਆਪਾਂ ਉਨੀ ਹੀ ਮਦਦ ਕਰਾਂਗੇ। ਚਲੋ ਦੋਸਤੋ, ਪ੍ਰੋਗਰਾਮ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਤੁਸੀਂ ਬਣੇ ਰਹੋ ਜੀ FM ਰੇਨਬੋ ਦੇ ਨਾਲ। ਤੁਹਾਡੀ ਦੋਸਤ ਆਰਜੇ ਸੁਰਬੀ ਲੈ ਕੇ ਆਏਗੀ ਇੱਕ ਵਧੀਆ ਜਿਹੀ ਕਹਾਣੀ ਵੀ, ਪਰ ਇੰਜੋਏ ਕਰੋ ਜੀ ਹੁਣ ਇਹ ਪਿਆਰਾ ਜਿਹਾ ਗੀਤ।

ਪ੍ਰੋਗਰਾਮ ਚੱਲ ਰਿਹਾ ਜੀ ਲਵ ਯੂ ਜ਼ਿੰਦਗੀ। ਮੈਂ ਹਾਂ ਜੀ ਤੁਹਾਡੀ ਹਰ ਜੇ ਦੋਸਤ ਸੁਰਭੀ, ਅਤੇ ਪ੍ਰੋਗਰਾਮ ਦੇ ਵਿੱਚ ਅੱਜ ਬੜੀ ਖਾਸ ਗੱਲ ਮੈਂ ਕਰ ਰਹੀ ਸੀ। ਉਹ ਸੀ ਪੰਜਾਬੀਆਂ ਦੇ ਖੂਨ ਦੇ ਵਿੱਚ ਵਸਿਆ ਹੋਇਆ ਇੱਕ ਖਾਸ ਲਫ਼ਜ਼ ਜਿਹਨੂੰ ਅਸੀਂ ਕਹਿੰਦੇ ਹਾਂ ਚੜ੍ਹਦੀ ਕਲਾ। ਅਤੇ ਇਹ ਲਫ਼ਜ਼ ਨਾ ਤੁਸੀਂ ਬੜੇ ਲੋਕਾਂ ਤੋਂ ਸੁਣਿਆ ਵੀ ਹੋਏਗਾ। ਚੜ੍ਹਦੀ ਕਲਾ ਦਾ ਮਤਲਬ ਹਮੇਸ਼ਾ ਰੱਬ ਦੀ ਰਜ਼ਾ 'ਚ ਆਪਾਂ ਰਾਜ਼ੀ ਰਹਿਣਾ, ਅਤੇ ਇਹ ਸੋਚਣਾ ਕਿ ਜੋ ਰੱਬ ਕਰਦਾ ਚੰਗਾ ਕਰਦਾ। ਇਸ ਕਰਕੇ ਅੱਜ ਮੇਰੇ ਜਿੰਨੇ ਵੀ ਦੋਸਤ ਨੇ, ਅਗਰ ਕਿਸੇ ਨਾਲ ਕਿਸੇ ਦਾ ਬਿਜ਼ਨਸ ਮੰਦਾ ਚੱਲ ਰਿਹਾ ਹੈ, ਕੋਈ ਪੇਪਰ 'ਚ ਫੇਲ ਹੋ ਗਿਆ ਜਾਂ ਕਿਸੇ ਦਾ ਕੰਮ ਨਹੀਂ ਚੱਲ ਰਿਹਾ, ਤਾਂ ਉਹ ਇਸ ਗੱਲ ਨੂੰ ਹਮੇਸ਼ਾ ਸੋਚੇ ਕਿ ਉਹਨਾਂ ਦੀ ਜ਼ਿੰਦਗੀ ਇੱਕ ਚੜ੍ਹਦੀ ਕਲਾ ਦੇ ਵਿੱਚ ਹੈ। ਇਹ ਨਾ ਸੋਚੇ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਖਾਸ ਨਹੀਂ ਹੈ। ਤੁਸੀਂ ਇਹ ਸੋਚੋ ਕਿ ਅੱਜ ਅਗਰ ਤੁਸੀਂ ਹਾਰ ਗਏ ਹੋ, ਇਹਦਾ ਮਤਲਬ ਇਹ ਹੈ ਕਿ ਤੁਸੀਂ ਜ਼ਿੰਦਗੀ ਵਿੱਚ ਇੱਕ ਕਦਮ ਅੱਗੇ ਵਧੇ ਹੋ ਆਪਣੀ ਸਫਲਤਾ ਲਈ। ਇਸੇ ਕਰਕੇ ਤਾਂ ਕਹਿੰਦੇ ਨੇ ਕਿ ਉੱਚੀਆਂ ਉਡਾਨਾਂ ਦੇ ਲਈ ਨਾ ਪਰਾਂ ਦਾ ਹੋਣਾ ਜ਼ਰੂਰੀ ਨਹੀਂ, ਯਾਨੀ ਕਿ ਤੁਹਾਡੇ ਖੰਭ ਦਾ ਹੋਣਾ ਜ਼ਰੂਰੀ ਨਹੀਂ ਹੈ। ਉੱਚੀਆਂ ਉਡਾਨਾਂ ਦੇ ਲਈ ਉਮੀਦ ਦਾ ਹੋਣਾ ਜ਼ਰੂਰੀ ਹੈ, ਹੌਸਲਿਆਂ ਦਾ ਹੋਣਾ ਜ਼ਰੂਰੀ ਹੈ। ਅਗਰ ਤੁਹਾਡੇ ਹੌਸਲੇ ਬੁਲੰਦ ਹਨ, ਤਾਂ ਤੁਸੀਂ ਵੱਡੀ ਤੋਂ ਵੱਡੀ ਜਾਂ ਉੱਚੀ ਉੱਚਾ ਜਿਹੜੀ ਉਡਾਨ ਹੈ ਨਾ ਉਹ ਵੀ ਹਾਸਲ ਕਰ ਸਕਦੇ ਹੋ। ਇਸ ਕਰਕੇ ਕਦੇ ਆਪਣੇ ਆਪ ਨੂੰ ਨੈਗੇਟਿਵ ਨਾ ਕਰੋ, ਚੜ੍ਹਦੀ ਕਲਾ 'ਚ ਹਮੇਸ਼ਾ ਰਹੋ, ਹੱਸਦੇ ਰਹੋ, ਖੁਸ਼ ਰਹੋ। ਦੇਖੋ ਹਾਲਾਤ ਤਾਂ ਮਾੜੇ ਚੰਗੇ ਹੁੰਦੇ ਰਹਿੰਦੇ ਆ, ਬਟ ਇਹਨਾਂ ਹਾਲਾਤਾਂ ਦੇ ਵਿੱਚ ਆਪਾਂ ਕਿੱਦਾਂ ਆਪਣੇ ਆਪ ਨੂੰ ਸਾਂਭਣਾ, ਕਿੱਦਾਂ ਆਪਾਂ ਅੱਗੇ ਵਧਣਾ, ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ। ਇਸੇ ਕਰਕੇ ਇੱਕ ਹੋਰ ਚੀਜ਼ ਮੈਂ ਇੱਥੇ ਇਹ ਕਹੂੰਗੀ ਕਿ ਕਦੇ ਵੀ ਦੂਸਰਿਆਂ ਨੂੰ ਦੇਖ ਕੇ ਆਪਣੀ ਪਹਿਚਾਣ ਨਾ ਬਦਲੋ ਜਾਂ ਆਪਣੀ ਪਹਿਚਾਣ ਨਾ ਬਣਾਓ। ਇਹਦੇ ਵਿੱਚ ਇੱਕ ਵੱਡਾ ਫੈਕਟ ਇਹ ਹੈ ਕਿ ਜਦੋਂ ਆਪਾਂ ਦੂਸਰਿਆਂ ਨੂੰ ਦੇਖ ਕੇ ਜਾਂ ਦੂਸਰਿਆਂ ਨੂੰ ਸੋਚ ਕੇ ਜਾਂ ਫਿਰ ਦੂਸਰਿਆਂ ਦੇ ਕਹੇ 'ਤੇ ਆਪਣੀ ਪਹਿਚਾਣ ਬਣਾਉਂਦੇ ਹਾਂ ਨਾ, ਤਾਂ ਅਸੀਂ ਆਪਣੇ ਆਪ ਦੀ ਪਹਿਚਾਣ ਨੂੰ ਖੋ ਦਿੰਦੇ ਹਾਂ। ਲਾਈਕ ਕਿ ਅਗਰ ਕਿਸੇ ਨੇ ਤੁਹਾਨੂੰ ਕਹਿ ਦਿੱਤਾ ਕਿ ਯਾਰ ਤੇਰੇ 'ਚ ਨਾ ਇੰਨੀ ਹਿੰਮਤ ਨਹੀਂ ਹੈ, ਯਾਰ ਤੇਰੇ ਕੋਲ ਕੰਮ ਨਹੀਂ ਹੋਣਾ, ਤੂੰ ਕਿਸੇ ਹੋਰ ਤੋਂ ਕਰਾ ਲੈ, ਇਹ ਤੇਰੇ ਬਸ ਦੀ ਗੱਲ ਨਹੀਂ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਬਸ ਦੀ ਗੱਲ ਸੱਚੀ ਨਹੀਂ ਹੈ, ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਕੰਮ ਕਰ ਸਕਦੇ ਹੋ। ਇਹ ਤੁਹਾਨੂੰ ਉਹਨੇ ਮੋਟੀਵੇਟ ਕੀਤਾ ਹੈ, ਇਹਨੂੰ ਇਸ ਤਰੀਕੇ ਨਾਲ ਲਓ ਕਿ ਅਗਰ ਬੰਦੇ ਨੇ ਸਾਨੂੰ ਇਹ ਕਿਹਾ, ਇਟ ਮੀਨਸ ਇਹ ਸਾਡੇ ਲਈ ਚੈਲੰਜ ਹੈ। ਇਸ ਚੈਲੰਜ ਨੂੰ ਅਸੈਪਟ ਕਰੋ ਅਤੇ ਉਹ ਕੰਮ ਕਰੋ ਜੋ ਅਗਲੇ ਬੰਦੇ ਨੇ ਕਿਹਾ ਤੁਹਾਡੇ ਕੋਲ ਨਹੀਂ ਹੋਣਾ। ਜ਼ਿੰਦਗੀ ਵਿੱਚ ਜਾਂ ਇਸ ਦੁਨੀਆ ਵਿੱਚ ਐਸਾ ਕੋਈ ਕੰਮ ਨਹੀਂ ਹੈ ਜੋ ਤੁਸੀਂ ਨਹੀਂ ਕਰ ਸਕਦੇ। ਤੁਹਾਡੇ ਬਹੁਤ ਸਾਰੇ ਸੁਪਨੇ ਹੋ ਸਕਦੇ ਨੇ ਜੋ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ, ਬਹੁਤ ਸਾਰੇ ਸ਼ੌਂਕ ਹੋ ਸਕਦੇ ਨੇ ਜੋ ਪੂਰਾ ਕਰਨਾ ਚਾਹੁੰਦੇ ਹੋ ਪਰ ਨਹੀਂ ਕਰ ਪਾ ਰਹੇ, ਉਸਨੂੰ ਤੁਸੀਂ ਕਰ ਸਕਦੇ ਹੋ। ਇਹ ਨਾ ਸੋਚੋ ਹਾਲਾਤ ਇਹੋ ਜਿਹੇ, ਮਜਬੂਰੀਆਂ ਐਸੀਆਂ ਨੇ, ਕਈ ਵਾਰ ਅਸੀਂ ਜਦੋਂ ਕੋਸ਼ਿਸ਼ ਕਰਦੇ ਹਾਂ ਥੋੜ੍ਹੀ ਜਿਹੀ, ਉਹਦੇ ਨਾਲ ਸਾਨੂੰ ਇੱਕ ਉਮੀਦ ਮਿਲਦੀ ਹੈ, ਜਿਸ ਨਾਲ ਅਸੀਂ ਲਾਈਫ 'ਚ ਫਿਰ ਇਹ ਸੋਚ ਲੈਂਦੇ ਹਾਂ ਕਿ ਅਸੀਂ ਅੱਗੇ ਵੱਧ ਸਕਦੇ ਹਾਂ। ਇਸ ਕਰਕੇ ਆਪਣੀ ਪਹਿਚਾਣ ਸਾਨੂੰ ਖੁਦ ਬਣਾਉਣੀ ਚਾਹੀਦੀ ਹੈ, ਨਾ ਕਿ ਦੂਸਰਿਆਂ ਦੇ ਕਹੇ 'ਤੇ। ਇਸ ਕਰਕੇ ਆਪਣੀ ਪਹਿਚਾਣ ਇਸ ਤਰੀਕੇ ਨਾਲ ਬਣਾਓ ਕਿ ਸ਼ੀਸ਼ੇ ਅੱਗੇ ਖੜ੍ਹੇ ਹੋ ਜਾਓ, ਆਪਣੇ ਆਪ ਨੂੰ ਦੇਖੋ ਅਤੇ ਕਹੋ ਯਾਰ ਮੈਂ ਤਾਂ ਕਿੰਨਾ ਸੋਹਣਾ ਹਾਂ ਜਾਂ ਮੈਂ ਕਿੰਨੀ ਸੋਹਣੀ ਹਾਂ, ਮੇਰੇ ਅੰਦਰ ਬਹੁਤ ਟੈਲੈਂਟ ਹੈ, ਮੈਂ ਇਹ ਵੀ ਕਰ ਸਕਦੀ ਹਾਂ ਜਾਂ ਮੈਂ ਵੀ ਕਰ ਸਕਦਾ ਹਾਂ। ਆਪਣੇ ਆਪ ਨੂੰ ਮੋਟੀਵੇਟ ਕਰਨਾ ਸ਼ੁਰੂ ਕਰੋ। ਦੁਨੀਆ ਜੋ ਮਰਜ਼ੀ ਗਏ ਉਹ ਤੁਸੀਂ ਛੱਡ ਪਰੇਗਾ, ਉਹਨੂੰ ਕਹੋ ਨਾ ਮਿੱਟੀ ਪਾਓ, ਬਸ ਉਹਨਾਂ ਦੀ ਗੱਲਾਂ ਨੂੰ ਮਿੱਟੀ ਪਾਓ। ਹਾਂ, ਪਰ ਜਿਹੜੀ ਤੁਹਾਡੀ ਟੰਗ ਖਿੱਚਦੇ ਆ ਨਾ, ਜੇ ਤੁਹਾਡੀ ਲੱਤਾਂ ਖਿੱਚ ਕੇ ਕਹਿੰਦੇ ਕਿ ਤੇਰੇ ਕੋਲ ਨਹੀਂ ਹੋ ਸਕਦਾ, ਉਹਨਾਂ ਦੀ ਗੱਲਾਂ ਨੂੰ ਸੀਰੀਅਸ ਲਓ। ਇਸ ਗੱਲ ਦੇ ਲਈ ਕਿ ਉਹ ਤੁਹਾਨੂੰ ਇਹ ਕਹਿ ਰਹੇ ਕਿ ਨਹੀਂ ਹੋ ਸਕਦਾ, ਇਸ ਗੱਲ ਦੇ ਲਈ ਕਿ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਹੈ, ਅਤੇ ਤੁਸੀਂ ਉਹਨੂੰ ਚੈਲੰਜ ਦੇ ਰੂਪ ਦੇ ਵਿੱਚ ਲੈਣਾ। ਤਾਂ ਹੀ ਤਾਂ ਮੈਂ ਕਹਿ ਰਹੀ ਹਾਂ ਕਿ ਸਭ ਕੁਝ ਚੜ੍ਹਦੀ ਕਲਾ ਦੇ ਵਿੱਚ ਰੱਖੋ ਔਰ ਆਪਣੀ ਲਾਈਫ ਦੇ ਵਿੱਚ ਹਮੇਸ਼ਾ ਖੁਸ਼ ਰਹੋ। ਲਓ ਜੀ ਫਿਰ ਗੀਤ ਇੰਜੋਏ ਕਰੋ, ਫਿਰ ਵਾਪਸ ਮੁੜ ਕੇ ਆਉਂਦੀਆਂ ਜੀ ਇੱਕ ਕਹਾਣੀ ਦੇ ਨਾਲ।

0: ਹੁਣ ਖਬਰਾਂ ਵਿਸਥਾਰ ਨਾਲ। ਗ੍ਰਹਿ ਤੇ ਸਹਿਕਾਰਿਤਾ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਪਸਾਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਸਹਿਕਾਰਿਤਾ ਮੰਤਰਾਲੇ ਦੇ 5ਵੇਂ ਸਥਾਪਨਾ ਦਿਵਸ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਹਰੇਕ ਖੇਤਰ ਵਿੱਚ ਸਭ ਤੋਂ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ 5 ਸਹਿਕਾਰੀ ਸਭਾਵਾਂ ਨੂੰ ਮਾਨਤਾ ਦੇਣ ਲਈ ਇੱਕ ਰੈਂਕਿੰਗ ਫਰੇਮਵਰਕ ਦਾ ਐਲਾਨ ਕੀਤਾ ਗਿਆ। ਗ੍ਰਹਿ ਮੰਤਰੀ ਨੇ ਕਿਹਾ ਕਿ ਰਾਜਾਂ ਵੱਲੋਂ ਅਪਣਾਏ ਗਏ ਮਾਡਲ ਉਪ ਨਿਯਮਾਂ ਰਾਹੀਂ ਆਪਣੀਆਂ ਗਤੀਵਿਧੀਆਂ ਦੇ ਦਾਇਰੇ ਦਾ ਪਸਾਰ ਕਰਕੇ ਮੁੱਢਲੀਆਂ ਖੇਤੀਬਾੜੀ ਕਰਜ਼ਾ ਸਭਾਵਾਂ ਨੂੰ ਮਜ਼ਬੂਤ ਕਰਨ ਦੇ ਯਤਨ ਵੀ ਕੀਤੇ ਜਾ ਰਹੇ ਨੇ। ਉਨ੍ਹਾਂ ਕਿਸਾਨਾਂ ਨੂੰ ਜੈਵਿਕ ਖੇਤੀਬਾੜੀ ਉਤਪਾਦਾਂ ਦਾ ਉਤਪਾਦਨ ਵਧਾਉਣ ਅਤੇ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਘਟਾਉਣ ਦੀ ਅਪੀਲ ਵੀ ਕੀਤੀ। ਸ਼੍ਰੀ ਸ਼ਾਹ ਨੇ ਪਿਛਲੇ 5 ਸਾਲਾਂ ਦੇ ਸਹਿਯੋਗ ਰਾਹੀਂ ਖੁਸ਼ਹਾਲੀ ਦੇ ਮੰਤਰ ਦੀ ਪਾਲਣਾ ਕਰਕੇ ਲੱਖਾਂ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਉਣ ਲਈ ਸਹਿਕਾਰਿਤਾ ਮੰਤਰਾਲੇ ਦੀ ਸ਼ਲਾਘਾ ਕੀਤੀ।
1: हमने कृषि ऋण, डेयरी, उर्वरक वितरण और ग्रामीण सेवाएं, ये सभी को प्राथमिक से लेकर राष्ट्रीय स्तर पर जोड़ने का काम किया है। सेकेंडरी और टर्सरी क्षेत्रों में भी उसको जोड़ने का काम किया है। भंडारण, उत्पादन, एक्सपोर्ट, जैविक उत्पादन, परंपरागत बीजों का उत्पादन, ज्यादा उत्पादन देने वाले बीजों का निर्माण, डिजिटल सेवाएं, बैंकिंग, मोबिलिटी, लॉजिस्टिक और हरित ऊर्जा, ये सबको एक माला में पिरोने का काम ये 5 साल में किया है।
0: ਗ੍ਰਹਿ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਬੀਜ ਉਤਪਾਦਨ ਦੇ ਖੇਤਰ ਵਿੱਚ ਸਥਾਪਿਤ ਰਾਸ਼ਟਰੀ ਸਹਿਕਾਰੀ ਕਮੇਟੀ ਆਉਣ ਵਾਲੇ 3 ਸਾਲਾਂ ਵਿੱਚ ਭਾਰਤ ਦੇ ਸਭ ਤੋਂ ਵੱਡੇ ਗੈਰ ਸਰਕਾਰੀ ਬੀਜ ਉਤਪਾਦਨ ਸੰਗਠਨ ਵਜੋਂ ਉਭਰੇਗੀ। ਉਨ੍ਹਾਂ ਅੱਗੇ ਕਿਹਾ ਕਿ ਇਸ ਰਾਹੀਂ 3 ਉਦੇਸ਼ਾਂ ਤੇ ਕੰਮ ਕੀਤਾ ਜਾ ਰਿਹਾ, ਜਿਸ ਵਿੱਚ ਕਿਸਾਨਾਂ ਨੂੰ ਸ਼ੁੱਧ ਅਤੇ ਮਿਲਾਵਟ ਮੁਕਤ ਬੀਜ ਪ੍ਰਦਾਨ ਕਰਨਾ, ਵੱਧ ਉਤਪਾਦਨ ਦੇਣ ਵਾਲੀਆਂ ਵਧੀਆ ਬੀਜ ਕਿਸਮਾਂ ਦਾ ਵਿਕਾਸ ਅਤੇ ਵੰਡ ਅਤੇ ਭਾਰਤੀ ਰਵਾਇਤੀ ਬੀਜਾਂ ਦੀ ਸੰਭਾਲ ਸ਼ਾਮਿਲ ਏ। ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਉਨ੍ਹਾਂ ਦੀ 125ਵੀਂ ਜਨਮ ਵਰ੍ਹੇਗੰਢ ਤੇ ਯਾਦ ਕਰਦੇ ਹੋਏ ਸ਼੍ਰੀ ਸ਼ਾਹ ਨੇ ਕਿਹਾ ਕਿ ਡਾਕਟਰ ਮੁਖਰਜੀ ਨੇ ਆਪਣਾ ਪੂਰਾ ਜੀਵਨ ਭਾਰਤੀਯਤਾ, ਭਾਰਤ ਮਾਤਾ ਪ੍ਰਤੀ ਸਮਰਪਿਤ ਕਰ ਦਿੱਤਾ।
1: ਸ਼ਿਆਮਾ ਪ੍ਰਸਾਦ ਮੁਖਰਜੀ ਅਗਰ ਨਾ ਹੋਤੇ ਤੋ ਆਜ ਕਸ਼ਮੀਰ ਭਾਰਤ ਕਾ ਹਿੱਸਾ ਨਹੀਂ ਹੋਤਾ। ਯਹੀ ਵੋ ਮਹਾਪੁਰੁਸ਼ ਥੇ ਜਿਨ੍ਹੋਂਨੇ ਏਕ ਦੇਸ਼ ਮੇਂ ਦੋ ਵਿਧਾਨ, ਦੋ ਪ੍ਰਧਾਨ, ਦੋ ਨਿਸ਼ਾਨ ਨਹੀਂ ਚਲ ਸਕਤੇ। ਨਾ ਕੇਵਲ ਵੋ ਆੰਦੋਲਨ ਕੀ ਸ਼ੁਰੂਆਤ ਕੀ, ਇਸਕੇ ਲੀਏ ਆਪਣੇ ਪ੍ਰਾਣ ਵੀ ਨੌਛਾਵਰ ਕਰ ਦੀਏ।
0: ਦੇਸ਼ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਤੇ ਉਨ੍ਹਾਂ ਨੂੰ ਨਮਨ ਕਰ ਰਿਹਾ ਹੈ। ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਵੀ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਮਨਾਈ। ਉਨ੍ਹਾਂ ਨੇ ਸ਼੍ਰੀ ਮੁਖਰਜੀ ਦੀ ਫੋਟੋ ਤੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਦਿੱਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਸ਼ਿਆਮਾ ਪ੍ਰਸਾਦ ਮੁਖਰਜੀ ਆਜ਼ਾਦੀ ਲਈ ਲੜਦੇ ਹੋਏ ਸ਼ਹੀਦ ਹੋਏ ਸਨ।
2: ਅੱਜ ਅਸੀਂ ਸਾਰੇ ਭਾਰਤੀ ਜਨਤਾ ਪਾਰਟੀ ਦੇ ਫਾਊਂਡਰ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦਾ 125ਵਾਂ ਜਨਮ ਦਿਨ ਤੇ ਇੱਥੇ ਇਕੱਠੇ ਹੋਏ ਹਾਂ। ਇੱਕ ਬਹੁਤ ਵੱਡਾ ਨਾਰਾ ਦਿੱਤਾ ਸੀ, ਇੱਕ ਨੇਸ਼ਨ ਇੱਕੋ ਨਿਸ਼ਾਨਾ ਔਰ ਇੱਕੋ ਵਿਧਾਨ। ਔਰ ਉਸ ਟਾਈਮ ਸ੍ਰੀਨਗਰ ਦੇ ਵਿੱਚ ਆਜ਼ਾਦੀ ਤੋਂ ਬਾਅਦ 370 ਲਗਾਈ ਗਈ ਸੀ, 370 ਦਾ ਵਿਰੋਧ ਕਰਦੇ ਕਰਦੇ ਹੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਹੱਤਿਆ ਹੋ ਗਈ ਸੀ।
0: ਭਾਰਤ ਸਰਕਾਰ ਦੇ ਨੌਜਵਾਨ ਮਾਮਲਿਆਂ ਅਤੇ ਖੇਡਾਂ ਬਾਰੇ ਮੰਤਰਾਲੇ ਅਧੀਨ ਮਾਈ ਭਾਰਤ ਚੰਡੀਗੜ੍ਹ ਨੇ ਵੀ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਜਨਮ ਦਿਨ ਨੂੰ ਮਨਾਉਣ ਲਈ ਰਾਸ਼ਟਰਪਤੀ ਉਨ੍ਹਾਂ ਦੇ ਦ੍ਰਿਸ਼ਟੀਕੋਣ, ਵਿਚਾਰਾਂ ਅਤੇ ਵਡਮੁੱਲੇ ਯੋਗਦਾਨ ਨੂੰ ਦਰਸਾਉਂਦੇ ਪ੍ਰੋਗਰਾਮ ਕਰਾਏ ਤਾਂ ਜੋ ਨੌਜਵਾਨਾਂ ਨੂੰ ਪ੍ਰੇਰਿਤ ਕੀਤਾ ਜਾ ਸਕੇ। ਉੱਘੇ ਰਾਸ਼ਟਰਵਾਦੀ ਨੇਤਾ ਨੂੰ ਸ਼ਰਧਾਂਜਲੀ ਦਿੰਦੇ ਹੋਏ ਚੁਗਿਰਦਾ ਸਮਾਲ ਅਤੇ ਹਰੇ ਭਰੇ ਭਾਰਤ ਦੇ ਸੰਦੇਸ਼ ਨੂੰ ਉਤਸ਼ਾਹਿਤ ਕਰਨ ਲਈ ਇੱਕ ਰੁੱਖ ਲਾਉਣ ਦੀ ਮੁਹਿੰਮ ਵੀ ਕਰਾਈ ਗਈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @EIRRN ਜਲੰਧਰ। ਯੂਨੀਵਰਸਿਟੀਆਂ ਅਤੇ ਕਾਲਜਾਂ ਲਈ 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਵੱਖ ਵੱਖ ਮੁਕਾਬਲਿਆਂ ਵਿੱਚ 7 ਵਿੱਚੋਂ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ ਹੈ। ਪੰਜਾਬ ਸਥਿਤ ਸੰਸਥਾਵਾਂ ਵਿੱਚ DAV ਕਾਲਜ ਜਲੰਧਰ ਅਤੇ ਕੇਂਦਰੀ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ ਸ਼ਾਮਿਲ ਨੇ, ਜਦੋਂ ਕਿ ਗੁਰਸ਼ੇਖਤ ਯੂਨੀਵਰਸਿਟੀ ਹਰਿਆਣਾ ਤੋਂ ਏ। ਇਹ ਅਦਾਰੇ 7 ਦੇਸ਼ਾਂ ਦੀਆਂ 51 ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚੋਂ ਚੁਣੇ ਗਏ ਨੇ। ਇਨਾਮ ਵੰਡ ਸਮਾਰੋਹ 7 ਜੁਲਾਈ ਨੂੰ GMC ਬਾਲਯੋਗੀ ਆਡੀਟੋਰੀਅਮ, ਸੰਸਦ ਭਵਨ ਕੰਪਲੈਕਸ, ਨਵੀਂ ਦਿੱਲੀ ਵਿਖੇ ਹੋਏਗਾ। ਕਾਨੂੰਨ ਤੇ ਨਿਆਂ ਰਾਜ ਮੰਤਰੀ ਸੁਤੰਤਰ ਚਾਰਜ ਅਰਜੁਨ ਰਾਮ ਮੇਘਵਾਲ ਅਤੇ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਸਮਾਗਮ ਦੀ ਪ੍ਰਧਾਨਗੀ ਕਰਨਗੇ ਅਤੇ ਇਨਾਮ ਜੇਤੂ ਯੂਨੀਵਰਸਿਟੀਆਂ ਅਤੇ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਮੁਕਾਬਲੇ ਵਿੱਚ ਉਨ੍ਹਾਂ ਦੀ ਸ਼ਾਨਦਾਰ ਕਾਰਗੁਜ਼ਾਰੀ ਲਈ ਸਨਮਾਨਿਤ ਕਰਨਗੇ। ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਅਟਲ ਬਿਹਾਰੀ ਵਾਜਪੇਈ ਰਨਿੰਗ ਪਾਰਲੀਮੈਂਟਰੀ ਸ਼ੀਲਡ ਅਤੇ ਟਰਾਫੀ ਕਸ਼ਮੀਰ ਯੂਨੀਵਰਸਿਟੀ ਜੰਮੂ ਕਸ਼ਮੀਰ ਨੂੰ ਦਿੱਤੀ ਜਾਏਗੀ। ਇਸ ਤੋਂ ਇਲਾਵਾ ਮੰਤਰੀ ਵੱਲੋਂ ਇਨ੍ਹਾਂ 7 ਯੂਨੀਵਰਸਿਟੀਆਂ ਅਤੇ ਕਾਲਜਾਂ ਨੂੰ ਮੁਕਾਬਲੇ ਵਿੱਚ ਗਰੁੱਪ ਪੱਧਰ ਤੇ ਪਹਿਲੇ ਸਥਾਨ ਤੇ ਰਹਿਣ ਲਈ ਗਰੁੱਪ ਪੱਧਰ ਦੀਆਂ ਜੇਤੂ ਟਰਾਫੀਆਂ ਵੀ ਪ੍ਰਦਾਨ ਕੀਤੀਆਂ ਜਾਣਗੀਆਂ। ਸੰਸਦੀ ਮਾਮਲਿਆਂ ਬਾਰੇ ਮੰਤਰਾਲਾ ਪਿਛਲੇ 29 ਸਾਲਾਂ ਤੋਂ ਯੂਨੀਵਰਸਿਟੀਆਂ ਅਤੇ ਕਾਲਜ

0: ਲਈ ਯੁਵਾ ਸੰਸਦ ਮੌਕਾ ਪਲੇ ਕਰਾ ਰਿਹਾ ਹੈ। NRI ਮਾਮਲਿਆਂ ਬਾਰੇ ਵਿਭਾਗ ਵੱਲੋਂ ਪੰਜਾਬ ਦੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਡਾਕਟਰ ਨਵਜੋਤ ਸਿੰਘ ਦੀ ਅਗਵਾਈ ਹੇਠ ਬੁੱਧਵਾਰ 8 ਜੁਲਾਈ ਨੂੰ ਸਵੇਰੇ 11 ਵਜੇ ਆਨਲਾਈਨ NRI ਮਿਲਣੀ ਕਰਾਈ ਜਾਏਗੀ। ਇਸ ਦਾ ਉਦੇਸ਼ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੇ ਮਸਲਿਆਂ ਨੂੰ ਪਾਰਦਰਸ਼ੀ ਤੇ ਸਮਾਂਬੱਧ ਢੰਗ ਨਾਲ ਹੱਲ ਕਰਨਾ ਹੈ। ਇਸ ਸਬੰਧੀ ਵੇਰਵੇ ਸਾਂਝੇ ਕਰਦਿਆਂ ਡਾਕਟਰ ਨਵਜੋਤ ਸਿੰਘ ਨੇ ਦੱਸਿਆ ਕਿ ਆਨਲਾਈਨ NRI ਮਿਲਣੀ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਸਿੱਧੇ ਤੌਰ ਤੇ ਉਹਨਾਂ ਨਾਲ ਗੱਲਬਾਤ ਕਰਨ ਅਤੇ ਆਪਣੀਆਂ ਸ਼ਿਕਾਇਤਾਂ, ਸੁਝਾਅ ਤੇ ਸਮੱਸਿਆਵਾਂ ਸਾਂਝੀਆਂ ਕਰਨ ਲਈ ਮੰਚ ਪ੍ਰਦਾਨ ਕਰੇਗੀ। ਕੈਬਨਿਟ ਮੰਤਰੀ ਨੇ ਦੱਸਿਆ ਕਿ ਇਸ ਮਿਲਣੀ ਵਿੱਚ ਹਿੱਸਾ ਲੈਣ ਦੇ ਚਾਹਵਾਨ ਆਪਣੀਆਂ ਸ਼ਿਕਾਇਤਾਂ minister.pa0punjab.gov.in ਤੇ ਈਮੇਲ ਰਾਹੀਂ ਜਮ੍ਹਾਂ ਕਰਵਾ ਸਕਦੇ ਨੇ। ਪੰਜਾਬ ਤੇ ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਸ਼ਨਿਚਰਵਾਰ ਨੂੰ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿ ਜਾਣ ਨਾਲ ਦੋ ਵਿਅਕਤੀਆਂ ਦੀ ਮੌਤ ਨਾਲ ਸੰਬੰਧਿਤ ਇੱਕ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਏ। ਅਖਬਾਰਾਂ ਵਿੱਚ ਪ੍ਰਕਾਸ਼ਿਤ ਹਾਦਸੇ ਨਾਲ ਸੰਬੰਧਿਤ ਖਬਰਾਂ ਦਾ ਖੁਦ ਨੋਟਿਸ ਲੈਂਦੇ ਹੋਏ ਕਮਿਸ਼ਨ ਨੇ ਡਿਪਟੀ ਕਮਿਸ਼ਨਰ ਨੂੰ 5 ਅਗਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਤੋਂ ਇੱਕ ਹਫ਼ਤਾ ਪਹਿਲਾਂ ਰਿਪੋਰਟ ਪੇਸ਼ ਕਰਨ ਲਿਖਿਆ ਹੈ। ਸ਼ਨਿਚਰਵਾਰ ਨੂੰ ਸਨਅਤੀ ਖੇਤਰ ਫੇਸ 2 ਵਿੱਚ ਇੱਕ 2 ਮੰਜ਼ਿਲਾ ਇਮਾਰਤ ਉਦੋਂ ਢਹਿ ਗਈ ਜਦੋਂ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਰਾਹਤ ਅਤੇ ਬਚਾਅ ਕਾਰਜਾਂ ਲਈ NDRF ਦੀ ਇੱਕ ਟੀਮ ਤੈਨਾਤ ਕੀਤੀ ਗਈ ਸੀ। ਕਰੀਬ 5 ਘੰਟਿਆਂ ਦੀ ਸਖ਼ਤ ਕੋਸ਼ਿਸ਼ ਤੋਂ ਬਾਅਦ ਮਲਬੇ ਹੇਠ ਫਸੇ 2 ਵਿਅਕਤੀਆਂ ਨੂੰ ਬਾਹਰ ਕੱਢਿਆ ਗਿਆ, ਹਾਲਾਂਕਿ ਦੋਵਾਂ ਦੀ ਹਸਪਤਾਲ ਵਿੱਚ ਮੌਤ ਹੋ ਗਈ। ਭਾਰਤ ਦੀ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ ਹੈ। ਇਸ ਕੈਂਪ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਰੇਨੂ ਵਿਗ ਨੇ ਕੀਤਾ। ਯੂਨੀਵਰਸਿਟੀ ਮੰਝ ਦਹਾਕੇ ਤੋਂ ਵੱਧ ਸਮੇਂ ਬਾਅਦ ਅਜਿਹੇ ਰਾਸ਼ਟਰੀ ਪੱਧਰ ਦੇ ਭਾਰਤੀ ਹਾਕੀ ਕੋਚਿੰਗ ਕੈਂਪ ਦੀ ਮੇਜ਼ਬਾਨੀ ਕਰ ਰਹੀ ਹੈ। ਇਹ ਕੈਂਪ ਹਾਕੀ ਇੰਡੀਆ ਦੇ ਸਹਿਯੋਗ ਨਾਲ ਭਾਰਤ ਦੀ AHF ਯੂਥ ਹਾਕੀ ਏਸ਼ੀਅਨ ਚੈਂਪੀਅਨਸ਼ਿਪਸ 2026 ਦੀਆਂ ਤਿਆਰੀਆਂ ਦੇ ਹਿੱਸੇ ਵਜੋਂ ਕਰਾਇਆ ਜਾ ਰਿਹਾ ਹੈ, ਜੋ ਕਿ 20 ਤੋਂ 25 ਜੁਲਾਈ 2026 ਤੱਕ ਓਮਾਨ ਵਿੱਚ ਹੋਣ ਵਾਲੀ ਏ। ਆਖਿਰ 'ਚ ਖਾਸ ਖਬਰਾਂ ਇੱਕ ਵਾਰ ਫਿਰ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾ ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਪਸਾਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ ਜਨਮ ਵਰ੍ਹੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਇਸ ਸੰਬੰਧੀ ਪ੍ਰੋਗਰਾਮ ਆਯੋਜਿਤ। 12ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ 2 ਤੇ ਹਰਿਆਣਾ ਦੇ 1 ਵਿੱਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7:30 ਵਜੇ ਹੋਏਗਾ। ਨਮਸਕਾਰ।
1: ਦੀਦੀ, ਨੌਕਰੀ ਲੱਗ ਗਈ।
2: ਓਏ ਵਾਹ, ਵਧਾਈਆਂ। ਹੁਣ ਬਹੁਤ ਸਾਰੀ ਸ਼ਾਪਿੰਗ।
1: ਹਾਂ, ਨਵਾਂ ਮੋਬਾਈਲ, ਜੀਨਸ, ਜੈਕਟ।
2: ਖੈਰ ਜਾ ਸ਼ਹਿਜ਼ਾਦੇ, ਤਨਖਾਹ ਤੋਂ ਪਹਿਲਾਂ ਖਰਚੇ।
1: ਇੰਸਟੈਂਟ ਲੋਨ ਵੀ ਤਾਂ ਮਿਲਦਾ ਹੈ।
2: ਪਹਿਲਾਂ ਬਜਟ ਬਣਾਉਣਾ ਸਿੱਖੋ, ਫਿਰ ਖਰਚ ਕਰੋ।
1: ਪਰ ਦੀ,
2: ਦੇਖੋ, ਕਮਾਈ ਦਾ ਇੱਕ ਹਿੱਸਾ ਹਮੇਸ਼ਾ ਬਚਾਉਣਾ ਚਾਹੀਦਾ ਹੈ। ਪਰ ਪਾਰਟੀ ਦੇਣ ਤੋਂ ਨਹੀਂ ਬਚੇਗਾ ਤੂੰ।
1: ਹਾਂ ਦੀ, ਪਾਰਟੀ ਮੇਰੀ, ਬਜਟ ਤੁਹਾਡਾ।
2: ਅੱਛਾ,
3: RBI ਕਹਿੰਦਾ ਹੈ
4: ਸਹੀ ਵਿੱਤੀ ਰਵਈਆ ਤੁਹਾਨੂੰ ਬਚਾਏਗਾ ਹਮੇਸ਼ਾ।
5: ਇੱਕ ਵਿਸ਼ੇਸ਼ ਸੂਚਨਾ। ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

ਮੈਂ ਕਿਹਾ ਜੀ ਵੈਲਕਮ ਬੈਕ ਪ੍ਰੋਗਰਾਮ ਲਵ ਯੂ ਜ਼ਿੰਦਗੀ ਦੇ ਵਿੱਚ ਤੁਹਾਡੀ ਦੋਸਤ ਆਰ ਜੇ ਸੁਰਬੀ ਦੇ ਨਾਲ ਪ੍ਰੋਗਰਾਮ ਲਵ ਯੂ ਜ਼ਿੰਦਗੀ ਕੰਟੀਨਿਊ ਤਾਂ ਹੋ ਗਿਆ ਬਟ ਹੁਣ ਆਪਾਂ ਸੀਰੀਅਸ ਗੱਲਾਂ ਤੋਂ ਥੋੜ੍ਹਾ ਜਿਹਾ ਹੱਟ ਕੇ ਨਾ ਕੁਝ ਮਜ਼ਾਕ ਵੀ ਕਰਦੇ ਹਾਂ ਕਹਿਣ ਦਾ ਭਾਵ ਇਹ ਹੈ ਕਿ ਜ਼ਿੰਦਗੀ ਵਿੱਚ ਹਮੇਸ਼ਾ ਸੀਰੀਅਸ ਹੋਣਾ ਜ਼ਰੂਰੀ ਨਹੀਂ ਹੈ ਕਦੇ ਕਦੇ ਫੰਕਸ਼ਨ ਕਰ ਲੈਣਾ ਚਾਹੀਦਾ ਯਾਰ ਅਗਰ ਤੁਸੀਂ ਲਾਈਫ ਦੇ ਵਿੱਚ ਬਹੁਤ ਸੀਰੀਅਸ ਹੋ ਕੋਈ ਫੰਕਸ਼ਨ ਨਹੀਂ ਕਰਦੇ ਕਿਤੇ ਕੋਈ ਮੰਨੇ ਜਾਂਦੇ ਦੈਨ ਤੁਹਾਡੀ ਲਾਈਫ ਬਹੁਤ ਜ਼ਿਆਦਾ ਬੋਰਿੰਗ ਹੈ ਦੋਸਤ ਇਸ ਕਰਕੇ ਤੁਹਾਨੂੰ ਥੋੜ੍ਹਾ ਇੰਜੋਏ ਕਰਨ ਵਾਸਤੇ ਘੁੰਮਣਾ ਫਿਰਨਾ ਪਏਗਾ ਆਪਣੇ ਉਹਨਾਂ ਦੋਸਤਾਂ ਨੂੰ ਮਿਲਣਾ ਪਏਗਾ ਜਿਨ੍ਹਾਂ ਦੇ ਨਾਲ ਮਿਲ ਕੇ ਤੁਹਾਨੂੰ ਬੜੀ ਖੁਸ਼ੀ ਹੁੰਦੀ ਹੈ ਤੁਸੀਂ ਹੱਸਦੇ ਖੇਡਦੇ ਹੋ ਬੜੀਆਂ ਸਾਰੀਆਂ ਗੱਲਾਂ ਕਰਦੇ ਹੋ ਅਤੇ ਆਪਣੀਆਂ ਯਾਦਾਂ ਨੂੰ ਤਾਜ਼ਾ ਕਰਦੇ ਹੋ ਇਹ ਤੋਂ ਵਧੀਆ ਕੀ

ਸਕਦਾ ਹੈ। ਉਹਨਾਂ ਦੋਸਤਾਂ ਦੇ ਨਾਲ ਟ੍ਰਿਪ ਦਾ ਪਲਾਨ ਬਣਾਓ, ਚਾਹੇ ਜਿੰਨੀ ਮਰਜ਼ੀ ਤੁਹਾਡੀ ਉਮਰ ਹੋ ਚੁੱਕੀ ਹੈ, ਪਰ ਤੁਸੀਂ ਘੁੰਮ ਤਾਂ ਸਕਦੇ ਹੋ ਨਾ। ਬਣਾਓ ਵੀ ਪਲਾਨ ਦੋਸਤਾਂ ਦੇ ਨਾਲ ਟ੍ਰਿਪ ਦਾ, ਜਾਓ ਘੁੰਮਣ ਫਿਰਨ ਅਤੇ ਇੰਜੋਏ ਕਰੋ, ਕਿਉਂਕਿ ਲਾਈਫ ਵਿੱਚ ਫੰਕਸ਼ਨ ਤੋਂ ਇਲਾਵਾ ਨਾ, ਫੰਕਸ਼ਨ ਤੋਂ ਇਲਾਵਾ ਫੰਕਸ਼ਨ ਨਹੀਂ ਕਰਨਾ ਚਾਹੀਦਾ। ਲਓ ਜੀ, ਫੰਕਸ਼ਨ ਤੋਂ ਮੈਨੂੰ ਨਾ ਇੱਕ ਜੋਕ ਯਾਦ ਆ ਗਿਆ। ਮੈਂ ਨਾ ਉਹਨੇ ਬੈਠੀ ਸੀ ਅਤੇ ਮੇਰੇ ਇੱਕ ਦੋਸਤ ਨੇ ਨਾ ਮੈਨੂੰ ਜੋਕ ਸੁਣਾਇਆ। ਪਹਿਲਾਂ ਨਾ 2 ਮਿੰਟ ਮੈਂ ਜੋਕ ਸੁਣਿਆ ਕਿ ਐਕਚੁਅਲ ਜੋਕ ਹੈ ਕੀ ਹੈ, ਪਰ ਜਦੋਂ ਜੋਕ ਸੁਣਿਆ ਤਾਂ ਮੈਂ ਕਿਹਾ ਯਾਰ ਇਹ ਤਾਂ ਸੱਚੀ ਦੇ ਵਿੱਚ ਰਿਐਲਿਟੀ ਹੈ। ਇੱਕ ਵਾਰ ਕੀ ਹੁੰਦਾ, ਇੱਕ ਨਾ ਪਤਨੀ 3 ਘੰਟੇ ਲਾ ਕੇ ਨਾ ਬਿਊਟੀ ਪਾਰਲਰ ਵਿੱਚ ਨਾ ਘਰ ਆਉਂਦੀ ਹੈ, ਮਤਲਬ 3 ਘੰਟੇ ਬਿਊਟੀ ਪਾਰਲਰ 'ਤੇ ਲਗਾ ਕੇ ਨਾ ਘਰ ਆਉਂਦੀ ਹੈ। ਪਤਨੀ ਨਾ ਬੜੇ ਖੁਸ਼ ਹੋ ਕੇ ਕਹਿੰਦੀ ਹੈ, ਦੇਖੋ ਜੀ ਮੈਂ ਕਿਹੋ ਜਿਹੀ ਲੱਗ ਰਹੀ ਹਾਂ, ਬੜੀ ਖੁਸ਼ ਹੋ ਕੇ ਬੋਲਦੀ ਵੀ ਹੈ, ਦੇਖੋ ਦੇਖੋ ਦੱਸੋ ਮੈਨੂੰ ਜਲਦੀ ਮੈਂ ਕਿਹੋ ਜਿਹੀ ਲੱਗ ਰਹੀ ਹਾਂ। ਉੱਥੇ ਉਹਦਾ ਘਰ ਵਾਲਾ ਡਰ ਜਾਂਦਾ, ਹਾਏ ਵਿਚਾਰਾ ਡਰਦਾ ਡਰਦਾ ਕਹਿੰਦਾ, ਤੂੰ ਨਾ ਬਿਲਕੁਲ ਨਵੀਂ ਨਕੋਰ ਪਤਨੀ ਵਰਗੀ ਲੱਗ ਰਹੀ ਹੈ। ਪਤਨੀ ਕਹਿੰਦੀ, ਸੱਚੀ? ਫਿਰ ਤੁਸੀਂ ਨਾ ਮੈਨੂੰ ਘੁੰਮਾਉਣ ਲੈ ਕੇ ਚਲੋ ਕਿਤੇ, ਪਲੀਜ਼ ਪਲੀਜ਼ ਪਲੀਜ਼ ਕਿਤੇ ਘੁੰਮਾਉਣ ਲੈ ਕੇ ਚਲੋ, ਕਿਉਂਕਿ ਮੈਂ ਬਹੁਤ ਜ਼ਿਆਦਾ ਸੋਹਣੀ ਲੱਗਦੀ ਪਈ ਹਾਂ। ਬਸ ਇੰਨੀ ਜਿਹੀ ਗੱਲ ਸੀਗੀ, ਪਤੀ ਨੇ ਉਹ ਜਵਾਬ ਦਿੱਤਾ ਕਿ ਪਤੀ ਕਹਿਣ ਲੱਗਾ, ਤੂੰ ਨਾ ਘਰ ਹੀ ਰਹਿ, ਮੈਂ ਪਹਿਲਾਂ ਵਾਲੀ ਨੂੰ ਨਾ ਲੱਭਣ ਚੱਲਿਆ। ਅਤੇ ਇਹ ਗੱਲ ਪਤਾ ਉਹਨੇ ਕਿੱਦਾਂ ਕਹੀ ਹੈ, ਆਪਣੀ ਜੇਬ 'ਤੇ ਹੱਥ ਰੱਖ ਕੇ, ਯਾਨੀ ਕਿ ਆਪਣੇ ਪਰਸ 'ਤੇ ਹੱਥ ਰੱਖ ਕੇ ਕਹਿੰਦਾ ਕਿ ਤੂੰ ਨਾ ਇੱਥੇ ਰਹਿ, ਮੈਂ ਨਾ ਨਵੀਂ ਵਾਲੀ ਨਹੀਂ ਪੁਰਾਣੀ ਵਾਲੀ ਨੂੰ ਲੱਭਣ ਚੱਲਿਆ, ਕਿਉਂਕਿ ਉਹਦੇ ਨਾਲ ਖਰਚਾ ਬਹੁਤ ਬਚੇਗਾ। ਦੇਖ ਲਓ ਦੋਸਤੋ, ਮੈਨੂੰ ਇਹ ਨਹੀਂ ਸਮਝ ਆਉਂਦਾ, ਦੇਖੋ ਹੁਣ ਬਿਊਟੀ ਪਾਰਲਰ ਦੇ ਵਿੱਚ ਅਗਲੀ ਤਿਆਰ ਹੋ ਕੇ ਆਈ ਹੈ, ਅਤੇ ਫਿਰ ਇਹ ਸੱਜਣਾ ਤਾਂ ਬਣਦਾ ਹੈ ਨਾ, ਅਤੇ ਸੱਜਣਾ ਸਵਰਨਾ ਤਾਂ ਕੁੜੀਆਂ ਦਾ ਪਹਿਲਾ ਸ਼ੌਂਕ ਹੈ। ਬਟ ਮੈਨੂੰ ਅੱਜ ਕੱਲ੍ਹ ਇਹ ਨਹੀਂ ਪਤਾ ਚੱਲਦਾ ਕਿ ਬਿਊਟੀ ਪਾਰਲਰ ਵਾਲੇ ਕੁੜੀਆਂ ਨੂੰ ਬਦਲ ਕੇ ਉਹ ਦਿੰਦੇ ਰਹੇ, ਯਾਨੀ ਕਿ ਉਹ ਜਾਂਦੀ ਹੈ ਕੁਝ ਹੋਰ ਬਣ ਕੇ ਹੈ, ਆਉਂਦੀ ਅਪਸਰਾ ਬਣ ਕੇ ਹੈ। ਇਹ ਤਾਂ ਬੜੀ ਅਲੱਗ ਜਿਹੀ ਗੱਲ ਹੈ ਨਾ। ਬਾਅਦ ਵਿੱਚ ਬੰਦੇ ਪਰੇਸ਼ਾਨ ਹੋ ਜਾਂਦੇ ਨੇ ਕਿ ਯਾਰ ਇੰਨਾ ਪੈਸਾ ਲਾਇਆ ਵੀ ਅਤੇ ਦੇਖੋ ਆਇਆ ਵੀ ਕੀ। ਨਹੀਂ ਨਹੀਂ ਨਹੀਂ ਜੀ, ਕੁੜੀਆਂ ਬਹੁਤ ਸੋਹਣੀਆਂ ਹੁੰਦੀਆਂ, ਨੈਚੁਰਲ 'ਚ ਬੜੀਆਂ ਜ਼ਿਆਦਾ ਸੋਹਣੀਆਂ ਹੁੰਦੀਆਂ ਨੇ, ਇੰਨੀ ਜ਼ਿਆਦਾ ਮੇਕਅਪ ਦੀ ਜ਼ਰੂਰਤ ਨਹੀਂ ਹੈ। ਇੱਥੇ ਮੈਂ ਬਿਊਟੀ ਪਾਰਲਰ ਵਾਲਿਆਂ ਨੂੰ ਇੱਕ ਗੱਲ ਜ਼ਰੂਰ ਕਹੂੰਗੀ ਕਿ ਪਲੀਜ਼ ਕਿਸੇ ਦਾ ਇੰਨਾ ਜ਼ਿਆਦਾ ਮੇਕਅਪ ਵੀ ਨਾ ਕਰ ਦਿਓ ਕਿ ਬੰਦਾ ਨਾ ਪੂਰਾ ਪਹਿਚਾਣ ਤੋਂ ਹੀ ਬਾਹਰ ਆ ਜਾਵੇ। ਬਸ ਫਿਰ ਕੀ ਹੈ ਜੀ, ਮਰਦਾਂ ਦੇ ਯਾਨੀ ਕਿ ਜੋ ਹਸਬੈਂਡਸ ਹੁੰਦੇ ਨੇ, ਜਿਹੜੇ ਜੈਂਟਸ ਹੁੰਦੇ ਨੇ, ਉਹ ਤਾਂ ਇਸੇ ਗੱਲ ਨੂੰ ਪਰੇਸ਼ਾਨ ਲੈਂਦੇ ਨੇ, ਯਾਰ ਬਿਊਟੀ ਪਾਰਲਰ ਜਾਣਾ ਹੁਣ ਇਹਦੇ ਲਈ ਵੀ ਵੱਖਰਾ ਪੈਸਾ ਦੇਣਾ ਪਏਗਾ। ਇਹ ਜੀ ਇੱਕ ਅਲੱਗ ਗੱਲ ਹੀ ਹੈ, ਇੱਕ ਅਲੱਗ ਹੀ ਪਰੇਸ਼ਾਨੀ ਹੈ, ਪਰ ਹਰ ਗੱਲ ਘੁੰਮ ਕੇ ਜਨਾਨੀਆਂ 'ਤੇ ਕਿਉਂ ਆ ਜਾਂਦੀ ਹੈ, ਇਹ ਇੱਕ ਵੱਡਾ ਸਵਾਲ ਬਣਦਾ ਹੈ ਜੀ। ਇੱਕ ਹੋਰ ਗੱਲ ਇੱਦਾਂ ਦੀ ਮੈਨੂੰ ਫਿਰ ਯਾਦ ਆਈ ਹੈ, ਅਤੇ ਉਹਦੇ ਵਿੱਚ ਪਤਾ ਕੀ ਹੁੰਦਾ, ਅਤੇ ਇੱਕ ਨਾ ਬੰਦਾ ਨਾ ਕਹਿੰਦਾ, ਮਤਲਬ ਕਿ ਇਹ ਨਾ ਅੱਜ ਕੱਲ੍ਹ ਦੇ ਜ਼ਮਾਨੇ ਤੱਕ ਸਭ ਤੋਂ ਬੜਾ ਸੱਚ ਵਾਂਗ ਹੀ ਹੈ। ਇੱਕ ਬੰਦਾ ਕਹਿੰਦਾ ਕਿ ਭਾਅ ਜੀ ਮੋਬਾਈਲ ਅਤੇ ਪਤਨੀ ਵਿੱਚ ਕੀ ਫਰਕ ਹੈ? ਹੁਣ ਤੁਸੀਂ ਸੋਚੋ ਕਿ ਮੋਬਾਈਲ ਅਤੇ ਪਤਨੀ ਵਿੱਚ ਕੀ ਫਰਕ ਹੋ ਸਕਦਾ? ਉਹ ਵਿਆਹੇ ਬੰਦੇ ਨੇ ਬੜਾ ਵਧੀਆ ਜਵਾਬ ਦਿੱਤਾ, ਉਹ ਕਹਿੰਦਾ ਕੋਈ ਫਰਕ ਨਹੀਂ ਹੁੰਦਾ, ਦੋਵੇਂ ਹੱਥ ਵਿੱਚ ਰਹਿਣ ਤਾਂ ਬੰਦਾ ਸੇਫ ਰਹਿੰਦਾ, ਜੇ 1 ਮਿੰਟ ਵੀ ਗਲਤੀ ਨਾਲ ਇੱਧਰ ਉੱਧਰ ਹੋ ਜਾਣ ਤਾਂ ਬੰਦੇ ਦਾ ਸਾਰਾ ਡੇਟਾ ਡਿਲੀਟ ਹੋ ਸਕਦਾ ਅਤੇ ਬੰਦੇ ਦਾ ਜੇਬ ਪੂਰੀ ਦੀ ਪੂਰੀ ਖਾਲੀ ਹੋ ਸਕਦੀ ਹੈ। ਕਹਿਣ ਦਾ ਮਤਲਬ ਇਹ ਹੈ ਕਿ ਜੇ ਬੰਦੇ ਦਾ ਪੈਸਾ ਜਿਹੜਾ ਹੈ, ਮਤਲਬ ਕਿ ਅਗਰ ਬੰਦਾ ਜਨਾਨੀ ਬੰਦੇ ਦੀ ਕੰਟਰੋਲ ਦੇ ਵਿੱਚ ਹੈ ਅਤੇ ਮਤਲਬ ਜੋ ਕਹਿ ਰਿਹਾ ਜਨਾਨੀ ਸੁਣਦੀ ਪਈ ਤਾਂ ਠੀਕ ਹੈ, ਜਿੱਥੇ ਹੀ ਬੰਦੇ ਨੇ ਥੋੜ੍ਹੀ ਢਿੱਲ ਦਿੱਤੀ ਨਾ ਕਿ ਜਾ ਯਾਰ ਅੱਜ ਤੈਨੂੰ ਆਜ਼ਾਦੀ ਹੈ, ਜਨਾਨੀਆਂ ਸਭ ਤੋਂ ਪਹਿਲਾਂ ਗੱਲ ਪਤਾ ਕੀ ਹੁੰਦੀ ਹੈ, ਚਲੋ ਚਲੋ ਫਿਰ ਕਿਤੇ ਘੁੰਮਣ ਚੱਲ ਗਏ, ਮੈਨੂੰ ਨਾ ਸ਼ੋਪਿੰਗ ਕਰਾ ਦਿਉ ਅਤੇ ਮੈਨੂੰ ਨਾ ਇੱਥੇ ਲੈ ਜਾਓ। ਬਸ ਫਿਰ ਬੰਦਾ ਨਾ ਦਿਲ 'ਤੇ ਵੀ ਹੱਥ ਰੱਖਦਾ ਅਤੇ ਇੱਕ ਹੱਥ ਆਪਣੀ ਜੇਬ 'ਤੇ ਰੱਖਦਾ ਹੈ ਕਿ ਯਾਰ ਹੁਣ ਤਾਂ ਮੇਰਾ ਗਿਆ, ਹੁਣ ਦਿਲ 'ਤੇ ਹੱਥ ਇਸ ਕਰਕੇ ਰੱਖਦਾ ਕਿ ਐਡਾ ਵੱਡਾ ਬਿੱਲ ਆਏਗਾ, ਅਤੇ ਜੇਬ 'ਤੇ ਹੱਥ ਇਸ ਕਰਕੇ ਰੱਖਦਾ ਕਿਉਂਕਿ ਪਰਸ ਦੇ ਵਿੱਚੋਂ ਯਾਨੀ ਕਿ ਜੇਬ 'ਤੇ ਜਾਣ ਵਾਲੇ ਪੈਸੇ ਫਿਰ ਕਦੀ ਮੁੜ ਕੇ ਨਹੀਂ ਆਉਣ ਵਾਲੇ। ਸਲੋ ਜੀ, ਇਹ ਨਾ ਇਹ ਗੱਲਾਂ ਤਾਂ ਬੜੀਆਂ ਲੋਜਿਕ ਦੀਆਂ ਅਤੇ ਇੱਕ ਸਮਾਜ ਦਾ ਸੱਚ ਵੀ ਹੈ, ਪਰ ਇਹਨੂੰ ਸਮਝਣਾ ਵੀ ਬਹੁਤ ਜ਼ਰੂਰੀ ਹੈ। ਵੈਸੇ ਇੱਦਾਂ ਹੈ ਕਿ ਚਲੋ ਜਨਾਨੀਆਂ ਨੂੰ ਖੁਸ਼ ਰੱਖਣਾ ਚਾਹੀਦਾ, ਕਦੀ ਕਦੀ ਇੱਦਾਂ ਦੀ ਇੱਦਾਂ ਵੀ ਨਾ ਕਰੋ ਕਿ ਕਦੀ ਉਹਨਾਂ ਨੂੰ ਕੁਛ ਲੈ ਕੇ ਨਾ ਦਿਉ, ਨਹੀਂ ਮਾੜੀ ਗੱਲ ਹੈ ਨਾ। ਸਲੋ ਇਹ ਸਿਲਸਿਲਾ ਇਸੇ ਤਰੀਕੇ ਨਾਲ ਚੱਲਦਾ ਰਹੇਗਾ, ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲਦਾ ਰਹੇਗਾ, ਤੁਸੀਂ ਕਿਤੇ ਨਹੀਂ ਜਾਣਾ, ਹੁਣ ਇੰਜੋਏ ਕਰੋ ਜੀ ਦਲਜੀਤ ਦੋਸਾਂਝ ਦੀ ਆਵਾਜ਼ ਵਿੱਚ ਇੱਕ ਬਿਊਟੀਫੁਲ ਜਿਹਾ ਟਰੈਕ।

ਜੀ ਟਾਈਮ ਦਾ ਤਾਂ ਪਤਾ ਨਹੀਂ, ਲੇਕਿਨ ਮੁੰਡੇ ਨੰਬਰ ਜ਼ਰੂਰ ਮੰਗ ਲੈਂਦੇ ਹੈ। ਚਲੋ ਇਹ ਜੀ ਹੋ ਗਿਆ ਜੀ ਮਜ਼ਾਕ ਇੱਕ ਹਿਸਾਬ ਦਾ। ਪਰ ਦੇਖੋ ਨਾ, ਗੱਲ ਇੱਦਾਂ ਕਿ ਜਦੋਂ ਵੀ ਗੱਲ ਕੋਈ ਵੀ ਆਉਂਦੀ, ਕੋਈ ਵੀ ਮਜ਼ਾਕ ਆਉਂਦਾ ਹੈ, ਉਹਨਾਂ ਸਾਰੇ ਮਜ਼ਾਕ ਨੂੰ ਹਮੇਸ਼ਾ ਇਹ ਕੁੜੀਆਂ ਦੇ ਮਜ਼ਾਕ ਨਾਲ ਕਿਉਂ ਜੋੜਿਆ ਜਾਂਦਾ, ਇਹ ਸਵਾਲ ਹਮੇਸ਼ਾ ਮੇਰੇ ਮਨ ਦੇ ਵਿੱਚ ਰਹੇਗਾ। ਬਟ ਹਾਂ, ਕਦੀ ਤੁਹਾਨੂੰ ਲੱਗੇ ਕਿ ਇਹਦਾ ਜਵਾਬ ਦੇਣਾ ਚਾਹੀਦਾ ਤਾਂ ਮੈਨੂੰ ਤੁਸੀਂ ਦੇ ਵੀ ਸਕਦੇ ਹੋ। ਪ੍ਰੋਗਰਾਮ ਲਵ ਯੂ ਜ਼ਿੰਦਗੀ ਚੱਲ ਰਿਹਾ ਜੀ, ਮੈਂ ਹਾਂ ਤੁਹਾਡੀ ਆਰ ਜੇ ਦੋਸਤ ਸੁਰਭੀ, ਔਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਜ ਬੜੀਆਂ ਸਾਰੀਆਂ ਗੱਲਾਂ ਕਰ ਰਹੇ ਹਾਂ। ਮੈਂ ਆਪਣੇ ਦਿਲ ਦੀਆਂ ਗੱਲਾਂ ਵੀ ਕਰ ਰਹੀ ਹਾਂ, ਇਸ ਦੇ ਨਾਲ ਅਸੀਂ ਗੱਲਾਂ ਕਰ ਰਹੇ ਹਾਂ ਬਹੁਤ ਸਾਰੀਆਂ ਫਨੀ ਵੀ, ਉਮੀਦ ਕਰਦੀ ਤੁਹਾਨੂੰ ਹਾਸਾ ਆ ਰਿਹਾ ਹੋਏਗਾ, ਔਰ ਇਸ ਦੇ ਨਾਲ ਆਪਾਂ ਇੰਸਪੀਰੇਸ਼ਨ ਗੱਲਾਂ ਵੀ ਕਰ ਰਹੇ ਹਾਂ। ਸੋ ਜੋਕ ਦੀ ਅਸੀਂ ਗੱਲ ਕਰ ਰਹੇ ਸੀ, ਅਤੇ ਜੋਕ ਮੈਨੂੰ ਇੱਕ ਹੋਰ ਜ਼ਿਆਦਾ ਯਾਦ ਆ ਗਿਆ, ਸੋਚਿਆ ਫਿਰ ਤੁਹਾਨੂੰ ਸੁਣਾ ਹੀ ਦਿੱਤਾ ਜਾਏ।

ਜੀ ਹਾਂ, ਇੱਕ ਜੋਕ ਮੈਨੂੰ ਜੋ ਯਾਦ ਆਇਆ ਉਹ ਹੈ ਮੋਬਾਈਲ ਫੋਨ 'ਤੇ। ਗੱਲ ਇੱਦਾਂ ਹੈ ਕਿ ਮੋਬਾਈਲ ਫੋਨ ਤਾਂ ਦੇਖੋ ਹਰ ਕਿਸੇ ਕੋਲ ਹੁੰਦਾ ਹੈ। ਮੈਂ ਬੜੇ ਸਾਰੇ ਫੋਨ ਦੇਖੇ ਹੈ ਲੋਕਾਂ ਦੇ ਫੋਨ 'ਤੇ ਨਾ, ਉਹਨਾਂ ਨੇ ਆਪਣੀ ਵਾਈਫ ਦਾ ਨਾਮ ਵੱਖਰੇ ਤਰੀਕੇ ਨਾਲ ਲਿਖਿਆ ਹੁੰਦਾ ਹੈ। ਕੁਝ ਹਸਬੈਂਡ ਐਸੇ ਹੁੰਦੇ ਨੇ ਜਿਨ੍ਹਾਂ ਨੇ ਆਪਣੀ ਵਾਈਫ ਲਈ ਇੱਕ ਰਿੰਗ ਟੋਨ ਵੀ ਲਾਈ ਹੁੰਦੀ ਹੈ। ਹੁਣ ਰਿੰਗ ਟੋਨ ਲਗਾਉਂਦੇ ਨੇ, ਪਤਾ ਚੱਲ ਜਾਂਦਾ ਕਿ ਉਹਨਾਂ ਦੀ ਵਾਈਫ ਦਾ ਫੋਨ ਆ ਗਿਆ। ਕਿੰਨਾ ਸਵੀਟ ਹੈ ਨਾ, ਕਿੰਨਾ ਮਤਲਬ ਅੱਛਾ ਲੱਗਦਾ ਸੁਣਨ 'ਤੇ ਨਾ। ਬਸ ਇੱਦਾਂ ਹੀ ਨਾ, ਕਿਸੇ ਨੇ ਇੱਕ ਵਾਰੀ ਨਾ ਇੱਕ ਬੰਦੇ ਨੂੰ ਪੁੱਛ ਹੀ ਲਿਆ, ਕਹਿੰਦੇ ਕਿ ਇੱਕ ਦੋਸਤ ਦੂਸਰੇ ਦੋਸਤ ਨੂੰ ਪੁੱਛ ਗਿਆ ਕਿ ਯਾਰ ਤੂੰ ਆਪਣੇ ਫੋਨ 'ਤੇ ਪਤਨੀ ਦੇ ਫੋਨ ਆਉਣ 'ਤੇ ਕਿਹੜੀ ਰਿੰਗ ਟੋਨ ਲਾਈ ਹੈ? ਹੁਣ ਜਦੋਂ ਭਾਬੀ ਜੀ ਦਾ ਫੋਨ ਆਉਂਦਾ ਹੈ ਤਾਂ ਕਿਹੜੀ ਰਿੰਗ ਟੋਨ ਵੱਜਦੀ ਹੈ? ਤੂੰ ਕਿਹੜੀ ਰਿੰਗ ਟੋਨ ਲਾਈ, ਮੈਨੂੰ ਵੀ ਦੱਸ, ਮੈਂ ਵੀ ਲਾਉਣੀ ਹੈ। ਦੂਜਾ ਦੋਸਤ ਕਹਿੰਦਾ, ਉਹ ਭਰਾਵਾ ਮੈਂ ਕੋਈ ਗਾਣਾ ਛਾਣਾ ਨਹੀਂ ਲਾਇਆ, ਨਾ ਮੈਂ ਕੋਈ ਰਿੰਗ ਟੋਨ ਲਾਈ ਹੈ, ਮੈਂ ਤਾਂ ਪੁਲਿਸ ਦਾ ਹੂਟਰ ਲਗਾਇਆ। ਘੱਟੋ ਘੱਟ ਬੰਦਾ ਪਹਿਲਾਂ ਹੀ ਅਲਰਟ ਹੋ ਜਾਂਦਾ ਹੈ ਕਿ ਖਤਰਾ ਆ ਰਿਹਾ। ਮੈਨੂੰ ਇਹ ਨਹੀਂ ਸਮਝ ਆਉਂਦਾ, ਰਿੰਗ ਟੋਨ ਦੇਖ ਲਓ, ਪੁਲਿਸ ਦੀ ਹੂਟਰ ਲਗਾ ਦਿੱਤਾ ਉਹਨਾਂ ਨੇ, ਤਾਂ ਕਿ ਇਹ ਪਤਾ ਚੱਲ ਜਾਏ ਕਿ ਫੋਨ ਕਿੱਦਾਂ ਆਇਆ, ਖਤਰੇ ਦਾ ਫੋਨ ਆ ਗਿਆ ਜੀ। ਹੁਣ ਇਹ ਫੋਨ ਚੱਕਣਾ ਹੈ ਕਿ ਨਹੀਂ ਚੱਕਣਾ, ਇਹ ਤਾਂ ਬੰਦੇ 'ਤੇ ਡਿਪੈਂਡ ਹੈ। ਅਤੇ ਸੋਚੋ ਉਹ ਬੰਦਾ ਕੰਮ ਕਰ ਰਿਹਾ ਹੋਵੇ ਅਤੇ ਨਾਲ ਫੋਨ ਪਿਆ ਹੋਵੇ, ਨਾਲ ਹੀ ਫੋਨ ਵੱਜਣਾ ਸ਼ੁਰੂ ਹੋ ਜਾਏ ਸਾਇਰਨ, ਅਤੇ ਲੋਕ ਤਾਂ ਡਰਦੇ ਮਾਰੇ ਇੱਧਰ ਉੱਧਰ ਹੋ ਜਾਣਗੇ, ਕਿਤੇ ਪੁਲਿਸ ਹੀ ਆ ਗਈ ਹੈ। ਫਿਲਹਾਲ ਪਤਨੀ ਖਤਰਾ ਨਹੀਂ ਹੈ, ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦੇਵਾਂ, ਇਹ ਜਸਟ ਇੱਕ ਜੋਕ ਹੈ। ਜੋਕ ਪਤਨੀਆਂ ਜਿੰਨੀਆਂ ਵੀ ਨੇ ਜਾਂ ਜਿੰਨੀਆਂ ਵੀ ਲੇਡੀਜ਼, ਇਸ ਗੱਲ ਦਾ ਬੁਰਾ ਨਾ ਮੰਨਿਓ ਬਿਲਕੁਲ ਵੀ, ਇੱਕ ਮਜ਼ਾਕ ਹੈ ਔਰ ਮਜ਼ਾਕ ਦੇ ਵਿੱਚ ਦੇਖ ਲਓ ਇੱਦਾਂ ਦੀ ਗੱਲਾਂ ਲਗਾਈਆਂ ਜਾਂਦੀਆਂ ਨੇ। ਬਟ ਕੁਝ ਹਸਬੈਂਡ ਰੇਲੀ ਦੇ ਵਿੱਚ ਬਹੁਤ ਜ਼ਿਆਦਾ ਕੇਅਰਿੰਗ ਹੁੰਦੇ ਨੇ, ਉਹਨੇ ਬੜੀ ਅੱਛੀ ਰਿੰਗ ਟੋਨ ਲਾਈਆਂ ਹੁੰਦੀਆਂ ਨੇ, ਪਿਆਰੀਆਂ ਪਿਆਰੀਆਂ ਲਾਈਆਂ ਹੁੰਦੀਆਂ, ਬੜੇ ਸੋਹਣੇ ਸੋਹਣੇ ਨਾਮ ਵੀ ਲਿਖੇ ਹੁੰਦੇ ਨੇ, ਕਿਸੇ ਨੇ ਤਾਂ ਆਫਤ ਹੀ ਨਾਮ ਲਿਖਿਆ ਹੁੰਦਾ, ਮਤਲਬ ਕੁਝ ਵੀ ਹੈ ਨਾ, ਕੋਈ ਲਿਖਦਾ ਖਤਰਾ, ਕੋਈ ਲਿਖਦਾ ਦਿਲ ਥਾਮ ਕੇ ਬੈਠ ਜਾਓ, ਮਤਲਬ ਨਾ ਕੁਛ ਵੀ ਲਿਖ ਸਕਦੇ ਤੁਸੀਂ, ਕੁਛ ਵੀ ਲਿਖ ਸਕਦੇ ਹੋ, ਇਹ ਤਾਂ ਜੀ ਜ਼ਿੰਦਗੀ ਹੈ। ਦੇਖੋ ਹਾਸਾ ਮਜ਼ਾਕ ਹੀ ਹੈ। ਅੱਛਾ, ਲੇਡੀਜ਼ ਵੀ ਪਤਾ ਕੀ ਕਰਦੀਆਂ ਨੇ, ਕੁਛ ਜੋ ਵਾਈਫਸ ਨੇ ਮੈਂ ਦੇਖਿਆ ਕਿ ਪਹਿਲਾਂ ਤਾਂ ਨਾ ਆਪਣੇ ਹਸਬੈਂਡ ਦਾ ਨਾਮ ਬੜਾ ਵਧੀਆ ਲਿਖੇ ਤਰੀਕੇ ਨਾਲ ਲਿਖਿਆ ਹੋਏਗਾ ਕਿ ਪਤੀ ਦੇਵ ਕਰਕੇ, ਮਿਸਟਰ ਹਸਬੈਂਡ ਕਰਕੇ, ਜਾਂ ਮਿਸਟਰ ਕਰਕੇ ਪਿੱਛੇ ਉਹਨਾਂ ਦੀ ਕਾਸਟ ਲਿਖੀ ਹੋਏਗੀ ਜਾਂ ਜਾਨ ਲਿਖਿਆ ਹੋਏਗਾ, ਬੜੀਆਂ ਸਾਰੀਆਂ ਚੀਜ਼ਾਂ ਲਿਖੀਆਂ ਹੋਣਗੀਆਂ। ਅਤੇ ਬਾਅਦ 'ਚ ਜਦੋਂ ਹਸਬੈਂਡ ਨਾਲ ਲੜਾਈ ਹੋ ਜਾਣਾ, ਫਿਰ ਅਲੱਗ ਅਲੱਗ ਤਰੀਕੇ ਦੇ ਨਾਮ ਲਿਖ ਦਿੰਦੀਆਂ ਨੇ, ਜਿਵੇਂ ਲਿਖ ਦਿੰਦੀ ਨੇ, ਖੜੂਸ, ਕੁਛ ਲਿਖ ਦਿੰਦੀਆਂ ਨੇ ਕੰਜੂਸ, ਮਤਲਬ ਇਹ ਡਿਪੈਂਡ ਹੈ ਜੀ ਮੂਡ 'ਤੇ। ਜੇ ਤਾਂ ਵਾਈਫ ਦਾ ਮੂਡ ਬਹੁਤ ਚੰਗਾ ਹੈ ਤਾਂ ਵੇ ਦਾ ਬਹੁਤ ਵਧੀਆ ਨਾਮ ਲਿਖਿਆ ਜਾਏਗਾ, ਜੇ ਨਹੀਂ ਚੰਗਾ ਹੈ ਤਾਂ ਵੀ ਤੁਹਾਡਾ ਨਾਮ ਜਿਹੜਾ ਚੇਂਜ ਕਰ ਦਿੱਤਾ ਜਾਏਗਾ, ਕੰਜੂਸ, ਜੋ ਵੀ ਮਨ 'ਚ ਆਏਗਾ, ਜੋ ਜਿਸ ਹਿਸਾਬ ਦਾ ਨੇਚਰ ਤੁਹਾਡਾ ਹੋਏਗਾ ਨਾ, ਉਸ ਹਿਸਾਬ ਦਾ ਤੁਹਾਡਾ ਨਾਮ ਫੋਨ 'ਤੇ ਹੋ ਜਾਏਗਾ। ਇਹ ਗੱਲ ਸੱਚੀ ਹੈ ਨਾ, ਮੈਨੂੰ ਪਤਾ ਹੈ ਬੜੇ ਸਾਰੇ ਲੋਕ ਇਹ ਨਾਲ ਸਹਿਮਤ ਹੋਣਗੇ ਮੇਰੀ ਗੱਲ ਦੇ ਨਾਲ, ਮੈਂ ਝੂਠ ਨਹੀਂ ਬੋਲਦੀ ਵੀ, ਮੈਂ

ਉਹ ਸਹੀ ਕਰਦੀ ਵੀ ਹੈ। ਬਿਲਕੁਲ ਸਹੀ ਗੱਲ ਹੈ ਜੀ। ਤਾਂ ਉਸ ਦੇ ਨਾਲ ਹੀ ਚਲੋ ਇੱਕ ਗੀਤ ਇੰਜੋਏ ਕਰਦੇ ਹਾਂ ਅਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਸੁਣਾਉਂਗੀ ਇੱਕ ਵਧੀਆ ਜਿਹਾ ਗਾਣਾ, ਨਹੀਂ ਇੱਕ ਵਧੀਆ ਜਿਹੀ ਇੰਸਪੀਰੇਸ਼ਨਲ ਸਟੋਰੀ।

ਆਸ ਪਾਸ ਮੀਲਾਂ ਤੱਕ ਕੋਈ ਵੀ ਇੱਕ ਅਜਿਹਾ ਰੁੱਖ ਨਹੀਂ ਸੀ ਜਿਸ ਦੀ ਛਾਂ ਹੇਠ ਉਹ ਬਜ਼ੁਰਗ ਦੋ ਪਲ ਸਾਹ ਲੈ ਸਕੇ। ਉਸ ਦਿਨ ਮਨਪ੍ਰੀਤ ਦੇ ਦਿਲ ਨੂੰ ਇੱਕ ਗੱਲ ਚੁੱਭ ਗਈ। ਉਸਨੇ ਆਪਣੇ ਆਪ ਨੂੰ ਸਵਾਲ ਕੀਤਾ, ਜੇ ਅੱਜ ਅਸੀਂ ਆਪਣੀ ਧਰਤੀ ਨੂੰ ਨੰਗਾ ਕਰ ਦਿੱਤਾ ਹੈ ਨਾ, ਤਾਂ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਛਾਂ ਕਿੱਥੋਂ ਮਿਲੇਗੀ? ਉਸੇ ਰਾਤ ਮਨਪ੍ਰੀਤ ਸੌ ਨਹੀਂ ਸਕਿਆ। ਉਸਨੇ ਫੈਸਲਾ ਕੀਤਾ ਕਿ ਉਹ ਸਿਰਫ ਗੱਲਾਂ ਨਹੀਂ ਕਰੇਗਾ, ਉਹ ਕੁਝ ਕਰਕੇ ਵੀ ਦਿਖਾਏਗਾ। ਪਰ ਦੋਸਤੋ, ਜਦੋਂ ਤੁਸੀਂ ਸਮਾਜ ਤੋਂ ਵੱਖਰਾ ਕੁਝ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਤਾਂ ਸਭ ਤੋਂ ਪਹਿਲਾਂ ਤੁਹਾਨੂੰ ਤਾਨੇ ਅਤੇ ਮਜ਼ਾਕ ਮਿਲਦਾ ਹੈ। ਮਨਪ੍ਰੀਤ ਇੱਕ ਸਧਾਰਨ ਪਰਿਵਾਰ ਤੋਂ ਸੀ, ਕੋਈ ਅਮੀਰ ਜ਼ਮੀਨਦਾਰ ਤਾਂ ਨਹੀਂ ਸੀਗਾ ਨਾ। ਉਸਨੇ ਆਪਣੀ ਜੇਬ ਖਰਚੀ ਵਿੱਚੋਂ ਪੈਸੇ ਬਚਾਉਣੇ ਸ਼ੁਰੂ ਕਰ ਦਿੱਤੇ ਸੀ। ਕੱਪੜੇ ਨਹੀਂ ਖਰੀਦੇ, ਦੋਸਤਾਂ ਦੇ ਨਾਲ ਪਾਰਟੀਆਂ ਛੱਡ ਦਿੱਤੀਆਂ ਅਤੇ ਉਹਨਾਂ ਦੇ ਪੈਸਿਆਂ ਨਾਲ ਨਰਸਰੀ ਤੋਂ ਛੋਟੇ ਛੋਟੇ ਬੂਟੇ ਨਾ ਖਰੀਦਣੇ ਸ਼ੁਰੂ ਕਰਤੇ। ਉਸਨੇ ਆਪਣੇ ਮੋਬਾਈਲ ਦੇ ਪਿੱਛੇ ਇੱਕ ਰੇੜੀ ਵਰਗਾ ਬਕਸਾ ਬਣਾਇਆ ਸੀ, ਸਾਈਕਲ ਦੇ ਪਿੱਛੇ ਬਕਸਾ ਬਣਾਇਆ। ਉਸ ਵਿੱਚ ਉਸਨੇ ਬੂਟੇ ਰੱਖੇ, ਹੱਥ ਵਿੱਚ ਕਈ ਰੱਖੀ, ਕਈ ਫੜੀ ਸੀ ਅਤੇ ਇਕੱਲਾ ਹੀ ਪਿੰਡ ਦੀਆਂ ਸੜਕਾਂ, ਸ਼ਮਸ਼ਾਨ ਘਾਟ ਅਤੇ ਸਰਕਾਰੀ ਸਕੂਲਾਂ ਵੱਲ ਨਿਕਲ ਪਿਆ। ਜਦੋਂ ਨਾ ਸੜਕ ਕਿਨਾਰੇ ਟੋਏ ਪੁੱਟ ਕੇ ਬੂਟੇ ਲਗਾਉਂਦਾ ਨਾ, ਤਾਂ ਲੰਘਣ ਵਾਲੇ ਲੋਕ ਹੱਸਦੇ ਸੀ। ਕੋਈ ਕਹਿੰਦਾ, ਲੋ ਇਹ ਤਾਂ ਪਾਗਲ ਹੋ ਗਿਆ, ਇਹ ਇਕੱਲਾ ਹੀ ਜੰਗਲ ਬਣਾਏਗਾ। ਕੋਈ ਕਹਿੰਦਾ, ਓਏ ਮੁੰਡਿਆ, ਤੂੰ ਬੂਟੇ ਤਾਂ ਲਗਾ ਰਿਹਾ ਪਰ ਇਹਨਾਂ ਨੂੰ ਪਾਣੀ ਕੌਣ ਪਾਏਗਾ? ਇਹ ਤਾਂ ਸੁੱਕ ਜਾਣਗੇ, ਤੇਰੀ ਮਿਹਨਤ ਬੇਕਾਰ ਹੋ ਜਾਏਗੀ। ਲੋਕਾਂ ਦੀਆਂ ਗੱਲਾਂ ਨਿਰਾਸ਼ ਕਰਨ ਵਾਲੀਆਂ ਸਨ, ਪਰ ਮਨਪ੍ਰੀਤ ਦਾ ਇੱਕੋ ਜਵਾਬ ਹੁੰਦਾ ਸੀ, ਮੇਰਾ ਕੰਮ ਬੀਜ ਬੀਜਣਾ ਹੈ। ਜੇ ਮੈਂ ਵੀ ਹਾਰ ਮੰਨ ਕੇ ਬਹਿ ਗਿਆ ਤੇ ਧਰਤੀ ਰੇਗਿਸਤਾਨ ਬਣ ਜਾਏਗੀ, ਫਿਰ ਕੀ ਸੀਗਾ? ਕਹਿੰਦੇ ਨੇ ਕਿ ਜੇ ਤੁਹਾਡੀ ਨੀਅਤ ਸਾਫ਼ ਹੋਵੇ ਨਾ, ਤਾਂ ਕਾਇਨਾਤ ਵੀ ਤੁਹਾਡਾ ਸਾਥ ਦੇਣ ਲੱਗ ਪੈਂਦੀ ਹੈ। ਮਨਪ੍ਰੀਤ ਨੇ ਸਿਰਫ ਬੂਟੇ ਲਗਾਏ ਨਹੀਂ, ਬਲਕਿ ਸਵੇਰੇ 4 ਵਜੇ ਉੱਠ ਕੇ ਆਪਣੇ ਸਾਈਕਲ 'ਤੇ ਪਾਣੀ ਦੀਆਂ ਕੈਨੀਆਂ ਲੱਦ ਕੇ ਹਰ ਇੱਕ ਬੂਟੇ ਨੂੰ ਖੁਦ ਪਾਣੀ ਦਿੱਤਾ। ਉਸਨੇ ਬੂਟਿਆਂ ਨੂੰ ਬਚਾਇਆ ਅਤੇ ਉਸਨੂੰ ਬੱਚਿਆਂ ਵਾਂਗ ਪਾਲਿਆ। ਹੌਲੀ ਹੌਲੀ ਕੀ ਹੋਇਆ, ਚਮਤਕਾਰ ਹੋਣ ਲੱਗਾ। ਜਿਹੜੇ ਬੂਟੇ ਉਸਨੇ 2-3 ਸਾਲ ਪਹਿਲਾਂ ਲਗਾਏ ਸੀ ਨਾ, ਉਹ ਹੁਣ ਵੱਡੇ ਹੋ ਕੇ ਹਰੇ ਭਰੇ ਰੁੱਖ ਬਣ ਗਏ ਸੀਗੇ ਅਤੇ ਸੜਕਾਂ 'ਤੇ ਠੰਡੀ ਛਾਂ ਦੇਣ ਲੱਗ ਪਏ। ਜਦੋਂ ਪਿੰਡ ਦੇ ਲੋਕਾਂ ਨੇ ਦੇਖਿਆ ਕਿ ਇੱਕ ਨੌਜਵਾਨ ਦੀ ਪਾਗਲਪਨ ਨੇ ਪੂਰੇ ਪਿੰਡ ਦੀ ਨੁਹਾਰ ਬਦਲ ਦਿੱਤੀ ਹੈ, ਤਾਂ ਲੋਕਾਂ ਦਾ ਸਿਰ ਸ਼ਰਮ ਨਾਲ ਚੁੱਕਿਆ। ਜਿਹੜੇ ਲੋਕ ਹੱਸਦੇ ਸਨ, ਉਹ ਹੁਣ ਮਨਪ੍ਰੀਤ ਦੇ ਨਾਲ ਕਹੀਆਂ ਲੈ ਕੇ ਨਾ ਖੜ੍ਹੇ ਹੋਣ ਲੱਗ ਪਏ। ਨੌਜਵਾਨ ਦੀ ਇੱਕ ਟੋਲੀ ਬਣ ਗਈ ਹੈ। ਮਨਪ੍ਰੀਤ ਇਸ ਮੁਹਿੰਮ ਨੂੰ ਅਜਿਹਾ ਜ਼ੋਰ ਫੜਿਆ ਕਿ ਅੱਜ ਮਾਨਸਾ ਅਤੇ ਪੰਜਾਬ ਦੇ ਵੱਖ ਵੱਖ ਹਿੱਸਿਆਂ 'ਚ 50,000 ਤੋਂ ਵੱਧ ਰੁੱਖ ਲਗਾਏ ਜਾ ਚੁੱਕੇ ਹਨ। ਜੀ ਹਾਂ, ਮਨਪ੍ਰੀਤ ਦੀ ਕਹਾਣੀ 'ਚ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਇਸ ਕਰਕੇ ਸਾਨੂੰ ਵੀ ਮਨਪ੍ਰੀਤ ਵਰਗਾ ਜਜ਼ਬਾ ਰੱਖਣਾ ਚਾਹੀਦਾ ਹੈ ਅਤੇ ਆਪਣੇ ਆਪ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਕਿਉਂ? ਕਿਉਂਕਿ ਜਦੋਂ ਅਸੀਂ ਕੁਝ ਠਾਣ ਲੈਂਦੇ ਹਾਂ ਨਾ, ਫਿਰ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਜਦੋਂ ਅਸੀਂ ਕੁਝ ਨਹੀਂ ਠਾਣਦੇ ਨਾ, ਫਿਰ ਕੁਝ ਵੀ ਨਹੀਂ ਹੋ ਸਕਦਾ। ਮਨਪ੍ਰੀਤ ਸਾਨੂੰ ਇਹੀ ਸਿਖਾਉਂਦਾ ਹੈ। ਅੱਗੇ ਹੋਰ ਵੀ ਮਨਪ੍ਰੀਤ ਬਾਰੇ ਮੈਂ ਗੱਲ ਕਰਾਂਗੀ, ਪਰ ਇੱਕ ਗੀਤ ਜ਼ਰੂਰ ਸੁਣਦੇ ਹਾਂ।

ਜੀ ਹਾਂ ਦੋਸਤੋ, ਆਪਣੀ ਪਹਿਚਾਣ ਸਾਨੂੰ ਖੁਦ ਹੀ ਬਣਾਉਣੀ ਪੈਂਦੀ ਹੈ। ਅਸੀਂ ਕਿਹੋ ਜਿਹਾ ਕੌਣ ਹਾਂ ਅਸੀਂ ਇਹ ਖੁਦ ਜਾਣਨਾ ਪੈਂਦਾ ਹੈ। ਜਿਵੇਂ ਮਨਪ੍ਰੀਤ ਨੇ ਜਾਣਿਆ, ਮਨਪ੍ਰੀਤ ਜਿਸ ਨੂੰ ਮੈਂ ਪਹਿਲਾਂ ਸਟਾਰਟਿੰਗ 'ਚ ਕਿਹਾ ਸੀ ਨਾ, ਉਹਨੂੰ ਰੁੱਖਾਂ ਵਾਲਾ ਬਾਬਾ ਵੀ ਕਿਹਾ ਜਾਂਦਾ ਅਤੇ ਉਹਨੂੰ ਗੂਗਲ ਮੈਨ ਵੀ ਕਿਹਾ ਜਾਂਦਾ ਪੰਜਾਬ ਦਾ। ਇਹਦੇ ਪਿੱਛੇ ਇੱਕ ਵਜ੍ਹਾ ਹੈ, ਉਹ ਇਹ ਹੈ ਕਿ ਅੱਜ ਨਾ ਉਸ ਕੋਲ ਪੰਜਾਬ ਦੇ ਹਰ ਪਿੰਡ ਦੀ ਮਿੱਟੀ ਅਤੇ ਰੁੱਖਾਂ ਦੀ ਅਜਿਹੀ ਜਾਣਕਾਰੀ ਹੈ ਨਾ ਕਿ ਲੋਕ ਉਸਨੂੰ ਪੰਜਾਬ ਦਾ ਗੂਗਲ ਮੈਨ ਅਤੇ ਰੁੱਖਾਂ ਵਾਲਾ ਬਾਬਾ ਕਹਿਣ ਲੱਗ ਗਏ ਨੇ। ਸੋ ਦੋਸਤੋ, ਮਨਪ੍ਰੀਤ ਦੀ ਕਹਾਣੀ ਸਾਨੂੰ ਬਹੁਤ ਕੁਝ ਸਿਖਾਉਂਦੀ ਹੈ। ਮਨਪ੍ਰੀਤ ਦੀ ਕਹਾਣੀ ਸਾਨੂੰ ਇਹ ਸਿਖਾਉਂਦੀ ਹੈ ਕਿ ਬਦਲਾਅ ਦੀ ਉਮੀਦ ਦੂਜਿਆਂ ਤੋਂ ਨਾ ਕਰੋ। ਇਹ ਨਾ ਸੋਚੋ ਕਿ ਕੋਈ ਹੋਰ ਆ ਕੇ ਤੁਹਾਡੀ ਜ਼ਿੰਦਗੀ ਬਦਲੇਗਾ ਜਾਂ ਤੁਹਾਡੇ ਸਮਾਜ ਨੂੰ ਬਦਲੇਗਾ। ਇਸ ਦੀ ਸ਼ੁਰੂਆਤ ਤੁਹਾਨੂੰ ਖੁਦ ਨੂੰ ਕਰਨੀ ਪੈਂਦੀ ਹੈ। ਜੇਕਰ ਤੁਹਾਡੇ ਦਿਲ ਵਿੱਚ ਕਿਸੇ ਚੀਜ਼ ਨੂੰ ਬਦਲਣ ਦੀ ਸੱਚੀ ਇੱਛਾ ਹੈ ਜਾਂ ਜਜ਼ਬਾ ਹੈ, ਫਿਰ ਤੁਸੀਂ ਜ਼ਰੂਰ ਬਦਲ ਸਕਦੇ ਹੋ। ਤਾਂ ਇਕੱਲੇ ਖੜ੍ਹੇ ਹੋ ਜਾਓ, ਕਾਰਵਾ ਨਾ ਆਪਣੇ ਆਪ ਬਣਦਾ ਜਾਵੇਗਾ। ਜਦੋਂ ਮਨਪ੍ਰੀਤ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਪੂਰੇ ਪੰਜਾਬ ਨੂੰ ਹਰਾ ਭਰਾ ਕਰ ਸਕਦਾ ਹੈ, ਤਾਂ ਅਸੀਂ ਆਪਣੀ ਜ਼ਿੰਦਗੀ ਦੀਆਂ ਛੋਟੀਆਂ ਛੋਟੀਆਂ ਮੁਸ਼ਕਲਾਂ ਤੋਂ ਕਿਉਂ ਹਾਰ ਮੰਨੀਏ। ਉੱਠੋ, ਆਪਣੀ ਜ਼ਿੰਦਗੀ ਨੂੰ ਇੱਕ ਨਵਾਂ ਮਕਸਦ ਦਿਓ, ਇਸ ਕੁਦਰਤ ਨਾਲ ਪਿਆਰ ਕਰੋ ਅਤੇ ਹਮੇਸ਼ਾ ਦੀ ਤਰ੍ਹਾਂ ਮੁਸਕਰਾ ਕੇ ਆਖੋ, ਲਵ ਯੂ ਜ਼ਿੰਦਗੀ, ਕਿਉਂਕਿ ਜ਼ਿੰਦਗੀ ਬਹੁਤ ਸੋਹਣੀ ਹੈ। ਆਪਾਂ ਅਗਲੀ ਵਾਰ ਫਿਰ ਮਿਲਾਂਗੇ ਅਤੇ ਬੜੀਆਂ ਸਾਰੀਆਂ ਗੱਲਾਂ ਕਰਨੀਆਂ, ਕਿਉਂਕਿ ਪ੍ਰੋਗਰਾਮ ਦਾ ਸਮਾਂ ਜਿਹੜਾ ਹੈ ਉਹ ਸਮਾਪਤ ਹੋ ਚੁੱਕਿਆ ਹੈ ਅਤੇ ਦਿਲ ਤਾਂ ਨਹੀਂ ਕਰ ਰਿਹਾ ਜਾਣਦਾ, ਗੱਲਾਂ ਬਹੁਤ ਸਾਰੀਆਂ ਨੇ, ਪਰ ਫਿਰ ਜਦੋਂ ਜ਼ਿੰਦਗੀ ਦੇ ਵਿੱਚ ਲੱਗੇ ਨਾ ਕਿ ਤੁਸੀਂ ਹਾਰ ਰਹੇ ਹੋ, ਅਤੇ ਆਪਣੇ ਆਪ ਨੂੰ ਜ਼ਰੂਰ ਇੱਕ ਵਾਰ ਸ਼ੀਸ਼ੇ 'ਚ ਦੇਖਿਓ ਅਤੇ ਇਹ ਦੇਖਿਓ ਕਿ ਤੁਸੀਂ ਇੰਨੇ ਜ਼ਿਆਦਾ ਕਮਜ਼ੋਰ ਹੋ, ਤੁਹਾਡੇ ਕੋਲ ਇੰਨੀ ਹਿੰਮਤ ਨਹੀਂ ਕਿ ਤੁਸੀਂ ਇਹਨਾਂ ਹਾਲਾਤਾਂ ਦਾ ਸਾਹਮਣਾ ਕਰ ਸਕੋ। ਮੁਸਕਰਾਉਂਦੇ ਰਹੋ, ਕਿਉਂਕਿ ਜਿੱਦਾਂ ਹੱਸੇ ਨਾ ਫਿਰ ਮੂੰਹ 'ਤੇ ਝੋਟੀਆਂ ਪੈ ਜਾਣੀਆਂ, ਫਿਰ ਸੋਹਣੇ ਵੀ ਨਹੀਂ ਲੱਗਣੇ ਤੁਸੀਂ। ਆਪਣੇ ਚਿਹਰੇ ਨੂੰ ਗਲੋ ਲਿਆਉਣ ਵਾਸਤੇ ਵੀ ਨਾ ਬੰਦਿਆਂ ਨੂੰ ਹੱਸਣਾ ਪੈਂਦਾ। ਦੇਖੀ ਨਹੀਂ ਪਾਰਕ ਦੇ ਵਿੱਚ ਯੋਗਾ ਕਰਦੇ ਲੋਕ ਨਕਲੀ ਹਾਸਾ ਹੱਸਦੇ ਨੇ, ਅਤੇ ਇਹੀ ਨੈਚੁਰਲ ਹਾਸਾ ਹੋਵੇ ਬੰਦਾ ਕਿੰਨਾ ਖੁਸ਼ ਹੋਵੇ। ਹੁਣ ਤੁਸੀਂ ਕੁਝ ਲੋਕ ਇੱਦਾਂ ਦੇ ਵੀ ਦੇਖੇ ਹੋਣੇ ਜਿਹਨਾਂ ਚਿਹਰੇ 'ਤੇ ਬੜਾ ਸਾਰਾ ਨੂਰ ਹੁੰਦਾ। ਇਹ ਨੂਰ ਦੀ ਵਜ੍ਹਾ ਪਤਾ ਕੀ ਹੁੰਦੀ ਹੈ? ਉਹ ਦੋਸਤ ਜਿਹੜੇ ਹੁੰਦੇ ਨਾ ਆਪਣੀ ਜ਼ਿੰਦਗੀ ਵਿੱਚ ਖੁਸ਼ ਰਹਿੰਦੇ ਨੇ, ਉਹਨਾਂ ਨੇ ਕਦੀ ਕਿਸੇ ਦਾ ਸਟ੍ਰੈਸ ਨਹੀਂ ਲਿਆ ਹੁੰਦਾ। ਇਸ ਕਰਕੇ ਤੁਸੀਂ ਵੀ ਕਿਸੇ ਚੀਜ਼ ਦਾ ਸਟ੍ਰੈਸ ਨਾ ਲਓ, ਖੁਸ਼ ਰਹੋ ਅਤੇ ਜ਼ਿੰਦਗੀ ਨੂੰ ਇੰਜੋਏ ਕਰਦੇ ਰਹੋ। ਤੋਬਾ ਤੋਬਾ ਕਰੋ ਉਹਨਾਂ ਚੀਜ਼ਾਂ ਨੂੰ ਜੋ ਤੁਹਾਡੇ ਲਈ ਸਹੀ ਨਹੀਂ ਹੈਗੀਆਂ। ਫਿਲਹਾਲ ਅੱਜ ਦਾ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੋ ਰਿਹਾ ਹੈ ਜੀ। ਮੈਨੂੰ ਯਾਨੀ ਆਪਣੀ ਦੋਸਤ ਆਰਜੇ ਸੁਰਬੀ ਨੂੰ ਇਜਾਜ਼ਤ ਦਿਓ। ਉਮੀਦ ਕਰਦੀ ਹਾਂ ਤੁਹਾਨੂੰ ਪ੍ਰੋਗਰਾਮ ਜਾਂ ਸਫ਼ਰ ਬਹੁਤ ਵਧੀਆ ਲੱਗਾ ਹੋਏਗਾ। ਕੋਈ ਭੁੱਲ ਚੁੱਕ ਹੋ ਗਈ ਤਾਂ ਮਾਫ਼ ਕਰ ਦਿਓ ਜੀ। ਇਸ ਦੇ ਨਾਲ ਹੁਣ ਤੁਸੀਂ ਆਪਣਾ ਧਿਆਨ ਰੱਖਣਾ ਹੈ, ਆਪਣੀ ਜ਼ਿੰਦਗੀ ਲਵ ਯੂ ਜ਼ਿੰਦਗੀ ਜ਼ਰੂਰ ਕਹਿੰਦੇ ਰਹਿਣਾ ਹੈ ਜੀ। ਖੁਸ਼ ਰਹਿਣਾ, ਹੱਸਦੇ ਰਹਿਣਾ, ਮੁਸਕਰਾਉਂਦੇ ਰਹਿਣਾ ਹੈ ਅਤੇ ਸਾਰੀਆਂ ਬੁਰਾਈਆਂ ਤੋਂ ਦੂਰ ਰਹਿਣਾ, ਚੰਗੇ ਕਰਮ ਕਰਦੇ ਰਹਿਣਾ ਜੀ। ਰੱਬ ਰੱਖਿਆ ਜੀ, ਦੋ ਜੀਵ ਨੂੰ ਇਜਾਜ਼ਤ। ਫਿਰ ਮਿਲਾਂਗੇ ਜੀ ਇੱਦਾਂ ਹੀ ਹੱਸਦੇ ਹੱਸਦੇ, ਖੁਸ਼ੀ ਖੁਸ਼ੀ, ਇੰਜੋਏ ਕਰਦੇ ਕਰਦੇ।

ਨਮਸਕਾਰ ਸ਼ਾਮ ਦੇ 7 ਵਜੇ ਕਨੇ ਤੇ ਐਫਐਮ ਰੇਨਬੋ ਦੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧ ਰਾਹੀਂ ਪਸਾਰ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਰਹੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਦੀਆਂ 3 ਰਾਜ ਸਭਾ ਸੀਟਾਂ ਅਤੇ ਬਿਹਾਰ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਵਿਧਾਨ ਸਭਾ ਸੀਟਾਂ ਲਈ ਜ਼ਿਮਨੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰੇਗੰਢ ਤੇ ਉਨ੍ਹਾਂ ਨੂੰ ਨਮਨ ਕਰ ਰਿਹਾ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਸਬੰਧੀ ਪ੍ਰੋਗਰਾਮ ਕਰਵਾਏ ਗਏ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਦੇ ਲੋਕਾਂ ਨੇ ਪਿਛਲੇ ਮਹੀਨੇ ਤੋਂ ਇਸ ਖੇਤਰ ਵਿੱਚ ਚੱਲ ਰਹੇ ਵਿਰੋਧ ਮੁਜ਼ਾਹਰਿਆਂ ਦਰਮਿਆਨ ਭਾਰਤ ਸਰਕਾਰ ਤੋਂ ਸਹਾਇਤਾ ਦੀ ਅਪੀਲ ਕੀਤੀ ਹੈ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਪੰਜਾਬ ਦੇ 2 ਅਤੇ ਹਰਿਆਣਾ ਦੇ 1 ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ ਹੈ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਏਗੀ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ 2 ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਹੈ। ਭਾਰਤ ਦੀ ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਚੰਡੀਗੜ੍ਹ ਦੇ ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਨਮਸਕਾਰ, ਸਤਿ ਸ਼੍ਰੀ ਅਕਾਲ ਆਦਾ ਵਾਂਸ ਅਗੇਨ ਲੇਟ ਵਾਲੀ ਗੁੱਡ ਈਵਨਿੰਗ ਦੋਸਤੋ। ਸ਼ਾਮ ਦੇ 7:03 ਹੋ ਚੁੱਕੇ ਨੇ, ਐਫ ਐਮ ਰੇਨਬੋ ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਿਆ ਜੀ, ਫਿਲਮੀ ਦੁਨੀਆ। ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕਿਆ ਤੁਹਾਡਾ ਦੋਸਤ ਮੋਹਿਤ ਰੂਬਲ, ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 107 ਐਫ ਐਮ ਰੇਨਬੋ ਤੇ। ਦੋਸਤੋ, ਅੱਜ ਦੇ ਜਿਸ ਸਿਤਾਰੇ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਵਿੱਚ ਕਵਰ ਕਰਾਂਗੇ, ਜਿਹਨਾਂ ਬਾਰੇ ਗੱਲਬਾਤ ਕਰਾਂਗੇ, ਜਿਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕਰਾਂਗੇ, ਸੋ ਉਹ ਸ਼ਖਸੀਅਤ ਆਪ ਤਾਂ ਬਹੁਤ ਵੱਡਾ ਸਿਤਾਰਾ ਹੈ ਹੀ ਹੈ, ਪਰ ਕੁਝ ਸਿਤਾਰੇ ਕੀ ਹੁੰਦੇ ਨੇ, ਉਹ ਆਪ ਤਾਂ ਚਮਕਦੇ ਹੀ ਨੇ, ਉਹ ਕੋਸ਼ਿਸ਼ ਕਰਦੇ ਨੇ ਕਿ ਹੋਰ ਵੀ ਜਿਹੜੇ ਅਲੱਗ ਅਲੱਗ ਸਿਤਾਰੇ ਨੇ ਉਹਨਾਂ ਨੂੰ ਵੀ ਚਮਕਾਉਣ ਦੇ ਵਿੱਚ ਜਿਹੜੀ ਹੈ ਉਹ ਮਦਦ ਕਰਨ। ਸੋ ਅੱਜ ਜਿਹਨਾਂ ਬਾਰੇ ਅਸੀਂ ਗੱਲ ਕਰਨ ਜਾ ਰਹੇ ਹਾਂ, ਹੁਣ ਆਪਾਂ ਉਹਨਾਂ ਬਾਰੇ ਗੱਲ ਸ਼ੁਰੂ ਕਰਦੇ ਹਾਂ। ਸੋ ਜਨਾਬ, ਇਹ ਕਹਾਣੀ ਸ਼ੁਰੂ ਹੁੰਦੀ ਹੈ 3 ਜਨਵਰੀ 1921 ਨੂੰ ਲਾਹੌਰ ਤੋਂ, ਜਿੱਥੇ ਚੇਤਨ ਆਨੰਦ ਸਾਹਿਬ ਦਾ ਜਨਮ ਹੋਇਆ। ਜੀ ਹਾਂ, ਬਾਲੀਵੁੱਡ ਦੇ ਪ੍ਰੋਡਿਊਸਰ ਡਾਇਰੈਕਟਰ ਚੇਤਨ ਆਨੰਦ ਜੀ, ਜਿਹਨਾਂ ਬਾਰੇ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ। ਸੋ ਲਾਹੌਰ ਦੇ ਵਿੱਚ ਉਹਨਾਂ ਦਾ ਜਨਮ ਹੁੰਦਾ ਹੈ। ਉਹਨਾਂ ਦੇ ਪਿਤਾ ਕਿਸ਼ੋਰੀ ਲਾਲ ਆਨੰਦ ਇੱਕ ਮੰਨੇ ਪਰਮੰਨੇ ਵਕੀਲ ਸਨ, ਪਰ ਸ਼ਾਇਦ ਬੋਲੋ ਕਿੰਨੇ ਜਾਣਦੇ ਕਿ ਉਹਨਾਂ ਦੇ ਘਰ ਵਿੱਚ ਬਾਲੀਵੁੱਡ ਦੇ 3 ਹੀਰੋ, ਚੇਤਨ ਆਨੰਦ ਸਭ ਤੋਂ ਵੱਡੇ ਅਤੇ ਉਹਨਾਂ ਦੇ 2 ਛੋਟੇ ਭਰਾ ਜਿਹੜੇ ਕਿ ਦੇਵਾਨੰਦ ਅਤੇ ਮਹਾਨ ਡਾਇਰੈਕਟਰ ਵਿਜੇਨਾ, ਜਿਹੜੇ ਕਿ ਪੂਰਾ ਦਾ ਪੂਰਾ ਪਰਿਵਾਰ ਹੀ ਟੈਲੈਂਟਡ ਦਾ ਕਹਿ ਲਓ ਕਿ ਇੱਕ ਖਜ਼ਾਨਾ ਸੀਗਾ, ਜਿਹਨਾਂ ਪਰ ਅਸੀਂ ਹੋਰ ਵੀ ਬਹੁਤ ਸਾਰੀ ਗੱਲਾਂ ਕਰਾਂਗੇ। ਪਰ ਫਿਰ ਪਹਿਲਾਂ ਉਹਨਾਂ ਵੱਲੋਂ ਹੀ ਬਣਾਈ ਗਈ ਇੱਕ ਬੜੀ ਫੇਮਸ ਮੂਵੀ ਦਾ ਇੱਕ ਬੜਾ ਫੇਮਸ ਗੀਤ ਜਿਹੜਾ ਅਸੀਂ ਇੰਜੋਏ ਕਰਨ ਜਾ ਰਹੇ ਹਾਂ।

ਬਹੁਤ ਸਾਰੀਆਂ ਫਿਲਮਾਂ ਬਾਲੀਵੁੱਡ ਦੇ ਵਿੱਚ ਸਾਨੂੰ ਦਿੱਤੀਆਂ ਚੇਤਨ ਆਨੰਦ ਜੀ ਨੇ, ਪਰ ਆਓ ਪਹਿਲਾਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਕਿਹੋ ਜਿਹਾ ਸੀ ਉਹਨਾਂ ਦਾ ਮੁੱਢਲੀ ਜੀਵਨ। ਸੋ ਦੋਸਤੋ, ਜਿਵੇਂ ਕਿ ਮੈਂ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਵਕੀਲ ਸਨ, ਅਤੇ ਉਹਨਾਂ ਦੇ ਜਿਹੜੇ ਨਾਲ ਦੇ ਦੋ ਭਰਾ ਨੇ ਉਹ ਵੀ ਕੋਈ ਆਮ ਨਹੀਂ, ਦੇਵਾਨੰਦ ਸਾਹਿਬ ਅਤੇ ਨਾਲ ਉਹਨਾਂ ਦੇ ਹੋਰ ਜਿਹੜੇ ਉਹਨਾਂ ਦੇ ਬ੍ਰਦਰ ਨੇ। ਸੋ ਬੇਸਿਕਲੀ ਅਸੀਂ ਕਹਿ ਸਕਦੇ ਹਾਂ ਕਿ ਚੰਗਾ ਇੱਕ ਟੈਲੈਂਟਡ ਪਰਿਵਾਰ ਜਿਹੜਾ ਸੀਗਾ ਉਹ ਸੀਗਾ। ਹੁਣ ਅਸੀਂ ਅੱਗੇ ਵੱਧਦੇ ਹਾਂ। ਬਈ ਕਿਹਾ ਜਾਂਦਾ ਹੈ ਕਿ ਚੇਤਨ ਸਾਹਿਬ ਜਿਹੜੇ ਨੇ ਉਹ ਕਦੇ ਵੀ ਫਿਲਮਾਂ 'ਚ ਨਹੀਂ ਆਉਣਾ ਚਾਹੁੰਦੇ ਸਨ। ਉਹਨਾਂ ਨੇ ਲਾਹੌਰ ਦੇ ਸਰਕਾਰੀ ਕਾਲਜ ਤੋਂ ਪੜ੍ਹਾਈ ਕੀਤੀ ਅਤੇ ਸਿਵਲ ਸਰਵਿਸਿਸ ਅਫਸਰ ਬਣਨਾ ਜਿਹੜੇ ਚਾਹੁੰਦੇ ਸਨ, ਪਰ ਉਸ ਜ਼ਮਾਨੇ 'ਚ ਇਹ ਪੇਪਰ ਜਿਹੜਾ ਹੈ ਉਹ ਲੰਡਨ ਦੇ ਵਿੱਚ ਹੁੰਦਾ ਸੀ, ਪਰ ਕਿਸਮਤ ਨੂੰ ਸ਼ਾਇਦ ਕੁਝ ਹੋਰ ਹੀ ਮਨਜ਼ੂਰ ਸੀ, ਉਹ ਲੰਡਨ ਹੀ ਨਾ ਜਾ ਪਾਏ। ਜਿਸ ਤੋਂ ਬਾਅਦ ਉਹਨਾਂ ਨੇ ਦੇਹਰਾਦੂਨ ਦੇ ਮਸ਼ਹੂਰ ਦੂਨ ਸਕੂਲ ਵਿੱਚ ਹਿਸਟਰੀ ਦੇ ਟੀਚਰ ਵਜੋਂ ਪੜ੍ਹਾਉਣਾ ਸ਼ੁਰੂ ਕਰ ਦਿੱਤਾ। ਸੋਚੋ ਕਿ ਇੱਕ ਜਿਹੜਾ ਬੰਦਾ ਹਿਸਟਰੀ ਪੜ੍ਹਾ ਰਿਹਾ ਹੋਵੇ, ਵੈਸੇ ਅਸੀਂ ਲੋਕ ਨਾ ਹਿਸਟਰੀ ਵਾਲੇ ਟੀਚਰ ਨੂੰ ਬੜਾ ਬੋਰਿੰਗ ਜਿਹਾ ਮੰਨਦੇ ਹਾਂ ਕਿ ਯਾਰ ਕਿ ਉਸ ਸਮੇਂ ਇਹਨਾਂ ਨੇ ਰਾਜ ਕੀਤਾ, ਉਸ ਸਮੇਂ ਆਹ ਹੋਇਆ, ਉਦੋਂ ਆਹ ਚੀਜ਼ ਚੱਲਦੀ ਸੀ, ਉਦੋਂ ਉਹ ਚੀਜ਼ ਚੱਲਦੀ ਸੀਗੀ, ਪਰ ਕਿੰਨੀ ਕ੍ਰੀਏਟੀਵਿਟੀ ਸੀਗੀ ਉਹਨਾਂ ਦੇ ਦਿਮਾਗ ਦੇ ਵਿੱਚ, ਉਹਨਾਂ ਦੇ ਮਨ ਦੇ ਅੰਦਰ, ਕਿ ਸ਼ਾਇਦ ਉਹਨਾਂ ਨੂੰ ਖੁਦ ਨੂੰ ਹੀ ਨਹੀਂ ਪਤਾ ਹੋਏਗਾ ਕਿ ਜਿਹੜਾ ਰਾਹ ਉਹ ਲੱਭ ਰਹੇ ਸੀਗੇ ਲੰਡਨ ਜਾ ਕੇ ਇੱਕ ਅਫਸਰ ਬਣਨ ਦਾ, ਪਰ ਮੰਜ਼ਿਲ ਜਿਹੜੀ ਉਹਨਾਂ ਨੂੰ ਕਿਤੇ ਹੋਰ ਹੀ ਲੈ ਕੇ ਜਾ ਰਹੀ ਸੀਗੀ, ਰਾਹ ਜਿਹੜੇ ਨੇ ਹੋਰ ਹੀ ਸੀਗੇ, ਅਤੇ ਰਾਹ ਜਿਹੜੇ ਨੇ ਉਹਨਾਂ ਦੀ ਫਿਲਮਾਂ ਦੇ ਵਿੱਚ ਗਾਣੇ ਵੀ ਕੁਝ ਐਸੇ ਤਰ੍ਹਾਂ ਨੇ ਕਿ ਉਹ ਰਾਹ ਜਿਹੜੇ ਨੇ ਉਹ ਸ਼ਾਇਦ ਕੁਝ ਹੋਰ ਹੀ ਕਹਿ ਰਹੇ ਸੀ।

ਜੀ ਖੂਬਸੂਰਤ ਗੀਤ ਜਿਹੜਾ ਤੁਸੀਂ ਹੁਣ ਇੰਜੋਏ ਕੀਤਾ ਫਰੋਮ ਦੀ ਮੂਵੀ ਕੁਦਰਤ, ਜਿਸ ਨੂੰ ਆਵਾਜ਼ ਦਿੱਤੀ ਸੀ ਕਿਸ਼ੋਰ ਦਾ ਨੇ, ਐਂਡ ਫਿਲਮ ਸੀ ਚੇਤਨ ਆਨੰਦ ਜੀ ਦੀ। ਸੋ ਚੇਤਨ ਆਨੰਦ ਜੀ ਨੇ ਜਦੋਂ ਪਹਿਲੀ ਫਿਲਮ ਕਰ ਲਈ ਅਤੇ ਕਰਨ ਤੋਂ ਬਾਅਦ ਉਹਨਾਂ ਨੂੰ ਅਹਿਸਾਸ ਹੋ ਗਿਆ ਕਿ ਨਹੀਂ, ਹਾਂ ਮੈਂ ਇਸ ਇੰਡਸਟਰੀ ਨੂੰ ਬਿਲੋਂਗ ਕਰਦਾ ਪਰ ਸ਼ਾਇਦ ਐਕਟਿੰਗ ਦੇ ਵਿੱਚ ਮੈਂ ਆਪਣੇ ਆਪ ਨੂੰ ਨਹੀਂ ਵੇਖ ਰਿਹਾ, ਕਿਉਂਕਿ ਉਹਨਾਂ ਨੇ ਸਕ੍ਰਿਪਟ ਲਿਖੀ ਸੀ, ਉਹਨਾਂ ਦੇ ਜ਼ਹਿਨ ਦੇ ਵਿੱਚ ਇੱਕ ਨਾ ਸਟੋਰੀ ਪਹਿਲਾਂ ਹੀ ਚੱਲ ਚੁੱਕੀ ਸੀ ਕਿ ਅੱਛਾ ਇੱਥੇ ਇਹ ਹੋ ਸਕਦਾ, ਇੱਥੇ ਹੋ ਸਕਦਾ। ਸੋ ਬਤੌਰ ਐਕਟਰ ਉਹ ਚੀਜ਼ ਸ਼ਾਇਦ ਉਹਨਾਂ ਨੂੰ ਉਹ ਕਿੱਕ ਜਿਹੜੀ ਇਹ ਨਹੀਂ ਮਿਲੀ, ਉਹ ਜੋ ਲੱਭ ਰਹੀ ਸੀ ਸਕੂਨ ਸ਼ਾਇਦ ਉਹਨਾਂ ਨੂੰ ਨਹੀਂ ਮਿਲਿਆ।

ਸੋ ਹੁਣ ਉਹਨਾਂ ਦੀ ਇੱਕ ਅਗਲੇ ਚੈਪਟਰ ਕਹਿ ਲਓ, ਅਗਲਾ ਪੜਾਅ ਜਿਹੜਾ ਜ਼ਿੰਦਗੀ ਦਾ ਕੀ ਆਉਂਦਾ, ਡਾਇਰੈਕਸ਼ਨ। 1946 ਦੇ ਵਿੱਚ ਉਹਨਾਂ ਨੇ ਇੱਕ ਫਿਲਮ ਡਾਇਰੈਕਟ ਕੀਤੀ ਜਿਸਦਾ ਨਾਮ ਸੀਗਾ ਨੀਚਾ ਨਗਰ। ਫਿਲਮ ਦਾ ਨਾਮ ਨੀਚਾ ਨਗਰ ਸੀ ਪਰ ਕੰਮ ਬਹੁਤ ਉੱਪਰਲਾ ਕੀਤਾ। ਇਸ ਫਿਲਮ ਨੇ ਉਹ ਸਭ ਕੁਝ ਕਰ ਦਿਖਾਇਆ ਜੋ ਸ਼ਾਇਦ ਉਸ ਵਕਤ ਕਿਸੇ ਨੇ ਸੋਚਿਆ ਨਹੀਂ ਸੀ। ਇਸ ਫਿਲਮ ਨੇ ਦੁਨੀਆ ਦਾ ਸਭ ਤੋਂ ਵੱਡਾ ਇੱਕ ਜਿਹੜਾ ਫਿਲਮ ਫੈਸਟੀਵਲ ਜਿਹੜਾ ਕਾਊਂਟ ਹੁੰਦਾ ਪੂਰੀ ਦੁਨੀਆ ਦਾ, ਜਿਹਨੂੰ ਕਾਨਸ ਫਿਲਮ ਫੈਸਟੀਵਲ ਵੀ ਕਿਹਾ ਜਾਂਦਾ, ਇਸ ਸਮੇਂ ਵੀ ਅੱਜ ਦੇ ਸਮੇਂ 'ਚ ਵੀ ਇਸ ਕਾਨਸ ਫਿਲਮ ਫੈਸਟੀਵਲ ਦੀ ਬਹੁਤ ਬੁੱਕਤ ਹੁੰਦੀ ਹੈ, ਬੜੀ ਵੈਲਿਊ ਹੈ। ਉਸ ਸਮੇਂ ਵੀ ਸੀ। ਸੋ ਉਹਨਾਂ ਦੀ ਗ੍ਰੈਂਡ ਪ੍ਰਿਕਸ ਯਾਨੀ ਬੈਸਟ ਫਿਲਮ ਦਾ ਅਵਾਰਡ ਜਿਹੜਾ ਉਸ ਵਕਤ ਜਿੱਤਿਆ। ਸੋ ਇਹ ਭਾਰਤ ਦੀ ਪਹਿਲੀ ਫਿਲਮ ਸੀ ਜਿਸਨੂੰ ਇੰਟਰਨੈਸ਼ਨਲੀ ਇੰਨੀ ਜ਼ਿਆਦਾ ਮੁਹੱਬਤ ਜਿਹੜੀ ਹੈ ਮਿਲੀ ਹੋਵੇ। ਸੋ ਰਾਤੋ ਰਾਤ ਚੇਤਨ ਆਨੰਦ ਜੀ ਦਾ ਨਾਮ ਜਿਹੜਾ ਨਾ ਉਹ ਹੈੱਡਲਾਈਨਸ ਬਣ ਗਿਆ।

ਕਿਆ ਬਾਤ ਹੈ। ਇਹਨਾਂ ਦੇ ਇੱਕ ਇੱਕ ਗੀਤ ਜਿਹੜੇ ਨੇ ਪੁਰਾਣੀ ਫਿਲਮਾਂ ਦੇ, ਉਹ ਆਪਣੇ ਆਪ ਦੇ ਵਿੱਚ ਪੂਰੀ ਦੀ ਪੂਰੀ ਕਹਾਣੀ ਜਿਹੜੀ ਹੈ ਉਹ ਬਿਆਨ ਕਰ ਦਿੰਦੇ ਨੇ। ਸੋ ਥੋੜ੍ਹੀ ਜਿਹੀ ਹੋਰ ਗੱਲਬਾਤ ਕਰਦੇ ਹਾਂ ਫਿਲਮ ਨੀਚਾ ਨਗਰ। ਸੋ ਨੀਚਾ ਨਗਰ ਦੇ ਜ਼ਰੀਏ ਸਿਰਫ ਉਹਨਾਂ ਨੇ ਬਤੌਰ ਡਾਇਰੈਕਟਰ ਆਪਣੀ ਕਹਿ ਲਓ ਕਿ ਜਰਨੀ ਜਿਹੜੀ ਹੈ ਸ਼ੁਰੂ ਨਹੀਂ ਕੀਤੀ, ਉਹਨਾਂ ਦੇ ਨਾਲ ਦੋ ਹੋਰ ਸਿਤਾਰੇ, ਕਿਉਂਕਿ ਜਿਵੇਂ ਕਿ ਮੈਂ ਸਟਾਰਟਿੰਗ ਦੇ ਵਿੱਚ ਕਿਹਾ ਕਿ ਡਾਇਰੈਕਟਰ ਇੱਕ ਐਸਾ ਸਿਤਾਰਾ ਹੁੰਦਾ ਜੋ ਆਪ ਤਾਂ ਚਮਕਦਾ ਹੀ ਹੈ ਆਪਣੇ ਜੌਹਰ ਦੇ ਨਾਲ, ਆਪਣੀ ਕਹਿ ਲਓ ਕਿ ਟੈਲੈਂਟ ਦੇ ਨਾਲ ਉਹ ਹੋਰਾਂ ਲੋਕਾਂ ਨੂੰ ਵੀ ਚਮਕਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ। ਸੋ ਨੀਚਾ ਨਗਰ ਦੇ ਵਿੱਚ ਸੁਪਰਹਿੱਟ ਫਿਲਮ ਜਿਹੜੀ ਨੀਚਾ ਨਗਰ ਹੈ ਉਹਦੇ ਵਿੱਚ ਅਦਾਕਾਰਾ ਜਿਹੜੀ ਕਾਮਨੀ ਕੌਸ਼ਲ ਹੈ ਉਹਨਾਂ ਨੇ ਵੀ ਆਪਣੀ ਫਿਲਮੀ ਸਫ਼ਰ ਦੀ ਸ਼ੁਰੂਆਤ ਜਿਹੜੀ ਹੈ ਇਸੇ ਫਿਲਮ ਦੇ ਜ਼ਰੀਏ ਕੀਤੀ। ਐਂਡ ਬਹੁਤ ਵੱਡੇ ਮਹਾਨ ਸਿਤਾਰ ਵਾਦਕ ਪੰਡਿਤ ਰਵੀ ਸ਼ੰਕਰ ਜੀ ਫਿਲਮਾਂ ਦੇ ਵਿੱਚ ਗੱਲ ਕਰ ਰਹੇ ਹਾਂ, ਬਤੌਰ ਮਿਊਜ਼ੀਸ਼ੀਅਨ ਅਤੇ ਬਤੌਰ ਸਿਤਾਰ ਤਾਂ ਉਹ ਸ਼ਾਇਦ ਉਸ ਵੇਲੇ ਵੀ ਬਹੁਤ ਫੇਮਸ ਸੀ, ਪਰ ਫਿਲਮੀ ਜਿਹੜੀ ਦੁਨੀਆ ਹੈ ਫਿਲਮ ਦੇ ਵਿੱਚ ਬਤੌਰ ਕਮਰਸ਼ੀਅਲ ਜਿਹੜਾ ਕੰਮ ਹੈ ਉਹਨਾਂ ਦਾ ਵੀ ਪਹਿਲਾ ਸੀਗਾ।

ਸੋ ਕਹਿ ਸਕਦੇ ਹਾਂ ਕਿ ਜਿਹੜੇ ਚੇਤਨ ਆਨੰਦ ਸਾਹਿਬ ਸੀ, ਉਹਨਾਂ ਦੀ ਨਿਗਾਹ ਜਿਹੜੀ ਹੈ ਉਹ ਡੇ ਵਨ ਤੋਂ ਬੜੀ ਪਾਰਖੀ ਸੀ। ਵੈਸੇ ਤਾਂ ਇੱਕ ਟੀਚਰ ਇੱਦਾਂ ਹੀ ਕਰਦਾ ਕਿ ਆਪਣੀ ਕਲਾਸ ਦੇ ਵਿੱਚ ਜਿੰਨੇ ਵੀ ਬੱਚੇ ਹੁੰਦੇ ਨੇ, ਉਹਨਾਂ ਨੂੰ ਪਤਾ ਹੁੰਦਾ ਕਿ ਬਈ ਕਿਹਦੇ ਕੋਲ ਕਿਹੜਾ ਗੁਣ ਹੈ ਅਤੇ ਕਿਹਨੂੰ ਕਿਸ ਵਕਤ ਕਿਹੜਾ ਕੰਮ ਦੇਣਾ। ਸੋ ਇਸੇ ਤਰ੍ਹਾਂ ਹੀ ਸ਼ਾਇਦ ਇੱਕ ਫਿਲਮ ਡਾਇਰੈਕਟਰ ਜਿਹੜਾ ਉਹਨੂੰ ਪਤਾ ਸੀਗਾ ਕਿ ਇਸ ਫਿਲਮ ਦੇ ਵਿੱਚ ਜਿਹੜਾ ਮਿਊਜ਼ਿਕ ਨਾ, ਅਗਰ ਮੈਂ ਇਹਨਾਂ ਤੋਂ ਲਵਾਂਗਾ, ਅਗਰ ਮੈਂ ਬਤੌਰ ਹੀਰੋਇਨ ਜਿਹੜੀ ਹੈ ਮੈਂ ਇਹਨਾਂ ਨੂੰ ਲਵਾਂਗਾ ਤਾਂ ਫਿਲਮ ਜਿਹੜੀ ਹੈ ਜਾਂ ਕੰਮ ਜਿਹੜਾ ਬਹੁਤ ਸੋਹਣਾ ਹੋਏਗਾ। ਇਹ ਗਾਣਾ ਤੁਸੀਂ ਇੰਜੋਏ ਕਰ ਰਹੇ ਹੋ ਫਰੋਮ ਦੀ ਮੂਵੀ ਹਸਤੇ ਜ਼ਖਮ, ਜਿਹੜੀ ਕਿ ਆਉਂਦੀ ਹੈ 1973, ਜਿਸ ਨੂੰ ਆਵਾਜ਼ ਦਿੱਤੀ ਹੈ ਰਫੀ ਜੀ ਨੇ, ਐਰ ਗਾਣੇ ਦੇ ਬੋਲ ਨੇ ਤੁਮ ਜੋ ਮਿਲ ਗਏ ਹੋ।

ਸ਼ਾਇਦ ਕੁਝ ਇਸੇ ਤਰ੍ਹਾਂ ਦੇ ਕਹਿ ਲਓ ਕਿ ਜਜ਼ਬਾਤ ਸੀ ਚੇਤਨ ਆਨੰਦ ਸਾਹਿਬ ਦੇ, ਜਦੋਂ ਵਾਕਈ ਉਹਨਾਂ ਨੂੰ ਆਪਣੀ ਫਿਲਮਾਂ ਦੇ ਵਿੱਚ ਕੋ ਪਿਆਰ ਮੁਹੱਬਤ ਉਹ ਸਕੂਨ ਮਿਲਣਾ ਸ਼ੁਰੂ ਹੋ ਗਿਆ, ਜਦੋਂ ਉਹਨਾਂ ਨੇ ਵੀ ਆਖਿਆ ਹੋਣਾ ਕਿ ਤੁਮ ਜੋ ਮਿਲ ਗਏ ਹੋ ਤੋ ਯੇ ਲਗਤਾ ਹੈ ਕਿ ਜਹਾਂ। ਆਈ ਨੋ ਆਈ ਐਮ ਨੋਟ ਗੁੱਡ ਸਿੰਗਰ ਬਟ ਮਜ਼ਾ ਆਉਂਦਾ ਯਾਰ ਹਰ ਵਾਰੀ ਗਾ ਕੇ। ਓਕੇ ਜੀ, ਸੋ ਹੁਣ ਜਿਵੇਂ ਜਿਵੇਂ ਸਾਲ ਵੱਧ ਰਹੇ ਨੇ ਅਤੇ ਉਵੇਂ ਉਵੇਂ ਉਹਨਾਂ ਦੀ ਫਿਲਮਾਂ ਵੀ ਜਿਹੜੀਆਂ ਨੇ ਬੜੀ ਖੂਬਸੂਰਤ ਹੁੰਦੀਆਂ ਗਈਆਂ, ਪਰ ਅਗਰ ਬੋਲੀਵੁੱਡ ਦੇ ਵਿੱਚ ਤੁਸੀਂ ਤਿੰਨ ਜਾਣੇ ਹੈ ਨਾ ਚੰਗੇ, ਮੈਂ ਕਹਾਂ ਕਿ ਐਸੇ ਕਲਾਕਾਰ ਹੋ ਕੈਸੇ ਜਾਣੇ ਹੋ ਜਿਹੜੇ ਕਿ ਚਾਹੇ ਐਕਟਿੰਗ ਕਰਦੇ ਪਏ ਨੇ ਜਾਂ ਫਿਰ ਕਹਿ ਲਓ ਕਿ ਇੱਕ ਡਾਇਰੈਕਸ਼ਨ ਜਿਹੜੀ ਹੈ ਉਹ ਕਰ ਰਿਹਾ, ਸੋ ਤਿੰਨ ਜਾਣੇ ਅਗਰ ਤੁਸੀਂ ਇੰਨੇ ਵੱਡੇ ਕਲਾਕਾਰ ਹੋ ਤਾਂ ਨੈਚੁਰਲ ਜੀ ਗੱਲ ਹੈ ਕਿ ਤੁਸੀਂ ਆਪਣਾ ਪ੍ਰੋਡਕਸ਼ਨ ਹਾਊਸ ਬਣਾਉਣ ਦਾ ਵੀ ਸੋਚੋਗੇ ਹੈ ਨਾ, ਕਿਉਂਕਿ ਤੁਸੀਂ ਓਬਵੀਅਸਲੀ ਕਹੋਗੇ ਕਿ ਯਾਰ ਆਪਾਂ ਹੁਣ ਤਿੰਨ ਜਾਣੇ, ਚੇਤਨ ਆਨੰਦ ਜੀ ਹੋ ਗਏ, ਦੇਵਾਨੰਦ ਜੀ ਹੋ ਗਏ ਅਤੇ ਤੀਸਰੇ ਨਾਮ ਹਾਂ ਵਿਜੇ ਆਨੰਦ ਜੀ ਹੋ ਗਏ, ਹੁਣ ਇੰਡੀਅਨ ਸਿਨੇਮਾ 'ਤੇ ਤਕਰੀਬਨ ਰਾਜ ਕਰ ਰਹੇ ਨੇ, ਹੁਣ ਤਿੰਨੋਂ ਜਾਣੇ ਰਾਜ ਕਰ ਰਹੇ ਨੇ ਅਤੇ ਉਹਨਾਂ ਨੇ ਸੋਚਿਆ ਕਿ ਚਲੋ ਹੁਣ ਆਪਣਾ ਪ੍ਰੋਡਕਸ਼ਨ ਹਾਊਸ ਖੋਲਦੇ ਹਾਂ, ਐਂਡ ਉਸ ਪ੍ਰੋਡਕਸ਼ਨ ਹਾਊਸ ਤੋਂ ਵੀ ਬੋਲੀਵੁੱਡ ਨੇ ਕਮਾਲ ਦੀਆਂ ਫਿਲਮਾਂ ਜਿਹੜੀਆਂ ਨੇ ਉਹਨਾਂ ਨੂੰ ਮਿਲੀਆਂ, ਜਿਵੇਂ ਕਿ ਫਿਲਮ ਦੇ ਨਾਮ ਨੇ ਅਫਸਰ, ਟੈਕਸੀ ਡਰਾਈਵਰ ਅਤੇ ਆਂਧੀਆਂ ਅਤੇ ਹੋਰ ਵੀ ਬਹੁਤ ਸਾਰੀਆਂ ਸ਼ਾਨਦਾਰ ਫਿਲਮਾਂ ਜਿਹੜੀਆਂ ਨੇ ਮਿਲੀਆਂ ਅਤੇ ਉਹਨਾਂ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲਿਆ ਜਿਸਦਾ ਨਾਮ ਰੱਖਿਆ ਨਵਕੇਤਨ। ਅਤੇ ਤੁਸੀਂ ਸਾਰੇ ਹੈਰਾਨ ਹੋ ਜਾਓਗੇ ਕਿ ਤਿੰਨੋਂ ਭਰਾਵਾਂ ਨੇ ਰਲ ਕੇ ਜਿਹੜਾ ਪ੍ਰੋਡਕਸ਼ਨ ਹਾਊਸ ਖੋਲਿਆ ਉਹ ਬੇਸਿਕਲੀ ਉਹ ਕਿਹਨਾਂ ਦੇ ਨਾਮ ਤੋਂ ਹੈ, ਕਿ ਜਿਹੜੇ ਚੇਤਨ ਆਨੰਦ ਦੇ ਬੇਟੇ ਸੀਗੇ ਕੇਤਨ, ਉਹਨਾਂ ਦੇ ਨਾਮ ਤੋਂ ਉਹਨਾਂ ਨੇ ਜਿਹੜਾ ਹੈ ਪ੍ਰੋਡਕਸ਼ਨ ਹਾਊਸ ਖੋਲਿਆ। ਸੋ ਕਿੰਨੀ ਮਤਲਬ ਕਹੋ ਕਿ ਮੁਹੱਬਤ ਸੀਗੀ ਤਿੰਨੋਂ ਭਰਾਵਾਂ ਦੇ ਵਿੱਚ।

ਸੋ ਜਨਾਬ, ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਕਿ ਅਗਰ ਕੋਈ ਭਰਾ ਜਿਹੜੇ ਨੇ ਜਾਂ ਫਿਰ ਇੱਕ ਦੋਸਤ ਜਿਹੜੇ ਨੇ ਇੱਕ ਚੰਗਾ ਸੋਹਣਾ ਕੰਮ ਕਰਨ ਲੱਗ ਪੈਣ, ਤਾਂ ਬਹੁਤ ਸਾਰੇ ਲੋਕ ਐਸੇ ਵੀ ਹੁੰਦੇ ਨੇ ਜਿਹੜੇ ਫਿਰ ਕੰਨਾਂ ਦੇ ਵਿੱਚ ਨਾ ਤੁਹਾਡੇ ਫੂੰ ਫੂੰ ਕਰਕੇ ਅਤੇ ਫਿਰ ਕਿਸੇ ਹੋਰ ਦੇ ਖਿਲਾਫ਼ ਫੀ ਫੀ ਜਿਹੜਾ ਕਰ ਦਿੰਦੇ ਨੇ। ਸੋ ਕੁਝ ਐਸਾ ਹੀ ਹੋਇਆ ਤਿੰਨੋ ਆਨੰਦ ਭਰਾਵਾਂ ਦੇ ਵਿੱਚ, ਜਿਸ ਕਰਕੇ ਆਪਣੀ ਇੱਕ ਪ੍ਰੋਡਕਸ਼ਨ ਹਾਊਸ ਖੋਲਣ ਦੇ ਬਾਵਜੂਦ, ਸੋਹਣੀ ਫਿਰਮਾਂ ਦੇਣ ਦੇ ਬਾਵਜੂਦ, ਇੱਕ ਸਮੇਂ ਤੋਂ ਬਾਅਦ ਉਹਨਾਂ ਨੇ ਡਿਸਾਈਡ ਕਰ ਲਿਆ ਕਿ ਚਲੋ ਹੁਣ ਅਸੀਂ ਅੱਡ ਹੋ ਜਾਂਦੇ ਹਾਂ। ਸੋ ਜਦੋਂ ਦੋਵੇਂ ਤਿੰਨੋਂ ਭਰਾ ਜਿਹੜੇ ਨੇ ਅੱਡ ਹੋ ਜਾਂਦੇ ਨੇ, ਅਤੇ ਚੇਤਨ ਸਾਹਿਬ ਨੇ ਇੱਕ ਬੜੀ ਖੂਬਸੂਰਤ ਫਿਲਮ ਬਣਾਈ ਬਾਲੀਵੁੱਡ ਨੂੰ ਦਿੱਤੀ, ਜਿਸ ਦੇ ਸੰਗੀਤ, ਜਿਸ ਦੀ ਐਕਟਿੰਗ, ਜਿਸ ਦੇ ਡਾਇਲੋਗ ਜਿਹੜੇ ਨੇ ਅੱਜ ਵੀ ਚਰਚਾਵਾਂ ਦਾ ਹਿੱਸਾ ਹੈ। ਜੀ ਹਾਂ, ਉਹਨਾਂ ਨੇ ਫਿਲਮ ਬਣਾਈ ਹਿਮਾਲਿਆ। ਹਿਮਾਲਿਆ ਫਿਲਮ ਜਿਹੜੀ ਹੈ ਉਹਦੇ ਵਿੱਚ ਸੰਗੀਤਕਾਰ ਮਦਨ ਮੋਹਨ, ਸ਼ਾਇਰ ਕੈਫੀ ਆਜ਼ਮੀ ਅਤੇ ਅਦਾਕਾਰਾ ਜਿਹੜੇ ਨੇ ਪ੍ਰੀਆ ਰਾਜਵੰਸ਼ ਸੀਗੇ, ਬੜੀ ਸੋਹਣੀ ਫਿਲਮ ਬਣਾਈ। ਪਰ ਇਸ ਤੋਂ ਬਾਅਦ ਉਹਨਾਂ ਨੇ ਇੱਕ ਹੋਰ ਫਿਲਮ ਬਣਾਈ ਜੋ ਕਿ ਦੇਸ਼ ਭਗਤੀ ਫਿਲਮ ਸੀ, ਜਿਸਦਾ ਨਾਮ ਸੀ ਹਕੀਕਤ, ਜੋ ਕਿ 1962 ਦੀ ਭਾਰਤ ਜੰਗ, ਭਾਰਤ ਅਤੇ ਚੀਨ ਦੇ ਵਿਚਕਾਰ ਜਿਹੜੀ ਜੰਗ ਸੀ ਉਸ ਆਧਾਰਿਤ ਫਿਲਮ ਸੀ। ਐਂਡ ਉਸ ਫਿਲਮ ਦਾ ਇੱਕ ਗੀਤ ਜਿਹੜਾ ਹੈ ਉਹ ਅੱਜ ਵੀ ਕਾਫੀ ਸਾਰੀਆਂ ਅੱਖਾਂ ਨੂੰ ਨਮ ਕਰ ਦਿੰਦਾ ਹੈ, ਕਿਉਂਕਿ ਗੀਤ ਉਹ ਸਾਰੇ ਫੌਜੀ ਭਰਾਵਾਂ ਵੱਲੋਂ ਹੈ ਦੇਸ਼ ਦੇ ਲਈ। ਚਲੋ ਆਪਾਂ ਸਾਰੇ ਰਲ ਕੇ ਇੰਜੋਏ ਕਰਦੇ ਹਾਂ।

ਜੀ ਦੋਸਤੋ ਇੰਜੋਏ ਕਰੋ ਪ੍ਰੋਗਰਾਮ ਫਿਲਮੀ ਦੁਨੀਆ ਇਸ ਪ੍ਰੋਗਰਾਮ ਤੁਸੀਂ ਇੰਜੋਏ ਕਰ ਰਹੇ 102.7 ਮੈਗਾਹਰਟਜ਼ ਤੇ ਚਲੋ ਜੀ ਹੁਣ ਅਸੀਂ ਅੱਗੇ ਵਧਦੇ ਹਾਂ ਅਤੇ ਅੱਗੇ ਜਿਹੜੀਆਂ ਕਹਾਣੀ ਜਿਹੜੀ ਹੈ ਉਹ ਕਾਫੀ ਜ਼ਿਆਦਾ ਫਿਲਮੀ ਕਹਾਣੀ ਇਹਨਾਂ ਦੀ ਬਣ ਜਾਂਦੀ ਅੱਗੇ ਜਾ ਕੇ ਸੋ ਜਦੋਂ ਫਿਲਮ ਜਿਹੜਾ ਹੁਣ ਤੁਸੀਂ ਗਾਣਾ ਇੰਜੋਏ ਕੀਤਾ ਹਕੀਕਤ ਮੂਵੀ ਦਾ ਗਾਣਾ ਬਹੁਤ ਖੂਬਸੂਰਤ ਕੀ ਕਰ ਚਲੇ ਹਮ ਫਿਦਾ ਸੋ ਜਨਾਬ ਉਸ ਤੋਂ ਬਾਅਦ ਹੁੰਦਾ ਕੀ ਹੈ ਕਿ ਇੱਕ ਬਹੁਤ ਵੱਡੇ ਸੁਪਰਸਟਾਰ ਦੀ ਖੋਜ ਜਿਹੜੀ ਹੈ ਉਹ ਇਹਨਾਂ ਕੋਲੋਂ ਹੋ ਜਾਂਦੀ ਹੈ ਜੀ ਹਾਂ ਸਭ ਤੋਂ ਵੱਡਾ ਫੈਕਟ ਇਹੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿ ਉਹਨਾਂ ਨੇ ਸੁਪਰਸਟਾਰ ਰਾਜੇਸ਼ ਖੰਨਾ ਨੂੰ ਇੰਡਸਟਰੀ ਵਿੱਚ ਲੈ ਕੇ ਆਉਣ ਵਾਲੇ ਹੋਰ ਕੋਈ ਨਹੀਂ ਚੇਤਨ ਆਨੰਦ ਹੀ ਸਨ ਉਹਨਾਂ ਨੇ ਰਾਜੇਸ਼ ਖੰਨਾ ਨੂੰ ਇੱਕ ਐਕਟਿੰਗ ਟੈਲੈਂਟ ਮੁਕਾਬਲੇ ਵਿੱਚੋਂ ਚੁਣਿਆ ਸੀ ਅਤੇ ਉਹਨਾਂ ਨੇ ਫਿਰ ਆਪਣੀ ਫਿਲਮ ਆਖਰੀ ਖੱਤ ਵਿੱਚ ਉਹਨਾਂ ਨੂੰ ਬ੍ਰੇਕ ਦਿੱਤਾ ਸੀਗਾ ਹਾਲਾਂਕਿ GPCP ਦੀ ਫਿਲਮ ਰਾਜ਼ ਪਹਿਲਾਂ ਰਿਲੀਜ਼ ਹੋ ਗਈ ਸੀ ਪਰ ਰਾਜੇਸ਼ ਖੰਨਾ ਨੂੰ ਸਭ ਤੋਂ ਪਹਿਲਾਂ ਸਾਈਨ ਜਿਹੜਾ ਹੈ ਉਹ ਚੇਤਨ ਸਾਹਿਬ ਨੇ ਹੀ ਕੀਤਾ ਸੀ ਅਤੇ ਬਾਅਦ ਵਿੱਚ ਦੋਵਾਂ ਨੇ ਹੀ ਹਿੱਟ ਫਿਲਮ ਕੁਦਰਤ ਵਿੱਚ ਵੀ ਇਕੱਠੇ ਜਿਹੜਾ ਹੈ ਉਹ ਕੰਮ ਕੀਤਾ ਸੋ ਉਹਨਾਂ ਦੀ ਲਾਈਫ ਨਾਲ ਥੋੜ੍ਹੀ ਜਿਹੀ ਕੰਟਰੋਵਰਸੀ ਵੀ ਜੁੜੀ ਹੈ ਕਿ ਕਿਉਂਕਿ ਹਰ ਇੱਕ ਦੇ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾਅ ਜਿਹੜੇ ਨੇ ਆਉਂਦੇ ਰਹਿੰਦੇ ਨੇ ਸੋ ਦੇਵਾਨੰਦ ਚਾਹੁੰਦੇ ਸਨ ਕਿ ਉਹਨਾਂ ਦੀ ਇੱਕ ਬੜੀ ਆਈਕੋਨਿਕ ਫਿਲਮ ਸੀ ਗਾਈਡ ਉਸਨੂੰ ਡਾਇਰੈਕਸ਼ਨ ਜਿਹੜੀ ਹੈ ਉਹ ਚੇਤਨ ਆਨੰਦ ਕਰਨ ਪਰ ਚੇਤਨ ਆਨੰਦ ਜਿਹੜੇ ਸੀ ਉਹ ਚਾਹੁੰਦੇ ਸਨ ਕਿ ਉਹਦੇ ਵਿੱਚ ਜਿਹੜੀ ਬਤੌਰ ਐਕਟਰ ਸੀ ਉਹ ਵਾਹਿਦਾ ਰਹਿਮਾਨ ਜੀ ਨੂੰ ਨਹੀਂ ਲੈ ਕੇ ਲੈਣਾ ਚਾਹੁੰਦੇ ਸੀਗੇ ਪਰ ਦੋਨੋਂ ਭਰਾਵਾਂ ਦੇ ਵਿੱਚ ਅਣਬਣ ਹੋ ਗਈ ਉਸ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਹੋਰ ਛੋਟੇ ਭਰਾ ਨੇ ਵਿਜੇ ਆਨੰਦ ਉਹ ਡਾਇਰੈਕਟ ਕੀਤੀ ਹਾਲਾਂਕਿ ਫਿਲਮ ਜਿਹੜੀ ਹੈ ਬੜੀ ਖੂਬਸੂਰਤ ਰਹੀ ਬਹੁਤ ਜ਼ਿਆਦਾ ਪਸੰਦ ਜਿਹੜਾ ਇਸ ਫਿਲਮ ਨੂੰ ਕੀਤਾ ਜਾਂਦਾ ਹੈ ਫਿਲਮਾਂ ਨੂੰ ਡਾਇਰੈਕਸ਼ਨ ਦੇਣ ਤੋਂ ਇਲਾਵਾ ਚੇਤਨ ਸਾਹਿਬ ਨੇ ਦੂਰਦਰਸ਼ਨ ਦੇ ਬੜੇ ਮਸ਼ਹੂਰ ਸੀਰੀਅਲ ਪਰਮਵੀਰ ਚੱਕਰ ਨੂੰ ਵੀ ਡਾਇਰੈਕਟ ਕੀਤਾ ਸੋ ਕੁਝ ਇੱਦਾਂ ਹੀ ਖੱਟੀਆਂ ਮਿੱਠੀਆਂ ਯਾਦਾਂ ਅਤੇ ਬਹੁਤ ਸਾਰੀ ਸਕਸੈਸ ਦੇ ਨਾਲ 6 ਜੁਲਾਈ 1997 ਨੂੰ 76 ਸਾਲਾਂ ਦੀ ਉਮਰ ਦੇ ਵਿੱਚ ਚੇਤਨ ਸਾਹਿਬ ਜਿਹੜੇ ਨੇ ਇਸ ਦੁਨੀਆ ਨੂੰ ਅਲਵਿਦਾ ਗਏ ਅਤੇ ਪਿੱਛੇ ਛੱਡ ਕੇ ਬਹੁਤ ਸਾਰੀਆਂ ਫਿਲਮਾਂ ਦਾ ਅਨਮੋਲ ਖਜ਼ਾਨਾ ਐਂਡ ਇੱਕ ਇੱਕ ਫਿਲਮ ਦੇ ਵਿੱਚ ਇੱਕ ਇੱਕ ਫਿਲਮ ਨੂੰ ਬਣਾਉਣ ਦੇ ਪਿੱਛੇ ਬਹੁਤ ਸਾਰੇ ਅਸੀਂ ਕਿੱਸੇ ਜਿਹੜੇ ਕਿ ਅੱਜ ਵੀ ਜਿਹਨਾਂ ਬਾਰੇ ਗੱਲਾਂ ਬਾਤਾਂ ਹੁੰਦੀਆਂ ਨੇ ਸੋ ਇਹ ਸੀ ਅੱਜ ਦੇ ਸਾਡੇ ਮਹਾਨ ਕਲਾਕਾਰ ਚੇਤਨ ਆਨੰਦ ਜੀ ਜਿਹਨਾਂ ਨੂੰ ਅਸੀਂ ਅੱਜ ਦੇ ਪ੍ਰੋਗਰਾਮ ਅੱਜ ਉਹਨਾਂ ਦੀ ਡੈਥ ਐਨੀਵਰਸਰੀ ਹੈ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਲਓ ਜੀ ਇੰਜੋਏ ਕਰਦੇ ਹਾਂ ਹੁਣ ਇਸ ਪ੍ਰੋਗਰਾਮ ਦਾ ਆਖਰੀ ਗੀਤ ਐਂਡ ਉਸ ਗੀਤ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਸਿਤਾਰੇ ਬਾਰੇ ਗੱਲ ਹੋਏਗੀ ਪ੍ਰੋਗਰਾਮ ਫਿਲਮੀ ਦੁਨੀਆ ਦੇ ਵਿੱਚ

ਜੀ ਇੰਜੋਏ ਕਰੇ ਪ੍ਰੋਗਰਾਮ ਫਿਲਮੀ ਦੁਨੀਆ ਐਂਡ ਫਿਲਮੀ ਦੁਨੀਆ ਦੇ ਵਿੱਚ ਅਸੀਂ ਹੁਣ ਥੋੜ੍ਹਾ ਜਿਹਾ ਹੋਰ ਅੱਗੇ ਵੱਧ ਚੁੱਕੇ ਹਾਂ। ਚਲੋ ਜੀ ਅੱਜ ਇਸ ਖਾਸ ਪ੍ਰੋਗਰਾਮ ਵਿੱਚ ਅਸੀਂ ਹੁਣ ਨਾ ਜਿਸ ਸਿਤਾਰੇ ਬਾਰੇ ਗੱਲ ਕਰ ਰਹੇ ਹਾਂ ਉਹ ਪੰਜਾਬੀ ਸੰਗੀਤ ਦੇ ਅਨਮੋਲ ਰਤਨ। ਜੀ ਹਾਂ ਉਹ ਐਸੇ ਸਨ ਕਿ ਉਹਨਾਂ ਨੇ ਪੰਜਾਬੀ ਸਿਨੇਮਾ ਦੇ ਜਿਹੜਾ ਸੁਨਹਿਰੀ ਦੌਰ ਦੇ ਅਸੀਂ ਗੱਲ ਕਰਦੇ ਨਾ ਅਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਸੁਨਹਿਰੀ ਦੌਰ ਦੇ ਵਿੱਚ ਉਹਨਾਂ ਦਾ ਵੀ ਸੋਨਾ ਯਾਨੀ ਕਿ ਉਹਨਾਂ ਦੀ ਵੀ ਮਿਹਨਤ ਜਿਹੜੀ ਹੈ ਉਹ ਬਿਲਕੁਲ ਚੰਗੇ ਢੰਗ ਨਾਲ ਜਿਹੜੀ ਹੈ ਉਹ ਲੱਭਦੀ ਹੈ। ਜੀ ਹਾਂ ਦੋਸਤੋ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਫਿਲਮਾਂ ਦੇ ਸੰਗੀਤਕਾਰ ਨਿਰਦੇਸ਼ਕ ਅਤੇ ਡਾਇਰੈਕਟਰ ਸਰਦੂਲ ਕੁਆਤਰਾ ਜੀ। ਜੀ ਹਾਂ ਸਰਦੂਲ ਕੁਆਤਰਾ ਜੀ ਨੇ ਬਹੁਤ ਬਹੁਤ ਕਹਿ ਲਓ ਕਿ ਮਿਹਨਤ ਕੀਤੀ ਇੱਕ ਨਾਮ ਬਣਾਇਆ ਅਤੇ ਜਿਸ ਨਾਮ ਬਾਰੇ ਅੱਜ ਅਸੀਂ ਗੱਲ ਕਰ ਰਹੇ ਹਾਂ। ਸੋ ਕਿੱਥੇ ਸ਼ੁਰੂ ਹੁੰਦੀ ਹੈ ਕਿਵੇਂ ਸ਼ੁਰੂ ਹੁੰਦੀ ਹੈ? ਜੀ ਹਾਂ ਸਰਦੂਲ ਜਿਹੜੇ ਸਾਹਿਬ ਨੇ ਉਹਨਾਂ ਦਾ ਮੁੰਡਰਾ ਜਿਹੜਾ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ 1928 ਦੇ ਵਿੱਚ ਹੁੰਦਾ ਹੈ ਅਤੇ ਜਨਮ ਹੁੰਦਾ ਉਹਨਾਂ ਦਾ ਲਾਹੌਰ ਦੇ ਵਿੱਚ ਇੱਕ ਸਿੱਖ ਪਰਿਵਾਰ ਦੇ ਵਿੱਚ ਹੋਇਆ ਅਤੇ ਬਚਪਨ ਤੋਂ ਹੀ ਉਹਨਾਂ ਨੂੰ ਸੰਗੀਤ ਦੇ ਨਾਲ ਚੰਗਾ ਪਿਆਰ ਸੀਗਾ। ਕਿਹਾ ਜਾਂਦਾ ਕਿ ਸਕੂਲ ਦੇ ਦਿਨਾਂ ਵਿੱਚ ਉਹਨਾਂ ਨੇ ਲਾਹੌਰ ਦੇ ਸਰਦਾਰ ਅਵਤਾਰ ਸਿੰਘ ਜੀ ਤੋਂ ਸ਼ਾਸਤਰੀ ਸੰਗੀਤ ਜੀ ਦੀ ਸਿੱਖਿਆ ਲਈ ਅਤੇ ਬਾਅਦ ਵਿੱਚ ਉਹ ਪ੍ਰਸਿੱਧ ਸੰਗੀਤਕਾਰ ਹੰਸਰਾਜ ਬਹਿਲ ਜੀ ਦੇ ਸਹਾਇਕ ਵੀ ਬਣੇ। ਫਿਰ 1947 ਦੇ ਵਿੱਚ ਵੰਡ ਹੋ ਜਾਂਦੀ ਹੈ, ਲਾਹੌਰ ਛੁੱਟ ਗਿਆ, ਸਰਦੂਲ ਜੀ ਦਾ ਪਰਿਵਾਰ ਜਿਹੜਾ ਸਭ ਕੁਝ ਗਵਾ ਕੇ ਪਹਿਲਾਂ ਅੰਮ੍ਰਿਤਸਰ ਅਤੇ ਬਾਅਦ ਵਿੱਚ ਬੋਂਬੇ ਜਿਹੜਾ ਆ ਜਾਂਦਾ। ਹੱਥ ਖਾਲੀ ਸਨ ਉਸ ਸਮੇਂ ਪਰ ਜਿਹੜਾ ਸੰਗੀਤ ਸਿੱਖ ਕੇ ਉਹ ਆਏ ਸੀ ਉਹ ਤਾਂ ਉਹਨਾਂ ਦੇ ਕੋਲ ਹੀ ਸੀ। ਬਸ ਫਿਰ ਉਹਨਾਂ ਨੇ ਉਹਨਾਂ 'ਤੇ ਮਿਹਨਤ ਜਿਹੜੀ ਆਪਣੀ ਜਾਰੀ ਰੱਖੀ ਅਤੇ 1950 ਦੇ ਵਿੱਚ ਉਹਨਾਂ ਨੇ ਕੁਆਤਰਾ ਆਰਟ ਪ੍ਰੋਡਕਸ਼ਨ ਦੇ ਬੈਨਰ ਦੇ ਹੇਠ ਨਾ ਇੱਕ ਫਿਲਮ ਬਣਾਈ ਜਿਸਦਾ ਨਾਮ ਰੱਖਿਆ ਪੋਸਟੀ। ਇਸ ਫਿਲਮ ਦੀ ਗੱਲ ਖਾਸ ਗੱਲ ਇਹ ਸੀਗੀ ਕਿ ਜੇ ਸਾਰੇ ਕਲਾਕਾਰ ਲਾਹੌਰ ਤੋਂ ਆਏ ਸਨ ਅਤੇ ਰਿਫਿਊਜ਼ੀ ਸਨ। ਫਿਲਮ ਸੁਪਰਹਿੱਟ ਰਹੀ ਅਤੇ ਸਰਦੂਲ ਕੁਆਤਰਾ ਰਾਤੋ ਰਾਤ ਜਿਹੜੇ ਨੇ ਉਹ ਇੱਕ ਸਟਾਰ ਸੰਗੀਤਕਾਰ ਜਿਹੜੇ ਨੇ ਉਹ ਬਣ ਗਏ।

ਕਿਆ ਬਾਤ ਹੈ। ਸੋ ਖੂਬਸੂਰਤ ਇਸ ਗੀਤ ਨੂੰ ਮਿਊਜ਼ਿਕ ਜਿਹੜਾ ਹੈ ਸਰਦੂਲ ਕੌਤਰਾ ਸਾਹਿਬ ਦਾ ਹੀ ਹੈ। ਸੋ ਜਦੋਂ ਪੋਜ਼ਟਿਵ ਫਿਲਮ ਆਉਂਦੀ ਹੈ, ਪੋਜ਼ਟਿਵ ਫਿਲਮ ਜਿਵੇਂ ਕਿ ਮੈਂ ਦੱਸਿਆ ਕਿ ਬਹੁਤ ਜ਼ਿਆਦਾ ਕਹਿ ਲਓ ਕਿ ਫੇਮਸ ਹੋ ਜਾਂਦੀ ਹੈ, ਸਰਦੂਲ ਸਾਹਿਬ ਹੋਰ ਜ਼ਿਆਦਾ ਫੇਮਸ ਹੋ ਜਾਂਦੇ ਨੇ। ਸੋ ਉਸ ਫਿਲਮ ਤੋਂ ਬਾਅਦ ਸਫਲਤਾ ਤੋਂ ਬਾਅਦ ਸਰਦੂਲ ਜੀ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ। 1953 ਦੇ ਵਿੱਚ ਇੱਕ ਉਹਨਾਂ ਦੀ ਫਿਲਮ ਆਉਂਦੀ ਹੈ ਕੋਡੇ ਸ਼ਾਹ, ਜਿਸ ਨੇ ਕਿ ਬਾਲੀਵੁੱਡ ਦੇ ਵਿੱਚ ਬਾਕਸ ਆਫਿਸ ਉੱਤੇ ਕਮਾਈ ਦੇ ਸਾਰੇ ਰਿਕਾਰਡ ਹੀ ਤੋੜ ਦਿੱਤੇ। ਫਿਰ ਉਹਨਾਂ ਸਭ ਤੋਂ ਵੱਡੀ ਪ੍ਰਾਪਤੀ ਹੈ ਕਿ ਉਹਨਾਂ ਨੇ ਹੰਸਰਾਜ ਬਹਿਲ ਤੋਂ ਬਾਅਦ ਪੰਜਾਬੀ ਸਿਨੇਮਾ ਦੇ ਸਭ ਤੋਂ ਮਕਬੂਲ ਅਤੇ ਪ੍ਰਭਾਵਸ਼ਾਲੀ ਸੰਗੀਤਕਾਰ ਜਿਹੜੇ ਨੇ ਉਹ ਆਪਣੇ ਆਪ ਵਿੱਚ ਮੰਨੇ ਗਏ। ਉਹਨਾਂ ਦੇ ਪੰਜਾਬੀ ਫਿਲਮਾਂ ਵਿੱਚ ਲਤਾ ਮੰਗੇਸ਼ਕਰ, ਹੁਣ ਜਿਵੇਂ ਤੁਸੀਂ ਗੀਤ ਸੁਣਿਆ ਮੁਹੰਮਦ ਰਫੀ, ਉਸ ਤੋਂ ਬਾਅਦ ਹੋਰ ਵੀ ਕਲਾਕਾਰ ਜਿਵੇਂ ਗੀਤਾ ਦੱਤ ਵਰਗੇ ਦਿੱਗਜ ਗਾਇਕਾਂ ਤੋਂ ਜਿਹੜੇ ਨੇ ਗੀਤ ਗਵਾਏ। ਫਿਲਮ ਵਣਜਾਰਾ ਵਿੱਚ ਲਤਾ ਮੰਗੇਸ਼ਕਰ ਜੀ ਦੇ ਗੀਤ ਗਾਏ, ਜੋ ਕਿ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਧੜਕਦੇ ਨੇ। ਸੋ ਓਵਰਆਲ ਜੇਕਰ ਗੱਲ ਕੀਤੀ ਜਾਵੇ ਤਾਂ ਸਰਦੂਲ ਜੀ ਨੇ ਲਗਭਗ 25 ਪੰਜਾਬੀ ਫਿਲਮਾਂ ਜਿਹੜੀਆਂ ਨੇ ਬਣਾਈਆਂ ਅਤੇ 12 ਜਿਹੜੀਆਂ ਨੇ ਹਿੰਦੀ ਫਿਲਮਾਂ ਜਿਹੜੀਆਂ ਨੇ ਉਹਨਾਂ ਨੇ ਬਣਾਈਆਂ।

ਜੀ ਬੱਲੇ ਬੱਲੇ ਬੱਲੇ ਬੱਲੇ। ਸੋ ਇੱਦਾਂ ਹੀ ਖੂਬਸੂਰਤ ਪੰਜਾਬ ਦਾ ਜਿਹੜਾ ਰੰਗ ਅਤੇ ਜਿਹੜਾ ਕਹਿ ਲਓ ਕਿ ਫੋਕ ਹੈ, ਉਹਨਾਂ ਨੇ ਪੂਰੀ ਦੁਨੀਆ ਨੂੰ ਜਿਹੜਾ ਹੈ ਦਿਖਾਉਣ ਦੇ ਵਿੱਚ ਬਹੁਤ ਸੋਹਣੀ ਭੂਮਿਕਾ ਜਿਹੜੀ ਹੈ ਸਰਦੂਰ ਕੋਤਰਾ ਜੀ ਨੇ ਨਿਭਾਈ। ਸੋ ਠੀਕ ਹੈ ਜੀ, ਅਸੀਂ ਅੱਜ ਦਾ ਪ੍ਰੋਗਰਾਮ ਫਿਲਮੀ ਦੁਨੀਆ ਜਾਂਦੇ ਜਾਂਦੇ ਆਪਾਂ ਇੱਕ ਹੋਰ ਛੋਟਾ ਜਿਹਾ ਗੀਤ ਜਿਹੜਾ ਹੈ ਜ਼ਰੂਰ ਸੁਣਾਂਗੇ, ਇੱਕ ਹੋਰ ਸ਼ਮਸ਼ਾਦ ਬੇਗਮ ਜੀ ਦੀ ਆਵਾਜ਼ ਦੇ ਵਿੱਚ, ਨਾਲੇ ਹੂੰ ਕਰਕੇ ਨਾਲੇ ਹਾਂ ਕਰਕੇ। ਠੀਕ ਹੈ ਜੀ, ਸੋ ਆਈ ਹੋਪ ਕਿ ਤੁਹਾਨੂੰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਹੁਣ ਤੋਂ ਕੁਝ ਪਹਿਲਾਂ ਬਾਅਦ ਠੀਕ 8 ਵਜੇ ਸੁਣੋਗੇ ਪਹਿਲਾਂ ਖਬਰਾਂ, ਐਂਡ ਉਸ ਤੋਂ ਬਾਅਦ ਠੀਕ 8:02 ਸੁਣਾਂਗੇ ਅਗਲਾ ਪ੍ਰੋਗਰਾਮ ਮਸਾਲਾ ਮਿਕਸ।

ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਤਾਰ ਦੇ ਇੱਕ ਨਵੇਂ ਗੇੜ ਵਿੱਚ ਦਾਖਲ ਹੋ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਉੱਥੋਂ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਦੇਸ਼ ਅੱਜ ਭਾਰਤੀ ਜਨ ਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ ਹੈ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਗਏ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲੇ 2024-25 ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਇੱਕ ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ ਦੋ ਵਿਅਕਤੀਆਂ ਦੀ ਮੌਤ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਹੈ। ਮੌਸਮ ਵਿਭਾਗ ਨੇ ਅਗਲੇ 2 ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਹੈ। ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ। ਇਹ ਸਨ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਨਮਸਕਾਰ, ਰਾਤ ਦੇ 8 ਵਜ ਚੁੱਕੇ ਨੇ ਤੇ ਐਫਐਮ ਰੇਨਬੋ ਤੇ ਸਮਾਂ ਹੋ ਚੁੱਕਿਆ ਹੁਣ ਐਫਐਮ ਨਿਊਜ਼ ਹੈਡਲਾਈਨਸ ਦਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ 3 ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਤਹਿਤ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚੇ। ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ

ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਐਂਡ ਵਨਸ ਅਗੇਨ ਲੇਟ ਵਾਲੀ ਗੁੱਡ ਈਵਨਿੰਗ ਦੋਸਤੋ। ਰਾਤ ਦੇ ਪੂਰੇ 8:03 ਹੋ ਚੁੱਕੇ ਨੇ, ਐਫ ਐਮ ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਹੈ ਜੀ, ਮਸਾਲਾ ਮੈਕਸ। ਇਸ ਪ੍ਰੋਗਰਾਮ ਨੂੰ ਲੈ ਕੇ ਹਾਜ਼ਰ ਹੋ ਚੁੱਕਿਆ ਤੁਹਾਡਾ ਦੋਸਤ ਮੋਹਿਤ ਰੂਬਲ। ਐਂਡ ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 102.7 ਮੈਗਾਹਰਟਸ ਐਫ ਐਮ ਰੇਨਬੋ 'ਤੇ। ਸੋ ਬਹੁਤ ਸਾਰੀਆਂ ਚੀਜ਼ਾਂ, ਬਹੁਤ ਸਾਰੀ ਖਬਰਾਂ, ਬਹੁਤ ਸਾਰਾ ਗੋਸਿਪ, ਬਹੁਤ ਸਾਰੀਆਂ ਪੁਰਾਣੀ ਗੱਲਾਂ, ਬਟ ਫਨੀ ਗੱਲਾਂ ਲੈ ਕੇ ਹਾਜ਼ਰ ਹੋ ਚੁੱਕਿਆ ਜੀ ਮੈਂ ਪ੍ਰੋਗਰਾਮ ਦੇ ਵਿੱਚ। ਸੋ ਸਭ ਤੋਂ ਪਹਿਲਾਂ ਇੱਕ ਗੀਤ ਇੰਜੋਏ ਕਰਦੇ ਹਾਂ, ਗੀਤ ਤੋਂ ਬਾਅਦ ਜੋ ਗੱਲਾਂ ਦਾ ਸਿਲਸਿਲਾ ਮੈਂ ਸ਼ੁਰੂ ਕਰਾਂਗਾ। ਐਂਡ ਇਸ ਦੇ ਨਾਲ ਹੀ ਮੈਂ ਮੌਕਾ ਦੇਵਾਂਗਾ 3 ਤੋਂ 4 ਲੋਕਾਂ ਨੂੰ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦਾ ਅਤੇ ਕੁਝ ਸੁਣਾਉਣ ਦਾ। ਫਿਲਹਾਲ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਦੁਬਾਰਾ ਵਾਪਸ ਆਉਂਦੇ ਹਾਂ ਪ੍ਰੋਗਰਾਮ ਮਸਾਲਾ ਮਿਕਸ।

ਵੈਲਕਮ ਬੈਕ ਜੀ ਪ੍ਰੋਗਰਾਮ ਮਸਾਲਾ ਮਿਕਸ ਵਿੱਚ ਤੁਸੀਂ ਪ੍ਰੋਗਰਾਮ ਇੰਜੋਏ ਕਰ ਰਹੇ ਹੋ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਐਂਡ ਆਈ ਹੋਪ ਕਿ ਤੁਸੀਂ ਅਗਰ ਸੜਕਾਂ 'ਤੇ ਹੋ ਤਾਂ ਤੁਸੀਂ ਜਨਾਬ ਬਿਲਕੁਲ ਸੋਹਣੇ ਤਰੀਕੇ ਨਾਲ ਗੱਡੀ ਚਲਾ ਰਹੇ ਹੋ ਕਿਉਂਕਿ ਜਨਾਬ ਸੜਕਾਂ ਦੇ ਉੱਪਰ ਗੱਡੀ ਸੋਹਣੇ ਢੰਗ ਨਾਲ ਹੀ ਚਲਾਉਣੀ ਚਾਹੀਦੀ ਓਕੇ ਜੀ ਸੋ ਯੂ ਨੋ ਬਾਲੀਵੁੱਡ ਦੇ ਇੱਕ ਐਸੇ ਖਾਨ ਸਭ ਤਿੰਨ ਚਾਰ ਖਾਨ ਸਭ ਤੋਂ ਬੜੇ ਫੇਮਸ ਨੇ ਇੱਕ ਤਾਂ ਸ਼ਾਹਰੁਖ ਖਾਨ ਸਲਮਾਨ ਖਾਨ ਐਂਡ ਯੈਸ ਸਾਡੇ ਆਮਿਰ ਖਾਨ ਆਮਿਰ ਖਾਨ ਨੂੰ ਬਾਲੀਵੁੱਡ ਦੇ ਵਿੱਚ ਮਿਸਟਰ ਪਰਫੈਕਸ਼ਨਿਸਟ ਕਿਹਾ ਜਾਂਦਾ ਹੈ ਕਿ ਬਈ 3 ਤੋਂ 4 ਸਾਲ ਲਗਾ ਕੇ ਸ਼ਾਇਦ ਇੱਕ ਫਿਲਮ ਬਣਾਉਣਗੇ ਐਂਡ ਜੋ ਫਿਲਮ ਬਣਾਉਣਗੇ ਉਹ ਵੱਡੀ ਖੂਬਸੂਰਤ ਫਿਲਮ ਬਣਾਉਣਗੇ ਯਾਨੀ ਕਿ ਉਹ ਸਾਰੇ ਰਿਕਾਰਡਸ ਜਿਹੜੇ ਨੇ ਉਹ ਤੋੜ ਦੇਗੀ ਚੰਗਾ ਟਾਈਮ ਲਗਾਉਂਦੇ ਨੇ ਅਗਰ ਉਹਨਾਂ ਨੇ ਕੋਈ ਕਰੈਕਟਰ ਪਲੇ ਕਰਨਾ ਕਰੈਕਟਰ ਦੇ ਅੰਦਰ ਪੂਰਾ ਵੜ ਜਾਂਦੇ ਨੇ ਐਂਡ ਬਸ ਉਹਨਾਂ ਦੇ ਨਾਮ ਦੇ ਨਾਲ ਲੱਗ ਜਾਂਦਾ ਕਿ ਬਈ ਕੋਈ ਪਰਫੈਕਸ਼ਨਿਸਟ ਹੋਵੇ ਤਾਂ ਆਮਿਰ ਖਾਨ ਵਰਗਾ ਪਰ ਸ਼ਾਇਦ ਉਹ ਸਿਰਫ ਫਿਲਮਾਂ ਦੇ ਵਿੱਚ ਹੀ ਆਪਣੀ ਪਰਫੈਕਸ਼ਨਿਸਟ ਜਿਹੜੀ ਨੇ ਦਿਖਾ ਪਾ ਰਹੇ ਨੇ ਕਿਉਂਕਿ ਅਸਲ ਜ਼ਿੰਦਗੀ ਦੇ ਵਿੱਚ ਜਨਾਬ ਹੁਣਾਂ ਨੇ ਕੱਲ੍ਹ ਪਰਸੋਂ ਜਿਹੜਾ ਹੈ ਆਪਣਾ ਆਪਾਂ ਕਹਿ ਸਕਦੇ ਕਿ ਬਈ ਤੀਸਰਾ ਵਿਆਹ ਜਿਹੜਾ ਹੈ ਉਹ ਕਰ ਲਿਆ ਅਤੇ ਸ਼ਾਇਦ ਹਜੇ ਵੀ ਸ਼ਿਓਰ ਨਹੀਂ ਹੈ ਕਿ ਉਹ ਪਰਫੈਕਸ਼ਨਿਸਟ ਹੋਏ ਕਿ ਨਹੀਂ ਹੋਏ ਠੀਕ ਹੈ ਜੀ ਸੋ ਪਤਾ ਨਹੀਂ ਹੁਣ ਇਹ ਸੋਹਣਾ ਚੱਲੇ ਹੈ ਨਾ ਅਸੀਂ ਸਾਰੀ ਦੁਆ ਕਰਦੇ ਕਿ ਇਹ ਤਾਂ ਸੋਹਣਾ ਚੱਲੇਗਾ ਜੀ ਸੋ ਲੈਟ ਸੀ ਗੜਬੜ ਜਿਹੜੀ ਹੈ ਕਿੱਥੇ ਹੋ ਰਹੀ ਹੈ ਕਿੱਥੇ ਨਹੀਂ ਹੋ ਰਹੀ ਆਮਿਰ ਖਾਨ ਜਲਦੀ ਹੀ ਆਈਡੈਂਟੀਫਾਈ ਕਰਨ ਪਰ ਸਭ ਤੋਂ ਜ਼ਿਆਦਾ ਕਹਿ ਲਓ ਕਿ ਥੋੜ੍ਹੀ ਔੜ ਅਤੇ ਵੀਅਰਡ ਗੱਲ ਪਤਾ ਕੀ ਸੀਗੀ ਇਸ ਫਿਲਮ 'ਤੇ ਉਹਨਾਂ ਦੀਆਂ ਪੁਰਾਣੀਆਂ ਬੀਵੀਆਂ ਵੀ ਆਈਆਂ ਸੀ ਮਤਲਬ ਕਿਆ ਕਿਆ ਕਿਆ ਬਾਤ ਹੈ ਮਤਲਬ ਹੈ ਇੰਨਾ ਸੌਖਾ ਹੁੰਦਾ ਪੁਰਾਣੀ ਮਤਲਬ ਓਕੇ ਸੋਰੀ ਵੀ ਸ਼ੁਡ ਨਾਟ ਸੇ ਸਮਥਿੰਗ ਐਲਸ ਬਟ ਯਾ ਦਿਸ ਇਸ ਨਿਊ ਗਾਈਸ ਬਿਲਕੁਲ ਜੀ ਸਾਰੇ ਨੂੰ ਡਰਨਾ ਚਾਹੀਦਾ ਤੇ ਸਾਰਿਆਂ ਨੂੰ ਸੋਚ ਸਮਝ ਕੇ ਹੀ ਇੱਕੋ ਵਾਰੀ ਕਰਨਾ ਚਾਹੀਦਾ ਤੇ ਇੱਕ ਵਾਰੀ ਕਾਫੀ ਹੈ ਪ੍ਰੋਗਰਾਮ ਤੁਸੀਂ ਇੰਜੋਏ ਕਰੋ ਜੀ ਮਸਾਲਾ ਮਿਕਸ ਆਪਣੇ ਦੋਸਤ ਮੋਹਿਤ ਰੁਬਲ ਦੇ ਨਾਲ ਅੱਗੇ ਵਧਦੇ ਹਾਂ ਇੱਕ ਬੜਾ ਹੀ ਖੂਬਸੂਰਤ ਗੀਤ ਜੋਤੀ ਨੀਰਾ ਨੇ ਕਿਆ ਕਿਆ ਕਿਹਾ ਇਸ ਗੀਤ ਦੇ ਵਿੱਚ

ਵੈਸੇ ਆਪਣੇ ਪੰਜਾਬੀਆਂ ਦਾ ਕੰਮ ਨਾ ਸੈੱਟ ਹੈਗਾ, ਦੇਖੋ ਕਿੱਡੀ ਵਾਰ ਤੇ ਕਿੰਨੀ ਤੇਜ਼ ਤੇਜ਼ ਜੋਤੀ ਨੂਰਾ ਹੋਣਾ ਨੇ ਇਸ ਗੀਤ ਦੇ ਵਿੱਚ, ਜ਼ਿੰਦਗੀ ਗੜਬੜਗੜ ਬੜਗੜ ਬੜਗੜ ਬੜ, ਮਤਲਬ ਦੋ ਤਿੰਨ ਵਾਰੀ ਮੈਂ ਬੋਲਾਂਗਾ ਮੇਰੇ ਮੂੰਹ 'ਚ ਨਾ ਸਿੱਧਾ ਨਿਕਲ ਜਾਣਾ ਬਰਗਰ ਬਰਗਰ ਬਰਗਰ ਬਰਗਰ। ਨਹੀਂ ਬਾਕੀ ਇੱਦਾਂ ਹੀ ਹੋਣਾ, ਬਾਕੀ ਇੱਦਾਂ ਹੀ ਹੋਣਾ, ਕਿਉਂਕਿ ਜਨਾਬ ਨਹੀਂ ਬੋਲਿਆ ਜਾਂਦਾ, ਇੱਕ ਪ੍ਰੈਕਟਿਸ ਚਾਹੀਦੀ ਹੈ, ਪ੍ਰੈਕਟਿਸ ਚਾਹੀਦੀ ਹੈ, ਬੜਾ ਟਾਈਮ ਲਾਉਣਾ ਪੈਂਦਾ। ਸੋ ਜਨਾਬ ਹੁਣ ਨਾ ਆਪਾਂ ਸਿੱਧਾ ਬਾਲੀਵੁੱਡ ਤੋਂ ਸਿੱਧਾ ਛਾਲ ਮਾਰਦੇ ਹਾਂ ਅਤੇ ਛਾਲ ਮਾਰ ਕੇ ਪਹੁੰਚ ਜਾਂਦੇ ਆਪਾਂ ਫੀਫਾ ਫੀਫਾ ਫੁੱਟਬਾਲ ਫੀਫਾ ਫੀਫਾ ਫੀਫਾ ਵਿੱਚ ਕੀ ਹੋਇਆ ਜਨਾਬ? ਇੰਗਲੈਂਡ ਨੇ ਬਹੁਤ ਸੋਹਣਾ ਮੈਚ ਜਿੱਤਿਆ, ਬਹੁਤ ਸੋਹਣਾ ਮੈਚ ਜਿੱਤਿਆ। ਉਹਨਾਂ ਦੇ ਕੈਪਟਨ ਜਿਹੜੇ ਸੀਗੇ ਹੈਰੀ ਕੇਨ, ਉਹਨਾਂ ਨੇ ਮੈਚ ਜਿੱਤਣ ਤੋਂ ਬਾਅਦ ਉਹਨਾਂ ਦਾ ਜਿਹੜਾ ਇੰਟਰਵਿਊ ਨਾ ਉਹ ਵਾਇਰਲ ਹੋ ਗਿਆ ਬਈ, ਲੋਕ ਕਹਿੰਦੇ ਵਾਹ। ਪਤਾ ਕਿਉਂ ਹੋਇਆ ਕਿ ਮੈਚ ਨਾ ਜਿੱਤਣ ਤੋਂ ਬਾਅਦ ਉਹਨਾਂ ਨੇ ਬੜੀ ਖੱਪ ਆਈ, ਤਾਂ ਜਦੋਂ ਇੰਟਰਵਿਊ ਦੇ ਸਾਹਮਣੇ ਆਇਆ ਪੁੱਛਿਆ ਗਿਆ ਸੋ ਹਾਊਜ਼ ਯੂਰ ਮੈਚ ਐਂਡ ਯੂ ਨੋ ਲਾਈਕ ਵਟ ਥਿੰਗ ਯੂ ਥੋਟ ਦੈਟ ਯੂ ਡਿਡ ਸਪੈਸ਼ਲ ਐਂਡ ਹਾਊ ਵਾਜ਼ ਇਟ? ਉਹਦੇ ਮੂੰਹ 'ਚੋਂ ਆਵਾਜ਼ ਕੀ ਨਿਕਲੀ? ਸੱਚੀ ਮੁੱਚੀ ਇਹ ਆਵਾਜ਼ ਨਿਕਲੀ, ਯਾਨੀ ਕਿ ਬਿਲਕੁਲ ਲੋਕਾਂ ਨੇ ਮਜ਼ਾਕ ਬਣਾਇਆ ਕਿ ਹੈ 90 ਮਿੰਟ ਦੇ ਮੈਚ ਤੋਂ ਬਾਅਦ ਹੈਰੀ ਜਿਹੜੇ ਸੀਗੇ ਕੇਨ ਉਹਨਾਂ ਦੀ ਆਵਾਜ਼ ਹੀ ਚਲੀ ਗਈ, ਉਹਨਾਂ ਦਾ ਗਲਾ ਇੰਨਾ ਬੈਠ ਗਿਆ ਕਿ ਉਹਨਾਂ ਕੋਲ ਬੋਲਿਆ ਹੀ ਨਹੀਂ ਗਿਆ। ਸੋ ਕਾਫੀ ਸਾਰੇ ਲੋਕਾਂ ਨੇ ਬੜਾ ਬੜਾ ਮਜ਼ਾਕ ਕੀਤਾ ਕਿ ਇਹ ਕੀਤਾ ਹੋਣਾ, ਉਹ ਕੀਤਾ ਹੋਣਾ, ਗਲਾ ਬਹਿ ਗਿਆ, ਆਹ ਕਰ ਲਓ, ਉਹ ਕਰ ਲਓ। ਸੋ ਬੜੀ ਗੱਲਾਂ ਗਈਆਂ ਕਿ ਲੂਣ ਪਾ ਕੇ ਗਰਾਰੇ ਕਰ ਲੈਂਦਾ ਇਹ ਵਜ੍ਹਾ, ਬਟ ਯੈਸ ਹੋ ਜਾਂਦਾ, ਮੈਨੂੰ ਲੱਗਦਾ ਖੱਪ ਖੁੱਪ ਪਾ ਕੇ ਹੋ ਜਾਂਦਾ, ਕਿਉਂਕਿ ਇੰਨੀ ਜ਼ਿਆਦਾ ਇੰਟੈਂਸ ਤੁਸੀਂ ਖੱਪ ਆਈ ਹੋਵੇ ਐਂਡ ਤੁਸੀਂ ਇੰਨਾ ਜ਼ਿਆਦਾ ਕਹਿ ਲਓ ਕਿ ਜੋਸ਼ ਦੇ ਨਾਲ ਬੋਲੇ ਹੋਵੋ ਕਿ ਹਾਂ ਵੋਕਲ ਕੋਰਡਸ ਹੋ ਸਕਦੇ ਥੋੜ੍ਹੇ ਸਪਰੈਸ ਜਿਹੜੇ ਨੇ ਹੋ ਗਏ ਨੇ, ਐਵੇਂ ਤੁਹਾਨੂੰ ਵਾਰ ਵਾਰ ਹੱਸਣ ਦੀ ਲੋੜ ਨਹੀਂ ਹੁੰਦੀ ਹਰ ਚੀਜ਼ ਦੇ ਵਿੱਚ, ਹੈਂ ਨੋਰਮਲ ਨੋਰਮਲ ਨੋਰਮਲ ਲਿਆ ਜਾ ਸਕਦਾ, ਠੀਕ ਹੈ। ਸ਼ਹਿਰ ਸ਼ਹਿਰ ਤੇ ਗੱਲ ਚਲਦੀ ਰਹੇਗੀ, ਫਿਲਹਾਲ ਹੋਰ ਗੱਲਾਂ ਵੀ ਕਰਾਂਗੇ, ਫਿਲਹਾਲ ਗੀਤ ਇੰਜੋਏ ਕਰਦੇ ਨੇ ਜੋ ਕਿ ਬੜਾ ਹੀ ਖੂਬਸੂਰਤ ਗਾਇਆ ਰਿਚਾ ਸ਼ਰਮਾ ਨੇ ਫਰੋਮ ਦੀ ਮੂਵੀ ਗੋਲ, ਕਿਉਂਕਿ ਹੁਣ ਆਪਾਂ ਫੁੱਟਬਾਲ ਦੀ ਗੱਲ ਕੀਤੀ ਹੈ ਤੇ ਗੋਲ ਦੀ ਗੱਲ ਤਾਂ ਹੋਣੀ ਚਾਹੀਦੀ ਹੈ।

ਲਓ ਜੀ, ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਦੇ ਵਿੱਚ। ਅਤੇ ਅਗਲੀ ਖਬਰ ਹੁਣ ਥੋੜ੍ਹੀ ਦੇਸੀ ਕਰ ਲੈਣੇ, ਥੋੜ੍ਹੀ ਇੰਡੀਅਨ ਜੀ ਖਬਰ ਕਰ ਲੈਣੇ ਆ ਬਾਈ। ਇੰਡੀਅਨ ਆਪਾਂ ਇੱਦਾਂ ਹੈ ਕਿ ਵੈਸੇ ਤਾਂ ਡਾਕਟਰ ਸਾਹਿਬ ਕਿਸੇ ਕੋਲ ਵੀ ਜਾਓ, ਤੁਸੀਂ ਆਰਾਮ ਨਾਲ ਆਪਣੀ ਸੱਟ ਦਿਖਾਓ ਜਾਂ ਕੋਈ ਪ੍ਰੋਬਲਮ ਹੋ ਗਈ ਹੈ, ਇਨਫੈਕਸ਼ਨ ਦਿਖਾਓ ਜਾਂ ਟੈਸਟ ਹੋਣਗੇ, ਤਾਂ ਬੜੇ ਆਰਾਮ ਦੇ ਨਾਲ ਤੁਹਾਨੂੰ ਜਿਹੜੀ ਹੈ ਮੈਡੀਸਨ ਜਿਹੜੀ ਹੈ ਉਸ ਚੀਜ਼ ਦੀ ਮਿਲ ਜਾਂਦੀ ਹੈ। ਐਂਡ ਅਗਰ ਕੋਈ ਡੋਗੀ ਵਗੈਰਾ, ਕੋਈ ਪੈਟ ਵਗੈਰਾ ਕੱਟ ਲੈਂਦਾ ਤਾਂ ਉਹਦੇ ਵੀ ਤੁਹਾਨੂੰ ਫਿਰ ਟੀਕੇ ਜਿਹੜੇ ਨੇ ਧੁੰਨੀ 'ਚ ਜਿੰਨੇ ਵੀ ਲੱਗਦੇ ਨੇ, ਜੋ ਵੀ ਉਹਦਾ ਪ੍ਰੋਪਰ ਪ੍ਰੋਸੀਜਰ ਹੈ ਉਹ ਤੁਹਾਨੂੰ ਫੋਲੋ ਕਰਨਾ ਪੈਂਦਾ। ਬਟ ਕਾਫੀ ਸਿਚੁਏਸ਼ਨ ਦੇ ਵਿੱਚ ਅਗਰ ਬਾਏ ਚਾਂਸ ਤੁਹਾਨੂੰ ਕੋਈ ਸੱਪ ਜਿਹੜਾ ਹੈ ਉਹ ਲੜ ਜਾਵੇ, ਤਾਂ ਤੁਹਾਨੂੰ ਪਤਾ ਕਿ ਕੁਝ ਕੁ ਸੱਪ ਨੇ ਜਿਹਨਾਂ ਦਾ ਨਾ ਇੱਕ ਵੱਖਰਾ, ਇੱਕ ਪਹਿਲਾਂ ਹੀ ਐਂਟੀਡੋਟ ਕਹਿ ਲਓ ਜਾਂ ਉਹਦੀ ਇੱਕ ਮੈਡੀਸਨ ਜਿਹੜੀ ਹੈ, ਜਿਹੜੀ ਤੁਹਾਨੂੰ ਉਸੇ ਟਾਈਮ ਤੁਹਾਨੂੰ ਇੰਜੈਕਸ਼ਨ ਜਿਹੜਾ ਇਹ ਲੱਗਦਾ ਜਿਹਦੇ ਨਾਲ ਸ਼ਾਇਦ ਵੈਨਮ ਜਾਂ ਕੋਈ, ਮੈਨੂੰ ਸ਼ਾਇਦ ਐਗਜੈਕਟਲੀ ਨਹੀਂ ਪਤਾ, ਬਟ ਹਾਂ ਕੁਝ ਖਤਰਨਾਕ ਸੱਪ ਨੇ, ਇੰਨਾ ਪਤਾ ਕਿ ਉਹਨਾਂ ਦੀ ਜਿਹੜੀ ਡੋਜ਼ ਹੈ ਉਹ ਹਰ ਇੱਕ ਸਿਵਲ ਹੋਸਪਿਟਲ ਦੇ ਵਿੱਚ ਅਵੇਲੇਬਲ ਹੁੰਦੀ ਹੈ, ਕਿ ਜੇਕਰ ਤੁਹਾਨੂੰ ਉਹ ਕੱਟ ਲੈਂਦਾ ਤੁਸੀਂ ਤੁਰੰਤ ਉਹਦੀ ਜਿਹੜੀ ਟੀਕਾ

ਟੀਕਾਕਰਨ ਹੈ ਤੁਸੀਂ ਕਰਵਾ ਸਕਦੇ ਹਾਂ, ਬਟ ਉਹ ਸਪੈਸੀਫਿਕ ਟਾਈਮ ਹੋਏਗੀ ਤਾਂ ਤੁਸੀਂ ਲਗਾਉਣਾ। ਹੁਣ ਤੁਸੀਂ ਕਹੋਗੇ ਬਈ ਸਾਨੂੰ ਕਿੱਦਾਂ ਪਤਾ ਹੋਏਗਾ ਕਿ ਇਹ ਸੱਪ ਉਹੀ ਹੈ ਜਾਂ ਨਹੀਂ ਹੈ? ਸੋ ਜਨਾਬ ਕਿਸੇ ਨੂੰ ਨਹੀਂ ਪਤਾ ਹੁੰਦਾ। ਸੋ ਇੱਦਾਂ ਹੀ ਬਿਹਾਰ ਦੇ ਵਿੱਚ ਕੀ ਹੁੰਦਾ, ਇੱਕ ਮੁੰਡੇ ਨੂੰ ਕੋਈ ਸੱਪ ਜਿਹੜਾ ਹੈ ਕੱਟ ਲੈਂਦਾ, ਅਤੇ ਉਹ ਆਮ ਬੰਦਾ ਮੈਨੂੰ ਲੱਗਦਾ ਕਿ ਸ਼ਾਇਦ ਨਾ ਥੋੜ੍ਹਾ ਜਿਹਾ ਤੜਫੇਗਾ, ਜਾਂ ਫਿਰ ਕਹਿ ਲਓ ਕਿ ਥੋੜ੍ਹਾ ਨਾ ਕੌਨਸ਼ੀਅਸ ਹੋ ਜਾਏਗਾ ਜਾਂ ਸਟ੍ਰੈਸ 'ਚ ਆ ਜਾਏਗਾ। ਨਹੀਂ, ਉਹਨੇ ਆਰਾਮ ਨਾਲ ਉਸਨੂੰ ਫੜਿਆ, ਇੱਕ ਬੋਰੇ 'ਚ ਪਾਇਆ ਅਤੇ ਚੁੱਕ ਕੇ ਪਤੰਦਰ ਜਿਹੜਾ ਹੈ ਉਹ ਹੋਸਪਿਟਲ ਲੈ ਗਿਆ। ਹੋਸਪਿਟਲ ਜਾ ਕੇ ਉੱਥੇ ਕਹਿੰਦਾ ਕਿ ਬਈ ਦੇਖੋ ਹਮਕੋ ਨਾ ਜੇ ਵਾਲੇ ਸਾਪ ਨੇ ਨਾ ਹਮੇ ਕਾਟ ਲਿਆ ਹੈ, ਤੋ ਆਪ ਮੁਝੇ ਇਸਕੇ ਹਿਸਾਬ ਸੇ ਜੋ ਹੈ ਮੁਝੇ ਅਬ ਜੋ ਚਾਹੇ ਟੀਕਾ ਲਗਾਉਣਾ ਹੈ ਜਾਂ ਜੋ ਵੀ ਲਗਾਉਣਾ ਹੈ, ਹਾਂ ਇਸਕੇ ਹਿਸਾਬ ਸੇ ਹਮੇ ਕਰ ਦੋ। ਮਤਲਬ ਮੈਨੂੰ ਤਾਂ ਲੱਗਦਾ ਕਿ ਬਈ ਗੱਲ ਤਾਂ ਬੜੀ ਲੋਜੀਕਲੀ ਉਹਨੇ ਸਹੀ ਕੀਤੀ ਹੈ, ਪਰ ਹੋਇਆ ਕਿ ਉਹ ਸੱਪ ਵੇਖ ਕੇ ਪਹਿਲਾਂ ਤਾਂ ਡਾਕਟਰ ਵੱਲ ਹੀ ਡਰ ਗਏ ਕਿ ਬਈ ਅਸੀਂ ਹੁਣ ਇਹਨੂੰ ਜਿਹੜਾ ਹੈ ਇਸਨੂੰ ਕਿੱਦਾਂ ਦੇਖੀਏ ਕਿੱਦਾਂ ਨਹੀਂ, ਅਤੇ ਫਿਰ ਕਾਫੀ ਉੱਥੇ ਕਿਓਸ ਜਿਹੜਾ ਹੈ ਉੱਥੇ ਮੱਚ ਗਿਆ। ਮਤਲਬ ਬਈ ਨੈਚੁਰਲੀ ਹੁਣ ਸੱਪ ਸਾਹਮਣੇ ਦੇਖਾਂਗੇ ਤਾਂ। ਸੋ ਯਾ ਦਿਸ ਥਿੰਗ ਹੈਪਨ ਐਂਡ ਇਟ ਹੈਪਨ ਓਨਲੀ ਇਨ ਇੰਡੀਆ।

ਜੀ ਇੱਕ ਵਾਰ ਫਿਰ ਸਵਾਗਤ ਹੈ ਜੀ ਪ੍ਰੋਗਰਾਮ ਮਸਾਲਾ ਮਿਕਸ ਐਂਡ ਹੁਣ ਥੋੜ੍ਹੀ ਜਿਹੀ ਗੱਲ ਆਪਾਂ ਐਸੀ ਦੱਸਣ ਜਾ ਰਹੇ ਹਾਂ ਤੁਹਾਨੂੰ ਮੈਂ ਜਿਹੜਾ ਤੁਸੀਂ ਬਹੁਤ ਜ਼ਿਆਦਾ ਨਾ ਤੁਸੀਂ ਹੈਰਾਨ ਹੋ ਜਾਓਗੇ ਕਿ ਹੈ ਇੱਦਾਂ ਦੀ ਕਿਸਮਤ ਵੀ ਹੋ ਸਕਦੀ ਹੈ ਕਿਸੇ ਦੀ। ਓਕੇ ਜੀ, ਸੋ ਯੂਕੇ ਦੇ ਵਿੱਚ ਕੀ ਹੁੰਦਾ, ਯੂਕੇ ਦੇ ਵਿੱਚ ਨਾ ਇੱਕ ਬੰਦਾ ਹੈ ਜਿਹਦਾ ਨਾਮ ਹੈ ਇਵਾਨ ਵੈਲੰਟਾਈਨ, ਯੂ ਕੈਨ ਮੇਕ ਸਰਚ। ਓਕੇ, ਸੋ ਇਵਾਨ ਵੈਲੰਟਾਈਨ ਦੀ ਗੱਡੀ ਜਿਹੜੀ ਹੈ ਉਹ ਚੋਰੀ ਹੋ ਜਾਂਦੀ ਹੈ। ਸੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਕਾਫੀ ਸਾਰੇ ਐਸੇ ਪਲੇਟਫਾਰਮਸ ਨੇ, ਪਹਿਲੀ ਗੱਲ ਤਾਂ ਉਸਨੇ ਕੰਪਲੇਂਟ ਕਰਵਾਈ ਹੋਵੇਗੀ, ਡੈਫੀਨੇਟਲੀ ਲੱਭਣ ਦੀ ਕੋਸ਼ਿਸ਼ ਵੀ ਕੀਤੀ ਹੋਏਗੀ, ਬਟ ਗੱਡੀ ਬਿਨਾਂ ਨਹੀਂ ਸਰਦਾ ਹੋਏਗਾ ਤਾਂ ਫਿਰ ਉਹ ਦੂਸਰੀ ਗੱਡੀ ਸੈਕਿੰਡ ਹੈਂਡ ਗੱਡੀ ਵਾਸਤੇ ਅਲੱਗ ਅਲੱਗ ਵੈਬਸਾਈਟਸ ਉੱਪਰ ਉਹਨਾਂ ਨੇ ਦੇਖਣੀ ਜਿਹੜੀ ਉਹ ਸ਼ੁਰੂ ਕਰ ਦਿੱਤੀ। ਅਤੇ ਇੱਕ ਗੱਡੀ ਜਿਹੜੀ ਹੈ ਉਹਨੂੰ ਕਾਫੀ ਪਸੰਦ ਆਉਂਦੀ ਹੈ ਐਂਡ ਸੇਮ ਜਿਹੀ ਗੱਡੀ ਦੇਖਦੇ ਨੇ ਕਿ ਯਾਰ ਆਹ ਗੱਡੀ ਸੋਹਣੀ ਹੈ, ਆਹ ਸੇਮ ਜਿਹੀ ਗੱਡੀ ਹੈ, ਮੇਰੀ ਵੀ ਇਹੋ ਜਿਹੀ ਸੀਗੀ, ਅਤੇ ਬਸ ਉਸ ਗੱਡੀ ਬਾਰੇ ਗੱਲਬਾਤ ਕਰਦੇ ਨੇ ਡੀਲਰ ਦੇ ਨਾਲ, ਡੀਲਰ ਨਾਲ ਗੱਲ ਕਰਦੇ ਕਰਦੇ ਉਹ ਪੇਮੈਂਟ ਵਗੈਰਾ ਵੀ ਆਲਮੋਸਟ ਆਲਮੋਸਟ ਡਨ ਹੋ ਜਾਂਦੀ ਹੈ। ਜਦੋਂ ਗੱਡੀ ਘਰ ਆਉਂਦੀ ਹੈ ਤਾਂ ਉਹ ਅਚਾਨਕ ਪਿੱਛੋਂ ਸਭ ਕੁਝ ਜਦੋਂ ਸਮਾਨ ਸਮੂਨ ਦੇਖਦੇ ਨੇ ਪਿਛਲੀ ਡਿੱਕੀ ਵਗੈਰਾ ਖੋਲ੍ਹ ਕੇ, ਤਾਂ ਬਿਲਕੁਲ ਸਾਈਡ 'ਤੇ ਨਿੱਕਰ 'ਤੇ ਨੁੱਕਰ 'ਤੇ ਉਹਨਾਂ ਦੀ ਕਿਤੇ ਨਾ ਜੁਰਾਬ ਜਿਹੜੀ ਹੈ ਪਈ ਹੋਈ ਸੀ। ਉਹ ਬੰਦਾ ਉਹ ਜੁਰਾਬ ਦੇਖ ਕੇ ਇੰਨਾ ਹੈਰਾਨ ਹੋ ਜਾਂਦਾ, ਕਹਿੰਦਾ ਗੱਡੀ ਤੇ ਮੇਰੀ ਏ, ਯਾਨੀ ਕਿ ਉਹ ਆਪਣੀ ਗੱਡੀ ਹੀ ਚੋਰੀ ਕਰਕੇ, ਕਿਸੇ ਹੋਰ ਨੇ ਚੋਰੀ ਕੀਤੀ ਓਬਵੀਅਸਲੀ, ਅਤੇ ਉਹਦੀ ਥੋੜ੍ਹੀ ਬਹੁਤੀ ਡੈਂਟਿੰਗ ਮੈਂਟਿੰਗ ਚੇਂਜ ਕੀਤੀ, ਕਲਰ ਉਹਦਾ ਚੇਂਜ ਕੀਤਾ ਹੋਣਾ ਐਂਡ ਨੰਬਰ ਪਲੇਟ ਜਿਹੜੀ ਹੈ ਨਕਲੀ ਲਗਾਈ ਜਾਂਦੀ ਹੈ, ਐਂਡ ਉਸ ਤੋਂ ਬਾਅਦ ਉਹ ਕਿੱਦਾਂ ਦੀ ਕਿਸਮ, ਡੈਫੀਨੇਟਲੀ ਪੁਲਿਸ ਉਸ ਤੋਂ ਬਾਅਦ ਆਪਣਾ ਜਿਹੜਾ ਐਕਸ਼ਨ ਰਿਐਕਸ਼ਨ ਜਿਹੜਾ ਹੈ ਉਹ ਦੇਵੇਗੀ ਐਂ ਦੇ ਵੀ ਰਹੀ ਹੋਵੇਗੀ। ਪਰ ਕਿਸਮਤ ਦੇਖੋ ਜਨਾਬ, ਕਿਸਮਤ ਇਹਨੂੰ ਕਹਿੰਦੇ ਨੇ ਕਿਸਮਤ ਦਾ ਖੇਲ ਐਂਡ ਅਜੀਬੋ ਗਰੀਬ ਖੇਲ, ਚੰਗਾ ਹੀ ਅਜੀਬੋ ਗਰੀਬ ਖੇਲ ਹੈ।

ਜੀ ਕਹਿੰਦੇ ਕਿ ਇੱਕ ਵਾਰੀ ਨਾ ਇੱਕ ਪੁਲਿਸ ਨੇ ਨਾ ਪੁਲਿਸ ਨੇ ਇੱਕ ਨਾ ਚੋਰ ਨੂੰ ਫੜ ਲਿਆ ਠੀਕ ਹੈ ਜੀ ਅਤੇ ਪੁਲਿਸ ਨੇ ਜਦੋਂ ਆਪਣੀ ਤਹਿਕੀਕਾਤ ਸ਼ੁਰੂ ਕੀਤੀ ਤਾਂ ਪੁਲਿਸ ਨੂੰ ਪੁੱਛਿਆ ਕਿ ਬਈ ਮੈਨੂੰ ਗੱਲ ਸਮਝ ਨਹੀਂ ਆਉਂਦੀ ਬਈ ਕਿ ਤੂੰ ਤੂੰ ਚੋਰੀ ਕੀਤੀ ਤੂੰ ਸੂਟਾਂ ਵਾਲੀ ਦੁਕਾਨ 'ਤੇ ਚੋਰੀ ਕੀਤੀ ਠੀਕ ਹੈ ਸੂਟਾਂ ਵਾਲੀ ਦੁਕਾਨ 'ਤੇ ਚੋਰੀ ਕੀਤੀ ਚੋਰੀ ਤਾਂ ਇੱਕ ਹੀ ਸੂਟ ਹੋਇਆ ਪਰ ਕੈਮਰੇ ਦੀ ਰਿਕਾਰਡਿੰਗ ਵਿੱਚ ਦਿਖ ਰਿਹਾ ਕਿ ਤੂੰ ਸੂਟਾਂ ਮਤਲਬ ਪਹਿਲਾਂ ਇੱਕ ਸੂਟ ਚੋਰੀ ਕਰਨ ਤੋਂ ਬਾਅਦ ਦੋ ਵਾਰੀ ਹੋਰ ਗਿਆ ਸੀ ਤਾਂ ਬਈ ਉਹ ਚੋਰ ਕਹਿੰਦਾ ਭਾਜੀ ਮੈਂ ਇੱਕ ਚੋਰੀ ਕਰ ਲਈ ਸੀ ਮੈਂ ਮੇਰੀ ਵਹੁਟੀ ਕਹਿੰਦੀ ਰੰਗ ਨਹੀਂ ਪਸੰਦ ਕਹਿੰਦੀ ਫਿਰ ਮੈਂ ਜਦੋਂ ਮੈਂ ਤੂੰ ਰੰਗ ਚੇਂਜ ਕਰਕੇ ਲਿਆ ਕਹਿੰਦੀ ਅੱਜ ਕਢਾਈ ਇੰਨੀ ਕਹਿੰਦੀ ਮੈਂ ਕਢਾਈ ਵਾਲਾ ਸੂਟ ਪਾਉਣਾ ਕਹਿੰਦਾ ਭਾਜੀ ਮੈਂ ਤਾਂ ਗਲਤੀ ਕੀਤੀ ਕਹਿੰਦਾ ਅੱਗੇ ਵੀ ਨਹੀਂ ਚੋਰੀਆਂ ਕੀਤੀਆਂ ਮੈਂ ਕਦੀ ਫੜਿਆ ਨਹੀਂ ਕਹਿੰਦਾ ਹੈ ਅੱਗੇ ਵੀ ਚੋਰੀਆਂ ਕੀਤੀਆਂ ਕਹਿੰਦਾ ਹਾਂ ਇਹ ਤਾਂ ਯੂਨੀਵਰਸਰੀ ਗਿਫਟ ਸੀਗਾ ਚਲੋ ਜੀ ਯੂਨੀਵਰਸਰੀ ਕੇਕ ਕੱਟਿਆ ਫਿਰ ਜਾ ਕੇ ਥਾਣੇ ਓਕੇ ਜੀ ਸੋ ਜੀ ਪ੍ਰੋਗਰਾਮ ਤੁਸੀਂ ਇੰਜੋਏ ਕਰਿਓ ਜੀ ਮਸਾਲਾ ਮਿਕਸ ਸਮਾਚ ਕਰਾ ਦੇ 8:38 ਐਂਡ ਅਗਲਾ ਗਾਣਾ ਪੰਜਾਬੀ ਹੈ ਜੀ ਗਿੱਪੀ ਗਰੇਵਾਲ ਜੀ

ਜੀ, ਸੋ ਅਗਲੀ ਜਿਹੜੀ ਮੈਂ ਗੱਲ ਤੁਹਾਨੂੰ ਦੱਸਣ ਜਾ ਰਿਹਾ ਹੈ ਨਾ, ਗੱਲ ਜਦੋਂ ਪਹਿਲਾਂ ਮੇਰੇ ਕੰਨਾਂ ਤੱਕ ਪਹੁੰਚੀ ਨਾ, ਮੈਨੂੰ ਲੱਗਾ ਕਿ ਨਹੀਂ ਨਹੀਂ ਫੇਕ ਇਹ ਚੀਜ਼ਾਂ ਨਹੀਂ ਹੋ ਸਕਦੀਆਂ। ਫਿਰ ਅਗਲੇ ਦਿਨ ਹੀ ਜਦੋਂ ਮੈਂ ਦੇਖਿਆ ਕਿ ਸਰਕਾਰ ਨੇ ਬੜਾ ਸਟ੍ਰਿਕਟ ਐਂਡ ਬੜਾ ਜਲਦੀ ਉਹਦੇ 'ਤੇ ਐਕਸ਼ਨ ਲੈ ਲਿਆ, ਫਿਰ ਮੈਂ ਥੋੜ੍ਹਾ ਹੋਰ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿ ਹੈ ਇੱਦਾਂ ਵੀ ਹੋ ਰਿਹਾ ਸੀਗਾ, ਤਾਂ ਬਹੁਤ ਮਾੜੀ ਗੱਲ ਹੈ। ਸੋ ਹੋਇਆ ਕਿ ਪਿਛਲੇ ਕੁਝ ਦਿਨ ਪਹਿਲਾਂ ਤੋਂ ਇੱਕ ਐਸੀ ਐਪਲੀਕੇਸ਼ਨ ਜਿਹੜੀ ਹੈ ਉਹ ਪਲੇ ਸਟੋਰ 'ਤੇ ਜਾਂ ਐਪ ਸਟੋਰ 'ਤੇ ਮਿਲਣੀ, ਡਾਊਨਲੋਡ ਹੋਣੀ ਸ਼ੁਰੂ ਹੋ ਗਈ, ਜੋ ਕਿ ਕਿਸੇ ਚਲਦੇ ਈ ਰਿਕਸ਼ਾ ਨੂੰ ਬੰਦ ਕਰ ਸਕਦੀ ਸੀਗੀ। ਤੁਸੀਂ ਸੋਚੋ ਕਿੱਡੇ ਬੇਵਕੂਫ ਐਸੇ ਲੋਕ ਹੋਣਗੇ ਜਿਨ੍ਹਾਂ ਨੇ ਉਸਦਾ ਇਸਤੇਮਾਲ ਕੀਤਾ ਅਤੇ ਲਿਟਰਲੀ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਬੰਦ ਕਰਨੀਆਂ ਸ਼ੁਰੂ ਕਰ ਦਿੱਤੀਆਂ। ਐਂਡ ਥੈਂਕ ਗੋਡ ਟੂ ਦੀ ਗਵਰਨਮੈਂਟ ਕਿ ਬੜੀ ਜਲਦੀ ਉਹਦੇ 'ਤੇ ਸਟ੍ਰਿਕਟ ਐਕਸ਼ਨ ਜਿਹੜਾ ਲੈ ਲਿਆ ਗਿਆ। ਮੈਂ ਖੁਦ ਮੈਂ ਨਹੀਂ ਸੀ ਵਿਸ਼ਵਾਸ ਕਰ ਰਿਹਾ ਕਿ ਇੱਦਾਂ ਦੀ ਐਪਲੀਕੇਸ਼ਨ ਜਿਹੜੀਆਂ ਨੇ ਉਹ ਇੱਦਾਂ ਦੀ ਮਾਰਕੀਟ ਵਿੱਚ ਅਵੇਲੇਬਲ ਨੇ, ਜੋ ਕਿ ਕਿਸੇ ਦੀ ਗੱਡੀ ਖਰਾਬ ਕਰ ਸਕਦੀ, ਕਿਸੇ ਦਾ ਸਮਾਂ ਖਰਾਬ ਕਰ ਸਕਦੀ, ਕਿਸੇ ਦੀ ਦਿਹਾੜੀ, ਕਿਸੇ ਦੀ ਲੇਬਰ, ਕਿਸੇ ਦੀ ਮਿਹਨਤ ਉੱਤੇ ਇੱਦਾਂ ਪਰੇਸ਼ਾਨੀ ਜਿਹੜੀ ਹੈ ਬਣ ਸਕਦੀ ਹੈ। ਸੋ ਮੈਂ ਰੀਸੈਂਟਲੀ ਇੱਦਾਂ ਕਿਤੇ ਦੋਸਤ ਵੱਲ ਗਿਆ ਅਤੇ ਦੋਸਤ ਉੱਥੇ ਪਹੁੰਚਿਆ ਨਹੀਂ, ਮੈਂ ਕਿਹਾ ਕੀ ਹੋਇਆ, ਕਹਿੰਦਾ ਰਸਤੇ ਦੇ ਵਿੱਚ ਇੱਕ ਈ ਰਿਕਸ਼ਾ ਜਿਹੜਾ ਖੜ ਗਿਆ ਅਤੇ ਮੈਂ ਬਸ ਉਹਦੇ ਨਾਲ ਗੱਲ ਕਰ ਰਿਹਾ ਕਿ ਕੀ ਪ੍ਰੋਬਲਮ ਹੋਈ ਹੈ, ਅਤੇ ਉਹਨੇ ਫਿਰ ਦੱਸਿਆ ਕਿ ਐਪਲੀਕੇਸ਼ਨ ਜਿਹੜੀ ਹੈ ਇੱਦਾਂ ਦਾ ਕਰਕੇ ਬੰਦ ਹੋ ਗਏ। ਐਂਡ ਉਸੇ ਸ਼ਾਮ ਨੂੰ ਗਵਰਨਮੈਂਟ ਦੀ ਨੋਟੀਫਿਕੇਸ਼ਨ ਆ ਜਾਂਦੀ ਹੈ ਕਿ ਇੱਦਾਂ ਦੀ ਕੋਈ ਵੀ ਐਪਲੀਕੇਸ਼ਨ ਜਿਹੜੀ ਹੈ ਅਗਰ ਇੱਦਾਂ ਦੀ ਅਵੇਲੇਬਲ ਹੈ ਤਾਂ ਉਸਨੂੰ ਬੈਨ ਕਰ ਦਿੱਤਾ ਗਿਆ ਐਂਡ ਲੋਕਾਂ ਦੇ ਫੋਨਾਂ ਦੇ ਵਿੱਚੋਂ ਐਪਲੀਕੇਸ਼ਨ ਸਿੱਧਾ ਡਿਲੀਟ ਹੋ ਗਈ। ਬਟ ਦਾ ਪੁਆਇੰਟ ਇਸ ਕਿ ਤੁਸੀਂ ਕਿਵੇਂ ਕਿਸੇ ਦੀ ਇਸ ਤਰ੍ਹਾਂ ਦੀ ਚੀਜ਼ ਦਾ ਮਜ਼ਾਕ ਬਣਾ ਸਕਦੇ ਹੋ, ਕਿਉਂਕਿ ਤੁਸੀਂ ਕਰਮਾ, ਤੁਹਾਨੂੰ ਪਤਾ ਨਾ ਕਰਮਾ ਕੀ ਹੁੰਦਾ, ਅਗਰ ਤੁਸੀਂ ਕਿਸੇ ਦਾ ਵੀ ਪਰਪਸਲੀ ਸੋਚ ਕੇ ਬੁਰਾ ਕਰਦੇ ਹੋ ਤਾਂ ਜਨਾਬ your karma will, you know, we will not spare you. ਹਮੇਸ਼ਾ ਹਾਸਾ ਠੱਠਾ ਕਰੋ, ਮਜ਼ਾਕ ਕਰੋ, ਆਪਣੇ ਦੋਸਤਾਂ ਨਾਲ ਕਰੋ, ਆਪਣੇ ਪਰਿਵਾਰਕ ਮੈਂਬਰਾਂ ਦਾ ਨਾ ਕਰੋ, ਜਿਹਨਾਂ ਨਾਲ ਤੁਹਾਡਾ ਚੱਲਦਾ, ਜਿਹਨਾਂ ਨਾਲ ਸਰਦੌੜਾਂ ਨਾ ਕਰੋ, ਬਟ ਇਹੋ ਜਿਹੀਆਂ ਚੀਜ਼ਾਂ ਯੂ ਸ਼ੁੱਡ ਨਾਟ।

ਜੀ ਹੁਣ ਥੋੜ੍ਹੇ ਥੋੜ੍ਹੇ ਫਟਾਫਟ ਆਪਾਂ ਤੁਹਾਨੂੰ ਨਾ ਇੱਕ ਟਿਪਸ ਜਿਹੜੇ ਨੇ ਹੈਲਥ ਟਿਪਸ ਨੇ ਉਹ ਦੇਣ ਦੀ ਮੈਂ ਕੋਸ਼ਿਸ਼ ਕਰਾਂਗਾ। ਵੈਸੇ ਤਾਂ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਨੂੰ ਅਪਣਾ ਲਿਆ ਹੈ ਕਿ ਸਿਰ ਉੱਠ ਕੇ ਉਹ ਗੁਣਗੁਣੇ ਜਿਹੇ ਪਾਣੀ ਦੇ ਵਿੱਚ ਨਿੰਬੂ ਨਿਚੋੜ ਕੇ ਪੀਣਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਐਂਡ ਬੇਸਿਕਲੀ ਇਸਦਾ ਫਾਇਦਾ ਕੀ ਹੈ ਨੁਕਸਾਨ ਕੀ ਹੈ ਸ਼ਾਇਦ ਤੁਹਾਨੂੰ ਨਹੀਂ ਪਤਾ, ਪਰ ਚਲੋ ਆਪਾਂ ਦੱਸਣਾ ਸ਼ੁਰੂ ਕਰ ਦਿੰਦੇ ਹਾਂ। ਗੁਣਗੁਣੇ ਪਾਣੀ ਦਾ ਫਾਇਦਾ ਹੈ, ਨਿੰਬੂ ਪਾਣੀ ਵੀ ਪਾਉਣਾ ਇੱਕ ਚੰਗੀ ਆਦਤ ਹੈ, ਪਰ ਇਹ ਕੋਈ ਟੋਕਸਿਨ ਜਿਹੜਾ ਹੈ ਨਹੀਂ ਕੱਢਦਾ, ਇਹ ਕੰਮ ਤੁਹਾਡਾ ਲੀਵਰ ਅਤੇ ਕਿਡਨੀ ਜਿਹੜਾ ਹੈ ਉਹ ਕਰਦਾ, ਪਰ ਹਾਂ ਇਸਦਾ ਭਾਰ ਜ਼ਰੂਰ ਘੱਟਦਾ ਹੈ ਅਤੇ ਡਾਇਟ ਅਤੇ ਹਾਈਡਰੇਸ਼ਨ ਕਾਰਨ ਹੈ, ਨਿੰਬੂ ਕਾਰਨ ਨਹੀਂ, ਸ਼ਾਇਦ ਬਹੁਤ ਸਾਰੇ ਲੋਕਾਂ ਨੂੰ ਨਹੀਂ ਪਤਾ। ਹੁਣ ਅਗਲੀ ਗੱਲ ਜਿਹੜੀ ਹੈ, ਲੋਕ ਬਹੁਤ ਸਾਰੇ ਲੋਕ ਨਾ ਅੰਨੇ ਵਾਹ ਜਾਂ ਵੈਸੇ ਕਹਿ ਲਓ ਕਿ ਐਪਲ ਸਾਈਡਰ ਜਿਹਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੰਦੇ ਨੇ, ਰੋਣਾ ਲੱਗਦਾ ਕਿ ਖਾਣੇ ਤੋਂ ਬਾਅਦ ਇੱਕ ਚਮਚ ਪਾਣੀ 'ਚ ਮਿਲਾ ਕੇ ਲੈਣਾ ਬਲੱਡ ਸ਼ੂਗਰ ਅਤੇ ਭਾਰ 'ਚ ਥੋੜ੍ਹੀ ਜਿਹੜੀ ਮੱਧ ਮਿਲਦੀ ਹੈ, ਪਰ ਇਹ ਚਰਬੀ ਨਹੀਂ ਪਿਘਲਾਉਂਦਾ, ਕਿਉਂਕਿ ਬਹੁਤ ਸਾਰੇ ਲੋਕ ਐਪਲ ਸਾਈਡਰ ਤਾਂ ਹੀ ਲੈਂਦੇ ਨੇ ਕਿ ਬੈਸ ਸਾਡੀ ਨਾ ਜਿਹੜੀ ਚਰਬੀ ਜਿਹੜੀ ਹੈ ਉਹ ਘੱਟ ਜਾਂਦੀ ਹੈ, ਪਰ ਇੱਦਾਂ ਨਹੀਂ ਹੁੰਦਾ। ਇਸਦਾ ਕੋਈ ਫਾਇਦਾ ਵੀ ਹੈ ਨੁਕਸਾਨ ਵੀ ਹੈ, ਸੋ ਚੰਗੀ ਗੱਲ ਹੈ ਕਿ ਤੁਸੀਂ ਇੱਕ ਚੰਗੇ ਡਾਕਟਰ ਦੇ ਕੋਲ ਜਾ ਕੇ ਇਸਦਾ ਚੰਗਾ ਕਿ ਬਈ ਤੁਹਾਡੇ ਲੀਵਰ ਤੁਹਾਡੇ ਕਿਡਨੀ ਦੇ ਲਈ ਫਾਇਦੇਮੰਦ ਹੈ ਨਹੀਂ ਹੈ, ਸੋ ਚੰਗਾ ਸਲਾਹ ਲੈ ਕੇ ਹੀ ਤੁਹਾਨੂੰ ਉਹ ਚੀਜ਼ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ, ਰੈਦਰ ਦੈਨ ਕਿ ਤੁਸੀਂ ਬਸ ਉਸਨੂੰ ਜਿਹੜਾ ਹੈ ਉਸਨੂੰ ਕੰਜ਼ਿਊਮ ਕਰਨਾ ਸ਼ੁਰੂ ਕਰ ਦਿਉ। ਸੋ ਕਾਫੀ ਸਾਰੇ ਲੋਕਾਂ ਦੇ ਵਿੱਚ ਰਿਊਮਰ ਨੇ ਕਿ ਹਾਰਟ ਅਟੈਕ ਦੇ ਸਮੇਂ ਦੌਰਾਨ ਅਗਰ ਤੁਸੀਂ ਅਦਰਕ ਚਬਾਓਗੇ ਤਾਂ ਫਾਇਦਾ ਹੋਏਗਾ, ਬਿਲਕੁਲ ਨਹੀਂ। ਸੀਨੇ 'ਚ ਜਦੋਂ ਤੇਜ਼ ਦਰਦ ਹੁੰਦੀ ਹੈ ਅਤੇ ਸਾਹ ਦੀ ਤਕਲੀਫ ਹੋਵੇ ਤਾਂ ਤੁਹਾਨੂੰ ਸਿਰਫ ਡਾਕਟਰੀ ਸਲਾਹ ਲੈਣੀ ਚਾਹੀਦੀ, ਕਿਉਂਕਿ ਡਾਕਟਰ ਚੰਗੇ ਢੰਗ ਨਾਲ ਦੱਸ ਸਕਦੇ ਨੇ ਕਿ ਬਈ ਕੀ ਚੀਜ਼ ਹੈ ਕੀ ਨਹੀਂ ਹੈ। ਅਦਰਕ ਦੇ ਕੋਈ ਵੀ ਐਸਾ ਕੋਈ ਫਾਇਦਿਆਂ ਦਾ ਕੋਈ ਇੱਦਾਂ ਦਾ ਕੋਈ ਤੱਥ ਨਹੀਂ ਮੌਜੂਦ, ਕੋਈ ਸਬੂਤ ਨਹੀਂ ਮੌਜੂਦ ਜਿਹੜਾ ਕਹਿ ਸਕਦਾ ਹੋਵੇ ਕਿ ਨਹੀਂ ਤੁਹਾਡੇ ਜਿਹੜੇ ਹਾਰਟ ਅਟੈਕ ਦੇ ਵਿੱਚ ਅਦਰਕ ਦੇ ਨਾਲ ਤੁਸੀਂ ਜ਼ਿੰਦਗੀ ਜਿਹੜੀ ਹੈ ਉਹ ਬਚਾ ਚੁੱਕੇ ਹੋ। ਸੋ ਇੱਕ ਹੋਰ ਬੜਾ ਰਿਊਮਰ ਤਾਂ ਹੁੰਦਾ ਕਿ ਕੱਚੇ ਆਂਡੇ ਖਾਣ ਦੇ ਨਾਲ ਜਿਹੜਾ ਪ੍ਰੋਟੀਨ ਜਿਹੜਾ ਹੈ ਉਹ ਜ਼ਿਆਦਾ ਮਿਲ ਜਾਂਦਾ, ਬਿਲਕੁਲ ਨਹੀਂ। ਪਕਾਏ ਹੋਏ ਜਿਹੜੇ ਅੰਡੇ ਦਾ ਜਿਹੜਾ ਪ੍ਰੋਟੀਨ ਹੈ ਉਹ ਸਰੀਰ ਚੰਗੇ ਢੰਗ ਦੇ ਨਾਲ ਉਸਨੂੰ ਡਾਇਜੈਸਟ ਜਿਹੜਾ ਕਰ ਲੈਂਦਾ, ਜਦਕਿ ਕੱਚੇ ਅੰਡੇ ਦਾ ਜਿਹੜਾ ਮਾਲ ਮਨੋਲਾ ਜਿਹੜਾ ਹੁੰਦਾ ਉਹਦੇ ਨਾਲ ਇਨਫੈਕਸ਼ਨ ਦਾ ਵਧਣ ਦਾ ਕਾਰਨ ਜਿਹੜਾ ਉਹ ਵੀ ਜ਼ਿਆਦਾ ਰਹਿੰਦਾ। ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੇ ਆਪਣੇ ਮੇਰੇ ਆਪਣੇ ਮਨ ਵਿਚਾਰ

ਨੇ, ਪਰ ਉਹਦਾ ਮੈਨੂੰ ਨਹੀਂ, ਉਹਦਾ ਡਾਇਰੈਕਟ ਮੈਨੂੰ ਕਹਿ ਲਓ ਕਿ ਸਲਿਊਸ਼ਨ ਨਹੀਂ ਪਤਾ। ਅੱਜ ਕੱਲ੍ਹ ਲੋਕ ਜਿਹੜੇ ਨੇ ਉਹ ਕੱਚੀ ਕੌਫੀ ਜਿਹੜੀ ਹੈ ਪਾਣੀ 'ਚ ਗਰਮ ਕਰਕੇ ਕੱਲ੍ਹ ਇੱਦਾਂ ਹੀ ਪੀ ਲੈਂਦੇ ਨੇ। ਹੁਣ ਉਹਦਾ ਫਾਇਦਾ ਕੀ ਨੁਕਸਾਨ ਕੀ, ਮੈਂ ਆਪ ਉਸਨੂੰ ਸਰਚ ਕਰਨਾ ਚਾਹਾਂਗਾ। ਬਟ ਹਾਂ, ਆਹ ਸਾਰੀ ਚੀਜ਼ਾਂ ਨੂੰ ਅਗਰ ਤੁਸੀਂ ਆਪਣੇ ਜ਼ਹਿਨ 'ਚ ਰੱਖੋਗੇ ਤਾਂ ਨੈਚੁਰਲੀ ਜਿਹੜੀ ਗੱਲਾਂ ਮਾਊਥ ਟੂ ਮਾਊਥ ਰਿਊਮਰਸ ਜਾਂ ਕਹਿ ਲਓ ਕਿ ਵੈਸੇ ਅਫਵਾਹਾਂ ਜਿਹੜੀਆਂ ਫੈਲਦੀਆਂ ਰਹਿੰਦੀਆਂ ਨੇ, ਉਹਤੋਂ ਤੁਸੀਂ ਬਚਾਅ ਜਿਹੜਾ ਆਪਣਾ ਕਰ ਸਕਦੇ ਹੋ। ਚਲੋ ਜੀ, ਉਮੀਦ ਕਰਦਾ ਕਿ ਫਨੀ ਐਂਡ ਗੋਸਿਪ ਅਤੇ ਇੱਧਰ ਦੀ ਗੱਲਾਂ ਸ਼ੁਰੂ ਹੁੰਦੇ ਹੁੰਦੇ ਅਖੀਰ ਦੇ ਵਿੱਚ ਥੋੜ੍ਹੀ ਸੀਰੀਅਸ, ਕਿਉਂਕਿ ਮਸਾਲਾ ਮਿਕਸ ਹੈ ਅਤੇ ਗੱਲਾਂ ਜਿਹੜੀਆਂ ਨੇ ਮਿਕਸ ਤਾਂ ਫਿਰ ਹੋਣਗੀਆਂ ਹੀ। ਸੋ ਆਈ ਹੋਪ ਕਿ ਤੁਸੀਂ ਪ੍ਰੋਗਰਾਮ ਨੂੰ ਖੂਬ ਪਸੰਦ ਕੀਤਾ ਹੋਵੇਗਾ। ਅਗਲੇ ਪ੍ਰੋਗਰਾਮ ਦੇ ਲਈ ਬਿਲਕੁਲ ਤਿਆਰ ਰਹੋ, ਜਿਵੇਂ ਕਿ ਮੈਂ ਵੀ ਤਿਆਰ ਹੋਣ ਜਾ ਰਿਹਾ, ਯਾਨੀ ਕਿ ਪਾਣੀ ਪੀ ਕੇ। ਸੋ ਠੀਕ, ਮਿਲਦੇ ਹਾਂ 9 ਵਜੇ।

ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਹਿੰਦ ਪ੍ਰਸ਼ਾਂਤ ਦੌਰੇ ਤਹਿਤ ਅੱਜ ਇੰਡੋਨੇਸ਼ੀਆ ਦੇ ਜਕਾਰਤਾ ਪਹੁੰਚੇ। ਗ੍ਰਹਿ ਮੰਤਰੀ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸਹਿਕਾਰੀ ਲਹਿਰ ਸੁਧਾਰਾਂ, ਡਿਜੀਟਾਈਜੇਸ਼ਨ ਅਤੇ ਪੇਸ਼ੇਵਰ ਪ੍ਰਬੰਧਨ ਰਾਹੀਂ ਵਿਸਤਾਰ ਦੇ ਇੱਕ ਨਵੇਂ ਗੇੜ ਵਿੱਚ ਦਾਖਲ ਹੋ ਰਹੀ ਹੈ। ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਵਿੱਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਵਿਚਕਾਰ ਉੱਥੇ ਦੇ ਲੋਕਾਂ ਨੇ ਭਾਰਤ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ। ਬ੍ਰਿਕਸ ਦੀਆਂ ਨਸ਼ਾ ਵਿਰੋਧੀ ਏਜੰਸੀਆਂ ਦੇ ਮੁਖੀਆਂ ਦੀ ਮੀਟਿੰਗ ਅੱਜ ਗੁਹਾਟੀ ਵਿੱਚ ਸ਼ੁਰੂ ਹੋਈ। ਦੇਸ਼ ਅੱਜ ਭਾਰਤੀ ਜਨਸੰਘ ਦੇ ਸੰਸਥਾਪਕ ਡਾਕਟਰ ਸ਼ਿਆਮਾ ਪ੍ਰਸਾਦ ਮੁਖਰਜੀ ਦੀ 125ਵੀਂ ਜਨਮ ਵਰ੍ਹੇਗੰਢ ਤੇ ਉਹਨਾਂ ਨੂੰ ਨਮਨ ਕਰ ਰਿਹਾ। ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਇਸ ਸਬੰਧੀ ਪ੍ਰੋਗਰਾਮ ਕਰਵਾਏ ਗਏ। 17ਵੇਂ ਰਾਸ਼ਟਰੀ ਯੁਵਾ ਸੰਸਦ ਮੁਕਾਬਲਿਆਂ 2024-25 ਵਿੱਚ ਪੰਜਾਬ ਦੇ ਦੋ ਅਤੇ ਹਰਿਆਣਾ ਦੇ ਇੱਕ ਵਿਦਿਅਕ ਅਦਾਰੇ ਨੂੰ ਜੇਤੂ ਐਲਾਨਿਆ ਗਿਆ। ਪੰਜਾਬ ਸਰਕਾਰ ਵੱਲੋਂ ਆਨਲਾਈਨ NRI ਮਿਲਣੀ 8 ਜੁਲਾਈ ਨੂੰ ਹੋਵੇਗੀ। ਪੰਜਾਬ ਤੇ ਚੰਡੀਗੜ੍ਹ ਮਨੁੱਖੀ ਅਧਿਕਾਰ ਕਮਿਸ਼ਨ ਨੇ ਚੰਡੀਗੜ੍ਹ ਦੇ ਸਨਅਤੀ ਖੇਤਰ ਵਿੱਚ ਇੱਕ ਇਮਾਰਤ ਢਹਿਣ ਦੀ ਘਟਨਾ 'ਚ ਦੋ ਵਿਅਕਤੀਆਂ ਦੀ ਮੌਤ ਦੇ ਮਾਮਲੇ 'ਚ ਡਿਪਟੀ ਕਮਿਸ਼ਨਰ ਚੰਡੀਗੜ੍ਹ ਤੋਂ ਰਿਪੋਰਟ ਮੰਗੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਦੌਰਾਨ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਸਮੇਤ ਹੋਰਨਾਂ ਕਈ ਸੂਬਿਆਂ ਵਿੱਚ ਭਾਰੀ ਮੀਂਹ ਦੀ ਪੇਸ਼ਨਗੋਈ ਕੀਤੀ ਹੈ। ਮਰਦਾਂ ਦੀ ਅੰਡਰ 18 ਹਾਕੀ ਟੀਮ ਲਈ 11 ਦਿਨਾਂ ਦਾ ਰਾਸ਼ਟਰੀ ਕੋਚਿੰਗ ਕੈਂਪ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਵਿੱਚ ਅੱਜ ਤੋਂ 17 ਜੁਲਾਈ ਤੱਕ ਲਾਇਆ ਜਾ ਰਿਹਾ। ਇਸ ਹੁਣ ਤੱਕ ਦੀਆਂ FM ਨਿਊਜ਼ ਹੈਡਲਾਈਨਜ਼।

ਜੇ ਤੁਸੀਂ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਅਤੇ ਜਿਹੜਾ ਮੈਂ ਮੈਸੇਜ ਪੁੱਛਿਆ ਕਿ ਬਈ ਬਰਸਾਤ ਹੋ ਰਹੀ ਨਹੀਂ ਹੋ ਰਹੀ ਅੱਜ ਹੋਈ ਹੈ ਕੱਲ੍ਹ ਹੋਈ ਕਿਉਂਕਿ ਕੱਲ੍ਹ ਤਾਂ ਪੱਕਾ ਹੀ ਹੋਏਗੀ ਅਤੇ ਮੈਨੂੰ ਮੈਸੇਜ ਆ ਗਿਆ ਲਿਖਿਆ ਜੀ ਰੂਬਲ ਜੀ ਕੁਦਰਤੀ ਬਰਸਾਤ ਤਾਂ ਅਜੇ ਨਹੀਂ ਹੋਈ ਪਰ ਗੀਤ ਦੀ ਬਰਸਾਤ ਕਰਦੇ ਹਾਂ ਜੀ ਓਕੇ ਜੀ ਧੰਨਵਾਦ ਜੀ ਬਲਵਿੰਦਰ ਸਰ ਅਰੇ ਵਾਹ ਵਾਹ ਵਾਹ ਥੈਂਕ ਯੂ ਜੀ ਇਹਨੂੰ ਕਹਿੰਦੇ ਨੇ ਨਾਲੋਂ ਨਾਲ ਰਿਪਲਾਈ ਕਰਨਾ ਮਜ਼ਾ ਆ ਜਾਂਦਾ ਯਾਰ ਅਗਲਾ ਸਾਨੂੰ ਮੈਸੇਜ ਲਿਖਿਆ ਦਿਲ ਚਾਹਤਾ ਹੈ ਸਪ੍ਰੇਮ ਨਮਸਕਾਰ ਜੀ ਆਪ ਕੈਸੇ ਹੈ ਮੂਵੀ ਮੰਚਲੀ ਸੌਂਗ ਕਿਆ ਹੁਆ ਹਾਏ ਗਮ ਕਾ ਫਸਾਨਾ ਬਨ ਗਿਆ ਨਰਗੋੜਾ ਛੱਤੀਸਗੜ੍ਹ ਸੇ ਮਹਾਰਾਜ ਕੀਰਤਨਪੁਰੀ ਗੋਸਵਾਮੀ ਲਕਸ਼ਮਣ ਦੇਵੀ ਗੋਸਵਾਮੀ ਜੋਗੇਸ਼ਪੁਰੀ ਟਵਿੰਕਲ ਡਿੰਪਲ ਮੀਨਾਕਸ਼ੀ ਨਿਸ਼ਾ ਤੁਲਸੀ ਉਦਿਸ਼ਾ ਗੋਸਵਾਮੀ ਲਿਖਾ ਹੈ ਲਗਾਤਾਰ 48 ਘੰਟੇ ਸੇ ਬਾਰਿਸ਼ ਹੋ ਰਹੀ ਹੈ ਸਰ ਜੀ ਅਰੇ ਭਾਈ ਸਾਹਿਬ ਆਪਣਾ ਔਰ ਆਪਣੇ ਪਰਿਵਾਰ ਕਾ ਖਿਆਲ ਰੱਖੇ ਔਰ ਜ਼ਰੂਰਤ ਪੜਨੇ ਪਰ ਹੀ ਘਰ ਸੇ ਬਾਹਰ ਨਿਕਲੇ ਠੀਕ ਹੈ ਜੀ ਅਗਲਾ ਮੈਸੇਜ ਹੈ ਪਿੰਡ ਅਤੇ ਡਾਕਖਾਨਾ ਨਿਮਨਾਬਾਦ ਨੇੜੋ ਸਫੇਦੋ ਮੰਡੀ ਜ਼ਿਲ੍ਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ ਜਤਿੰਦਰ ਕੌਰ ਗੁਰਪ੍ਰੀਤ ਸਿੰਘ ਲਵਪ੍ਰੀਤ ਕੌਰ ਅਤੇ ਕਰਮਜੀਤ ਕੌਰ ਪ੍ਰੋਗਰਾਮ ਦਿਲ ਚਾਹਤਾ ਹੈ ਪੇਸ਼ ਕਰਨ ਵਾਲੇ ਆਰਜੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਕਿਸੇ ਵੀ ਗੀਤ ਵਿੱਚ

0: ਸ਼ਾਮਲ ਕਰੋ ਜੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੇਜ ਵੱਲ ਵੱਧਦੇ ਹਾਂ ਜੀ। ਜਨਾਬ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ, ਇੰਜੋਏ ਕਰ ਰਹੇ ਹੋ, ਮਜ਼ਾ ਆ ਰਿਹਾ ਹੈ ਨਾ, ਤੁਸੀਂ ਵੀ ਫਰਮਾਇਸ਼ ਭੇਜ ਸਕਦੇ ਹੋ 9855-10-10-27। ਮੈਸੇਜ ਸੋਪਰੇ ਨਮਸਕਾਰ, ਹਾਰਦਿਕ ਅਭਿਨੰਦਨ, ਕਿਸੇ ਵੀ ਗੀਤ ਵਿੱਚ ਸ਼ਾਮਿਲ ਕਰੇ, ਗਾਓ ਖੋਕਰਾ ਵਾਲੀ, ਵਿਨੋਦ ਬਰਾਸਾ, ਵਿਸ਼ਾਲ ਬਾਰਾਸਾ, ਵਿਕਾਸ ਬਾਰਾਸਾ, ਰੋਸ਼ਨੀ ਬਾਰਾਸਾ, ਸ਼ਗੁਨ ਬਾਰਾਸਾ। ਮੋਹਿਤ ਸਾਹਿਬ ਸਤਿ ਸ਼੍ਰੀ ਅਕਾਲ, ਹੇਰ ਜਸਵੀਰ ਸਿੰਘ ਦੋਰਾ, ਹੈ ਜਸਵੀਰ ਸਿੰਘ ਜੀ, ਕੀ ਹਾਲ ਚਾਲ, ਦੋਰਾ ਆਦਮਪੁਰ ਤੋਂ। ਪਲੀਜ਼ ਪਲੇ ਦਾ ਸੌਂਗ ਗਮ ਉਠਾਨੇ ਕੇ ਲੀਏ ਮੈਂ ਤੋ ਜੀਆ ਜਾਊਂਗਾ, ਸਿੰਗਰ ਰਫੀ ਸਾਹਿਬ, ਫਿਲਮ ਗੂੰਜ ਉੱਠੀ ਸ਼ਹਿਨਾਈ। ਓਕੇ ਜੀ, ਇਹ ਹੁਣ ਮੈਂ ਦੋਰਾ ਸਾਹਿਬ ਦੀ ਫਰਮਾਇਸ਼ ਅੱਜ ਪੂਰੀ ਕਰਾਂਗਾ। ਗੂੰਜ ਉੱਠੀ ਸ਼ਹਿਨਾਈ ਕਿ ਗਮ ਕੋ ਮੁਝੇ ਕੋ ਬੁਲਾ ਜਾਓਗੇ, ਮੁਝ ਕੋ ਅਗਰ ਬੁਲਾ ਜਾਓਗੇ ਤੁਮ, ਦਿਲ ਕਾ ਖਲੋਣਾ ਹੈ ਟੁੱਟ ਅੱਖੀਆਂ ਬੋਲੇ ਹੌਲੇ ਤੇਰੇ ਸਫ਼ਰ ਕੋ ਨਾ ਕਰੇ ਜੀਵਨ ਮੈਂ। ਅਰੇ ਯਾਰ, ਇਸ ਗਾਣੇ ਕੇ ਬੋਲ ਕਿਆ ਹੈ, ਐਗਜੈਕਟਲੀ ਬੋਲ ਕਿਆ ਹੈ ਇਸ ਗਾਣੇ ਕੇ, ਉਸ ਹਿਸਾਬ ਸੇ ਗਾਣਾ ਢੂੰਢਣਾ ਪੜੇਗਾ ਮੇਰੇ ਕੋ। ਇਹਨੋਨੇ ਲਿਖਾ ਹੈ ਗਮ ਉਠਾਨੇ ਕੇ ਲੀਏ, ਗਮ ਉਠਾਨੇ ਕੇ ਲੀਏ। ਚਲੋ ਜੀ, ਐਸਾ ਹੈ ਕਿ ਅਮਨਾ ਵੇਟ ਨਹੀਂ ਕਰਤੇ, ਗਾਣੇ ਕੋ ਹੋਲਡ ਕਰ ਲੇਤੇ ਹੈ, ਔਰ ਫਿਰ ਅਗਲੇ ਜੋ ਹਮੇ ਬੀਚ ਮੇ ਸਮਾਂ ਮਿਲੇਗਾ, ਇਹ ਗਾਣਾ ਜੋ ਹਮੇ ਢੂੰਢ ਕਰ ਇਨਕੀ ਫਰਮਾਇਸ਼ ਜ਼ਰੂਰ ਪੂਰੀ ਕਰੇਂਗੇ। ਠੀਕ ਹੈ ਜੀ, ਓਕੇ ਜੀ, ਆਗੇ ਬੜ੍ਹਤੇ ਹੈ, ਔਰ ਆਗੇ ਜੋ ਅਲ ਦੋਸਤ ਜੋ ਹਮੇ ਮੈਸੇਜ ਭੇਜ ਰਹੇ ਹੈ ਵੋ ਪੜ੍ਹਨੇ ਕੀ ਕੋਸ਼ਿਸ਼ ਕਰਤੇ ਹੈ। ਓਕੇ ਜੀ, ਅਗਲਾ ਮੈਸੇਜ ਆਦਰਣੀਯ ਪ੍ਰਸਾਰਕ ਜੀ ਨਮਸਕਾਰ, ਆਦਰਣੀਯ ਪ੍ਰਸਾਰਕ ਜੀ, ਆਪ ਹਮਨੇ ਕਿਸੇ ਵੀ ਫਰਮਾਇਸ਼ ਮੇ ਸ਼ਾਮਿਲ ਕਰੇ, ਆਪਕਾ ਤਹਿ ਦਿਲ ਸੇ ਸ਼ੁਕਰੀਆ। ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸ਼ ਹਰਿਦੁਆਰ ਸੇ। ਠੀਕ ਹੈ ਜੀ, ਥੈਂਕ ਯੂ ਸੋ ਮਚ। ਗੁਜਰਾਤ ਗਾਂਧੀ ਗ੍ਰਾਮ ਸੇ ਪ੍ਰਵੀਨ ਸੋਨੀ, ਪੂਜਾ ਪਾਇਲ ਔਰ ਜਗਦੀਸ਼ ਜੋਹਰੀ, ਆਦਰਣੀਯ ਪ੍ਰਸਾਰਕ ਜੀ ਨਮਸਕਾਰ, ਕਿਸੇ ਵੀ ਗੀਤ ਕੇ ਸਾਥ ਸ਼ਾਮਿਲ ਕਰੇ, ਬਹੁਤ ਬਹੁਤ ਸ਼ੁਕਰੀਆ, ਆਪਕਾ ਵੀ ਸ਼ੁਕਰੀਆ, ਹਮੇ ਮੈਸੇਜ ਭੇਜਣੇ ਕਰੀਏ। ਅਗਲੇ ਮੈਸੇਜ ਸਵਰਨ ਸਿੰਘ, ਪਿੰਡ ਦੋਲੇ ਵਾਲਾ, ਜ਼ਿਲ੍ਹਾ ਮੋਗਾ ਤੋਂ, ਗੀਤ ਤੂੰ ਪਿਆਰ ਹੈ ਕਿਸੇ ਔਰ ਕਾ ਫਿਲਮ, ਦਿਲ ਹੈ ਕਿ ਮਾਨਤਾ ਨਹੀਂ। ਅਗਲਾ ਮੈਸੇਜ ਆਇਆ ਹੈ, ਬਹੁਤ ਲੰਬਾ ਮੈਸੇਜ ਹੈ, ਹਮੇ ਲਿਖਾ ਗੀਤ ਸਿਮਤੀ ਹੋਈ ਹੈ ਗੜੀਆਂ, ਗਾਇਕ ਯੇ ਸੰਗੀਤ ਗੀਤਕਾਰ ਫਿਲਮ ਕਲਾਕਾਰ ਔਰ ਫਰਮਾਇਸ਼ ਭੇਜਣੇ ਵਾਲੇ ਹੈ, ਜ਼ਿਲ੍ਹਾ ਖਰਗੋਨ, ਸਨਾਵਤ, ਮੱਧ ਪ੍ਰਦੇਸ਼ ਸੇ, ਮਾਸਟਰ ਅਸ਼ੋਕ ਵਰਮਾ, ਅਰਚਨਾ, ਅਨੁਜ, ਆਯੂਸ਼ੀ, ਰਮੇਸ਼ ਚੰਦਰ, ਸ਼ੇਖ ਮੂਸਾ, ਭਾਈ ਰਾਜਕੁਮਾਰ ਔਰ ਸੁਦਾਮਾ ਨਗਰ ਖੜਵਾ ਸੇ, ਲਕਸ਼ਮਣ ਨੰਦਨੀ, ਰੋਹਿਤ ਰਿਤੂ ਔਰ ਮੁਕੇਸ਼ ਜਗਤਾਪ। ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ। ਅਗਲੇ ਮੈਸੇਜ, ਗਾਓ ਖਾਰੀਆ, ਜ਼ਿਲ੍ਹਾ ਸਿਰਸਾ, ਹਰਿਆਣਾ ਸੇ, ਪ੍ਰਤਾਪ, ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ ਔਰ ਬਲਦੇਵ ਕਟਾਰੀਆ। ਗੀਤ ਕੋਈ ਵੀ ਔਰ ਗੀਤ ਕੋਈ ਵੀ ਨਹੀਂ, ਵਹੀ ਲਗਾਏਂਗੇ ਜੋ ਫਰਮਾਇਸ਼ ਭੇਜੀ ਹੈ ਮੈਂ।
1: ਫਲਕ ਪੇ ਜਿਤਨੇ ਸਿਤਾਰੇ ਹੈ ਵੋ ਵੀ ਸ਼ਰਮਾਏ ਉਹ ਦਿਨ ਵਾ

ਜੀ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਬਹੁਤ ਸਾਰੇ ਦੋਸਤਾਂ ਦਾ ਦਿਲ ਬਹੁਤ ਕੁਝ ਚਾਹੁੰਦਾ ਇਸ ਲਈ ਸਾਨੂੰ ਮੈਸੇਜ ਜਿਹੜੇ ਨੇ ਭੇਜ ਰਹੇ ਨੇ ਐਂਡ ਬਹੁਤ ਪਿਆਰੇ ਪਿਆਰੇ ਮੈਸੇਜ ਭੇਜ ਰਹੇ ਨੇ ਫਰਮਾਇਸ਼ਾਂ ਭੇਜ ਰਹੇ ਨੇ ਅਗਲਾ ਮੈਸੇਜ ਹੈ ਕਸਬਾ ਬਰਾੜਾ ਜ਼ਿਲ੍ਹਾ ਅੰਬਾਲਾ ਤੋਂ ਰਵੀ ਕੁਮਾਰ ਰਾਹੁਲ ਰਣਜੀਤ ਕੌਰ ਜੈ ਪ੍ਰਕਾਸ਼ ਰਾਹੁਲ ਪ੍ਰਿੰਕਾ ਮੰਨਤ ਗੁਰਕੀਰਤ ਰਾਹੁਲ ਗੁਰਸ਼ਬਦ ਸਿੰਘ ਰਾਹੁਲ ਫਿਲਮ ਕਰਤਵਯ ਗਾਇਕਾ ਲਤਾ ਮੰਗੇਸ਼ਕਰ ਬੋਲ ਛੈਲਾ ਬਾਬੂ ਤੂੰ ਕੈਸਾ ਦਿਲਦਾਰ ਨਿਕਲਾ ਚੋਰ ਸਮਝੀ ਥੀ ਤੂੰ ਤੂੰ ਥਾਣੇਦਾਰ ਨਿਕਲਾ ਅਰੇ ਵਾਹ ਅਗਲਾ ਮੈਸੇਜ ਹਾਂਜੀ ਮੋਹਿਤ ਸਾਹਿਬ ਜੀ ਨਮਸਕਾਰ ਵੀ ਪੀ ਓ ਕੋਟਲੀ ਥਾਂ ਸਿੰਘ ਦਰਿੰਦਰ ਸਿਟੀ ਮਿੰਟੂ ਚੰਦੇਲ ਜੀ ਫਿਲਮ ਰਫੂ ਚੱਕਰ ਸੌਂਗ ਕਿਸੀ ਵੀ ਕਿਸੇ ਪੇ ਦਿਲ ਅਗਰ ਆ ਜਾਏ ਤੋ ਕਿਆ ਧੰਨਵਾਦ ਥੈਂਕ ਯੂ ਜੀ ਅਗਰ ਮੈਸੇਜ ਆਪ ਆਪਣੀ ਪਸੰਦ ਕਾ ਕੋਈ ਵੀ ਗੀਤ ਸੁਣਾ ਦੇ ਮਿਹਰਬਾਨੀ ਹੋਗੀ ਅਸਤੂਪੁਰਾ ਜ਼ਿਲ੍ਹਾ ਮਊ ਸੇ ਮਜ਼ਹਰ ਅਲੀ ਅੰਸਾਰੀ ਰਜ਼ੀਆ ਬੇਗਮ ਅੰਸਾਰੀ ਮੁਹੰਮਦ ਸਾਦਿਕ ਅੰਸਾਰੀ ਬਹਾਦੁਰਗੰਜ ਗਾਜ਼ੀਪੁਰ ਸੇ ਆਜ਼ਾਦ ਅਲੀ ਅਨਵਰ ਰਿਜ਼ਵਾਨਾ ਪਰਵੀਨ ਅਬਦੁੱਲਾ ਆਜ਼ਾਦ ਥੈਂਕ ਯੂ ਜੀ ਔਰ ਅਗਲੀ ਫਰਮਾਇਸ਼ ਹਮਾਰੇ ਪਾਸ ਆਈ ਹੈ ਸਰ ਹਮਾਰੇ ਲਿਖਿਆ ਸਰ ਜੀ ਧੰਨਵਾਦ ਕਰਤੇ ਹੈ ਆਪਕੀ ਕਾਰਯਕ੍ਰਮ ਕੀ ਅੱਛਾ ਪੂਰਾ ਪੂਰਾ ਮੈਸੇਜ ਪੜ੍ਹਨਾ ਪੜੇਗਾ ਅੱਛਾ ਦਿਲ ਚਾਹਤਾ ਹੈ ਕਾਰਯਕ੍ਰਮ ਪੇਸ਼ ਕਰਤਾ ਕੋ ਸਾਦਾ ਨਮਸਕਾਰ ਫਿਲਮ ਸਿਲਸਿਲਾ ਆਵਾਜ਼ ਲਤਾ ਮੰਗੇਸ਼ਕਰ ਐਮ ਕਿਸ਼ੋਰ ਕੁਮਾਰ ਗੀਤ ਕੇ ਬੋਲ ਦੇਖਾ ਇੱਕ ਖਾਬ ਔਰ ਠੀਕ ਹੈ ਜੀ ਇਹ ਗਾਣਾ ਮੁਝੇ ਰੇਡੀਓ ਪੇ ਖੁਦ ਬਜਾਏ ਤੋਂ ਕਾਫੀ ਸਮਾਂ ਹੋ ਚੁੱਕਾ ਦੇਖਾ ਇੱਕ ਖਾਬ ਤੋ ਯੇ ਔਰ ਇਹ ਮੈਸੇਜ ਭੇਜਾ ਹੈ ਸਾਧੂ ਸ਼ਹਿਰ ਰਾਜਸਥਾਨ ਸੇ ਰਾਮ ਕੁਮਾਰ ਰਿਵਾੜ ਚੰਦਰ ਕੁਲਾ ਰਿਵਾੜ ਸਰ ਜੀ ਧੰਨਵਾਦ ਕਰਤੇ ਹੈ ਆਪਕੀ ਕਾਰਯਕ੍ਰਮ ਕੀ ਖੂਬਸੂਰਤੀ ਪੇਸ਼ਕਸ਼ ਕੀ ਹੈ ਬਹੁਤ ਆਨੰਦ ਆਤਾ ਹੈ ਆਪਕੇ ਪ੍ਰੋਗਰਾਮ ਕੋ ਸੁਣਕਰ ਰਾਜਸਥਾਨ ਮੇਂ ਆਗ ਬਰਸ ਰਹੀ ਹੈ ਇਤਨੀ ਭਯੰਕਰ ਗਰਮੀ ਹੈ ਲੇਕਿਨ ਆਪਕੇ ਪ੍ਰੋਗਰਾਮ ਕੋ ਸੁਣਕਰ ਕੁਛ ਰਾਹਤ ਮਿਲ ਜਾਤੀ ਹੈ ਠੰਡਕ ਹੋ ਜਾਤੀ ਹੈ ਪ੍ਰੋਗਰਾਮ ਸੁਣਕਰ ਆਪਣੇ ਆਪ ਕੋ ਖੂਬ ਖੂਬ ਮਹਿਸੂਸ ਹੋਤਾ ਹੈ ਰਾਜਕੁਮਾਰ ਰਿਵਾੜ ਲਿਖਾ ਹੈ ਸਰ ਹਮਾਰੇ ਬਾਰਿਸ਼ ਬਿਲਕੁਲ ਨਹੀਂ ਹੋ ਰਹੀ ਉਮਸ ਔਰ ਗਰਮੀ ਸੇ ਬੇਹਾਲ ਹੈ ਅਰੇ ਕੋਈ ਬਾਤ ਨਹੀਂ ਬਸ ਇਹ ਵੀ ਮੌਸਮ ਹੈ ਇਹ ਵੀ ਨਿਕਲ ਜਾਏਗਾ ਸਮੇਂ ਔਰ ਬਹੁਤ ਬਹੁਤ ਸ਼ੁਕਰੀਆ ਇਤਨਾ ਪਿਆਰਾ ਮੈਸੇਜ ਭੇਜਣ ਕੇ ਲੀਏ ਅਗਰ ਮੈਸੇਜ ਆਏ ਕਾਰਯਕ੍ਰਮ ਕੇ ਆਦਰਣੀ ਪ੍ਰਸਤੁਤਕਰਤਾ ਜੀ ਕੋ ਸਾਦਰ ਨਮਸਕਾਰ ਕਿਸੇ ਵੀ ਗੀਤ ਮੇਂ ਸ਼ਾਮਿਲ ਕਰੇ ਪਤਾ ਗ੍ਰਾਮ ਰਜੋਨੀ ਜ਼ਿਲ੍ਹਾ ਮਹੋਬਾ ਬੁੰਦੇਲਖੰਡ ਉੱਤਰ ਪ੍ਰਦੇਸ਼ ਸ਼੍ਰੋਤਾ ਉਦੇਭਾਨ ਪਾਲ ਜੈ ਸਿੰਘ ਪਾਲ ਦੀਕਸ਼ਾ ਪਾਲ ਪ੍ਰਤੀਕਸ਼ਾ ਪਾਲ ਵਿਮਲੇਸ਼ ਪਾਲ ਦਿਵਿਆਂਸ਼ ਬਘੇਲ ਔਰ ਪਰਿਵਾਰ ਬਹੁਤ ਬਹੁਤ ਸ਼ੁਕਰੀਆ ਜੀ ਅਗਰ ਮੈਸੇਜ ਆਏ ਕਾਰਯਕ੍ਰਮ ਦਿਲ ਚਾਹਤਾ ਹੈ ਫਿਲਮ ਸਬਕ ਗੀਤ ਬਰਖਾ ਰਾਣੀ ਜ਼ਰਾ ਚਮਕੇ ਗ੍ਰਾਮ ਪੰਚਾਇਤ ਬਠੇਨਾ ਪਾਟਨ ਜ਼ਿਲ੍ਹਾ ਦੁਰਗ ਛੱਤੀਸਗੜ੍ਹ ਸੇ ਬਲਕਰਨ ਵਰਮਾ ਅੰਜਨੀ ਜੋਤੀ ਵਰਮਾ ਰੇਖਾ ਧਨੇਸ਼ਵਰੀ ਵਰਮਾ ਅਜੀਤ ਅਮਿਤ ਜੈ ਸ਼੍ਰੀ ਰਾਮ ਅਗਲਾ ਮੈਸੇਜ ਹੈ ਸਰਪ੍ਰੇਮ ਨਮਸਕਾਰ ਫਿਲਮ ਮੇਲਾ ਗੀਤ ਗਾਏ ਜੋ ਗੀਤ ਮਿਲਣ ਕੇ ਪਸੰਦ ਕਰਤਾ ਦਤਰਿੰਗੀ ਭਾਟਾਪਾਰਾ ਚੰਡੀ ਛੱਤੀਸਗੜ੍ਹ ਸੇ ਹੀਰਾਮਨੀ ਵਰਮਾ ਪਾਰਸਮਨੀ ਵਰਮਾ ਪੁਸ਼ਪੇਂਦਰ ਮਨੀ ਵਰਮਾ ਨੌਖੇ ਲਾਲ ਵਰਮਾ ਅਗਲਾ ਮੈਸੇਜ ਹੈ ਬਠਿੰਡਾ ਰੋਡ ਮੰਡੀ ਡੱਬਵਾਲੀ ਸੇ ਰਜਿੰਦਰ ਨਾਰੰਗ ਅੰਜੂ ਨਾਰੰਗ ਮੋਹਿਤ ਨਾਰੰਗ ਲੱਕੀ ਨਾਰੰਗ ਤਾਨੀਆ ਨਾਰੰਗ ਔਰ ਕੋਈ ਵੀ ਗੀਤ ਠੀਕ ਹੈ ਜੀ ਇਨ ਸਭੀ ਕੀ ਦੋਸਤੋਂ ਕੀ ਫਰਮਾਇਸ਼ ਪਰ ਗੀਤ ਸੁਣੇ ਜਾ ਰਹੇ ਹੈ ਫਰੋਮ ਦੀ ਮੂਵੀ ਸਿਲਸਿਲਾ ਔਰ ਇਹ ਗੀਤ ਬਹੁਤ ਪਿਆਰਾ ਹੈ

0: ਜੀ ਦੋਸਤੋ ਇੰਜੋਏ ਕਰੇ ਪ੍ਰੋਗਰਾਮ ਦਿਲ ਚਾਹਤਾ ਹੈ ਐਂਡ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਿਆ 9:47 ਪਤਾ ਹੀ ਨਹੀਂ ਚੱਲਿਆ ਕਿ ਕਿਵੇਂ ਕਿੰਨੇ ਸਾਰੇ ਦੋਸਤਾਂ ਦੀ ਫਰਮਾਇਸ਼ਾਂ ਪੂਰੀ ਕਰਦੇ ਕਰਦੇ ਸਮਾਂ ਜਿਹੜਾ ਹੈ ਨਿਸ਼ਚਿਤੀ ਹੋ ਜਾਏਗਾ ਫਿਲਹਾਲ ਵੀ ਮੇਰੇ ਕੋਲ 12-13 ਮਿੰਟ ਨੇ ਐਂਡ ਮੈਂ ਸ਼ਾਇਦ 3 ਗਾਣੇ ਜਿਹੜੇ ਨੇ ਹੋਰ ਪਲੇ ਕਰ ਸਕਦਾ ਵਾਂ ਇਸ ਤੋਂ ਇਲਾਵਾ ਫਰਮਾਇਸ਼ ਜਿਹੜੀ ਪੈਂਡਿੰਗ ਖੁੱਲ੍ਹਣ ਵਾਲੀਆਂ ਨੇ ਉਹ ਮੇਰੇ ਕੋਲ ਸ਼ਾਇਦ 15-20 ਨੇ ਕਿਉਂਕਿ ਬਹੁਤ ਸਾਰੇ ਦੋਸਤ ਇੰਨਾ ਸਾਰਾ ਪਿਆਰ ਭੇਜ ਰਹੇ ਨੇ ਅੱਜ ਕੱਲ੍ਹ ਅਤੇ ਸਾਰੇ ਦਾ ਨਾਮ ਹੀ ਲੈ ਸਕਦਾ ਵਾਂ ਸੋ ਕਿਸੇ ਦੀ ਫਰਮਾਇਸ਼ ਨਹੀਂ ਵੀ ਪੂਰੀ ਹੁੰਦੀ ਹਮੇਸ਼ਾ ਕਹਿੰਦਾ ਵਾਂ ਗੁੱਸਾ ਨਹੀਂ ਕਰਨਾ ਹੁੰਦਾ ਅਗਲਾ ਮੈਸੇਜ ਦਿਲ ਚਾਹਤਾ ਹੈ ਗਾਂਵ ਫਰਾਂਸੇ ਜ਼ਿਲ੍ਹਾ ਹਿਸਾਰ ਸੇ ਰਾਜ ਕੁਮਾਰ ਡੁੱਡੀ ਪ੍ਰਮੋਦ ਕੁਮਾਰ ਡੁੱਡੀ ਪੁਸ਼ਪਿੰਦਰ ਕੁਮਾਰ ਔਰ ਕਿਸੇ ਵੀ ਗੀਤ ਮੈਂ ਸ਼ਾਮਿਲ ਕਰਨ ਲਈ ਉਹਨਾਂ ਨੇ ਕਿਹਾ ਹੈ ਬਹੁਤ ਬਹੁਤ ਸ਼ੁਕਰੀਆ ਅਗਲਾ ਮੈਸੇਜ ਮੈਰਿਠ ਕੈਂਟ ਸੇ ਦਿਗਦਰਸ਼ਨ ਕਵਿਤਾ ਗੋਲ ਕਿਰਪਾ ਗੀਤੋ ਮੈਂ ਕਿਸੇ ਵੀ ਗੀਤ ਕੋ ਸੁਣਾ ਦੀਜੀ ਧੰਨਵਾਦ ਫਿਲਮ ਮੁਕੱਦਰ ਕਾ ਸਿਕੰਦਰ ਗਾਣਾ ਉਹ ਸਾਥੀ ਰੇ ਤੇਰੇ ਬਿਨਾ ਵੀ ਗਿਆ ਜੀ ਨਾ ਓਕੇ ਜੀ ਫਿਲਮ ਪੁਕਾ ਤੂੰ ਮਾਇਕੇ ਮੱਚ ਜਾਈਓ ਫਿਲਮ ਕਭੀ ਕਭੀ ਕਾ ਟਾਈਟਲ ਸੌਂਗ ਸ਼ੀਰਸਕ ਓਕੇ ਪਟੇਲ ਨਗਰ ਮਲੋਟ ਸੇ ਡਾਕਟਰ ਰਮੇਸ਼ ਕੁਮਾਰ ਜਜੋਰੀਆ ਗੀਤਾ ਰਾਣੀ ਜਜੋਰੀਆ ਗਗਨਦੀਪ ਜਜੋਰੀਆ ਅਰਜੂ ਜਜੋਰੀਆ ਫਿਲਮ ਸਵਰਗ ਇਹ ਮੇਰੇ ਦੋਸਤ ਲੋਟ ਕੇ ਆ ਜਾ ਏ ਮੇਰੇ ਦੋਸਤ ਲੋਟ ਕੇ ਆ ਜਾ ਓਕੇ ਜੀ ਮੁਹੰਮਦ ਰਫੀ ਦਾ ਬੜਾ ਹੀ ਖੂਬਸੂਰਤ ਗੀਤ ਔਰ ਥੈਂਕ ਯੂ ਸੋ ਮਚ ਫਰਮਾਇਸ਼ ਕਰਨ ਕੇ ਲੀ ਅਗਲੇ ਮੈਸੇਜ ਕਨੇਰਾ ਮੁਹੱਲਾ ਪਟਿਆਲਾ ਸੇ ਮੁਕੇਸ਼ ਬੱਤਾ ਨੀਲਮ ਬੱਤਾ ਨਿਤਿਨ ਪਲਕ ਕਰਨ ਗੀਤੂ ਨਿਹਾਰਿਕਾ ਹਾਰਦਿਕ ਔਰ ਵੰਸ਼ ਬੱਤਾ ਫਿਲਮ ਡਟੇਰਾ ਹਵਾ ਕੇ ਝੋਂਕੇ ਆਜ ਮੌਸਮੋ ਸੇ
1: ਹਵਾ ਕੇ ਝੋਂਕੇ ਆਜ ਮੌਸਮੋ ਸੇ
0: ਇਹ ਗਾਣਾ ਚਲਾਏਂਗੇ ਗਾਣੇ ਕੇ ਬੋਲ ਮੈਂ ਨਹੀਂ ਭੁੱਲੂੰਗਾ ਮੈਂ ਨਹੀਂ ਭੁੱਲੂੰਗੀ ਫਿਲਮ ਰੋਟੀ ਕੱਪੜਾ ਮਕਾਨ ਆਵਾਜ਼ ਮੁਕੇਸ਼ ਔਰ ਲਤਾ ਮੰਗੇਸ਼ਕਰ ਜੀ ਮਿਰਜ਼ਾਪੁਰ ਕੁਰੂਕਸ਼ੇਤਰ ਸੇ ਯਸ਼ਪਾਲ ਧੀਮਾਨ ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਰਾਹੁਲ ਧੀਮਾਨ ਕੋਮਲ ਧੀਮਾਨ ਸ਼ੁਭਮ ਧੀਮਾਨ ਪ੍ਰਿੰਕਾ ਧੀਮਾਨ ਆਂਚਲ ਕੁੰਜ ਪਰਵ ਪ੍ਰਵੀਨ ਧੀਮਾਨ ਚਿਰਾਗ ਰਜਤ ਰਾਜੇਸ਼ ਧੀਮਾਨ ਰਜਤ ਧੀਮਾਨ ਰੂਬਲ ਜੀ ਨਮਸਕਾਰ ਦਿਲ ਚਾਹਤਾ ਹੈ ਪ੍ਰੋਗਰਾਮ ਬਹੁਤ ਅੱਛਾ ਪੇਸ਼ ਕਰ ਰਹੇ ਹਾਂ ਮੈਂ ਆਪਕਾ ਇੰਤਜ਼ਾਰ ਹੈ ਔਰ ਹਮ ਸੁਣਨੇ ਕੋ ਆਪਕੀ ਮਿੱਠੀ ਆਵਾਜ਼ ਆਪਕੇ ਬੀਚ ਮੈਂ ਮਜ਼ਾਕ ਬਹੁਤ ਅੱਛਾ ਲੱਗਤਾ ਹੈ ਥੈਂਕ ਯੂ ਵੈਰੀ ਮਚ ਕੁਰੂਕਸ਼ੇਤਰ ਮੇਂ ਬਾਰਿਸ਼ ਨਹੀਂ ਹੋਈ ਗਰਮੀ ਬਹੁਤ ਜ਼ਿਆਦਾ ਹੈ ਸਹਿ ਨਹੀਂ ਹੋ ਰਹੀ ਅਰੇ ਅਰੇ ਅਰੇ ਧਿਆਨ ਰੱਖੀਏ ਪਲੀਜ਼ ਸਭੀ ਜਨ ਅਗਲੇ ਮੈਸੇਜ ਕੋਈ ਦੁਪਹਿਰ ਕੋ ਬਾਰਿਸ਼ ਕੱਲ੍ਹ ਦੁਪਹਿਰ ਕੋ ਬਾਰਿਸ਼ ਹੋਈ ਔਰ ਮੇਰਾ ਟਰੈਕ ਪਲੇ ਕਰ ਦਿਓ ਜੀ ਟਰੈਕ ਕੌਨ ਸਾ ਥਾ ਹਮੇ ਰਾਹੀ ਪਿਆਰ ਕੇ ਅਰੇ ਜੋ ਬਹੁਤ ਜ਼ਿਆਦਾ ਨੋਰਮਲੀ ਇਹ ਗਾਣਾ ਬਜਤਾ ਰਹਿਤਾ ਹੈ ਹਮ ਉਸਕੋ ਥੋੜਾ ਸਾ ਕਰਤੇ ਹੈ ਕਿ ਚਲੋ ਫਿਰ ਕਿਸੇ ਹੋਰ ਦਿਨ ਪਲੇ ਕਰ ਦੇਂਗੇ ਫਿਲਮ ਰੋਟੀ ਕੱਪੜਾ ਮਕਾਨ ਸਵਰ ਰਤਮ ਮੰਗੇਸ਼ਕਰ ਬੋਲ ਹਾਏ ਹਾਏ ਰੀਏ ਮਜਬੂਰੀ ਹੈ ਮੌਸਮ ਹੈ ਯੇ ਦੂਰੀ ਕੋਟਵਾ ਨਰਾਇਣਪੁਰ ਬਾਬਾ ਪੱਟੀ ਬਲੀਆ ਸੇ ਓਮ ਪ੍ਰਕਾਸ਼ ਰਾਏ ਸ਼੍ਰੀਮਤੀ ਊਸ਼ਾ ਰਾਏ ਅਮਿਤ ਕੁਮਾਰ ਰਾਏ ਹੈਪੀ ਰਾਏ ਦੁਬਈਆ ਨਿਵਾਜ਼ ਜ਼ਿਲ੍ਹਾ ਗਾਜ਼ੀਪੁਰ ਸੇ ਪ੍ਰਤੀਕ ਰਾਏ ਸ਼੍ਰੀਮਤੀ ਰੋਸ਼ਨੀ ਰਾਏ ਔਰ ਪ੍ਰਾਂਜਲ ਰਾਏ ਅਗਲਾ ਮੈਸੇਜ ਦਿਲ ਚਾਹਤਾ ਹੈ ਭੀਗੀ ਪਲਕੇ ਜਨਮ ਜਨਮ ਕਾ ਸਾਥ ਪਿਆਰ ਭਰਾ ਨਮਸਕਾਰ ਹਨੂਮਾਨਗੜ੍ਹ ਟਾਊਨ ਸੇ ਰਜ਼ਾਕ ਮੁਹੰਮਦ ਸਮੀਮ ਬੈਗਮ ਇਮਰਾਨ ਖਾਨ ਇਰਫਾਨ ਖਾਨ ਸ਼ੁਕਰੀਆ ਜੀ ਅਗਲਾ ਮੈਸੇਜ ਪਿੰਡ ਹੀਰਾਂਵਾਲੀ ਜ਼ਿਲ੍ਹਾ ਫਾਜ਼ਿਲਕਾ ਤੋਂ ਪੱਕੇ ਸਰੋਤਾ ਸੁਭਾਸ਼ ਗੁਦਾਰਾ ਬਿਮਲਾ ਗੁਦਾਰਾ ਇੰਦੂ ਪਾਰਵਤੀ ਹਿਮਾਂਸ਼ੂ ਗੁਦਾਰਾ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦਿਲ ਚਾਹਤਾ ਲਾਈਵ ਸੁਣ ਰਿਹਾ ਰਾਤ ਨੂੰ ਸਾਰੇ ਕੰਮ ਨਿਪਟਾ ਕੇ ਪ੍ਰੋਗਰਾਮ ਨਾਲ ਜੁੜ ਜਾਂਦੇ ਹਾਂ ਅਤੇ ਅੱਜ ਹੋ ਸਕੇ ਤਾਂ ਨਜਾਇਜ਼ ਫਿਲਮ ਦਾ ਗੀਤ ਬਰਸਾਤ ਕੇ ਮੌਸਮ ਮੇਂ ਤਨਹਾਈ ਕੇ ਆਲਮ ਮੇਂ ਗੀਤ ਸੁਣਾ ਦਿਓ ਠੀਕ ਹੈ ਜੀ ਧੰਨਵਾਦ ਅਗਲਾ ਮੈਸੇਜ ਫਿਲਮ ਪਤੰਗ ਗੀਤ ਮੇਰੇ ਪੀਆ ਗਏ ਰੰਗੂਨ ਔਰ ਇਹ ਮੈਸੇਜ ਭੇਜਾ ਹੈ ਹਮੇ ਪਦਮਾ ਟੋਕੀਸ ਨੇਪਾ ਨਗਰ ਮੱਧਿਆ ਪ੍ਰਦੇਸ਼ ਸੇ ਸੁਦਰਸ਼ਨ ਸ਼ਾਹ ਪਲਵੀ ਸ਼ਾਹ ਪ੍ਰਖਰ ਸ਼ਾਹ ਕੁਸ਼ਲ ਸ਼ਾਹ ਨੀਤੀ ਸ਼ਾਹ ਸੁਰਭੀ ਸ਼ਾਹ ਅਸ਼ਵਿਨ ਮੰਗਲਾ ਬਹਿਨ ਸ਼ਾਹ ਔਰ ਜਿੰਦਰ ਜੀ ਸ਼ਾਹ ਠੀਕ ਹੈ ਜੀ ਔਰ ਅੱਗੇ ਦੋ ਮੈਸੇਜ ਹੋਰ ਲੈ ਲੈਤੇ ਹੈ ਕਿਉਂਕਿ ਔਰ ਮੈਸੇਜ ਵੀ ਪੜੇ ਹੈ ਗਾਓ ਚੋਹਲਡਾ ਬਾਗਪਤ ਸੇ

ਜੀ ਦੋਸਤੋ, ਰਾਤ ਦੇ 10:30 ਹੋ ਚੁੱਕੇ ਨੇ ਅਤੇ FM ਰੇਨਬੋ 'ਤੇ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਜਿਸਦਾ ਨਾਮ ਹੈ ਜੀ ਇੱਕ ਪਿਆਰ ਕਾ ਨਗਮਾ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰੋਗੇ 102.7 ਮੈਗਾਹਰਟਜ਼ 'ਤੇ ਆਪਣੇ ਦੋਸਤ ਐਫ ਮੋਹਿਤ ਰੁਬਲ ਦੇ ਨਾਲ, ਅਤੇ ਇਸ ਪ੍ਰੋਗਰਾਮ ਨੂੰ ਨਾਲ ਨਾਲ ਤੁਸੀਂ ਇੰਜੋਏ ਕਰੋਗੇ ਸਾਡੀ ਐਪਲੀਕੇਸ਼ਨ ਨਿਊਜ਼ ਔਨ ਏਅਰ ਦੇ ਉੱਤੇ।

ਜੀ ਦੋਸਤੋ, ਖੂਬਸੂਰਤ ਗੀਤ ਸੁਣਿਆ ਤੁਸੀਂ ਯਸ਼ੂਦਾਸ ਜੀ ਦੀ ਆਵਾਜ਼ ਦੇ ਵਿੱਚ। ਫਿਲਹਾਲ ਰਾਤ ਦੀ 10:51 ਹੋ ਚੁੱਕੇ ਨੇ। ਹੁਣ ਆਓ, ਹੁਣ ਅਸੀਂ ਇੰਜੋਏ ਕਰਦੇ ਆਸ਼ਾ ਭੋਸਲੇ ਜੀ ਦੀ ਆਵਾਜ਼ ਦੇ ਵਿੱਚ, ਬੜਾ ਹੀ ਖੂਬਸੂਰਤ ਗੀਤ, ਪ੍ਰੋਗਰਾਮ ਇੱਕ ਪਿਆਰ ਕਾ ਨਗਮਾ ਹੈ।